0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੀ ਕਹਿੰਦੇ ਐ?

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਇਤਿਹਾਸ ਜੋ ਸਾਨੂੰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: 여하지 쏘나소치하타에
1: 이리 용게 킹칸 여여하니 생각

0: ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ ਜੱਸੀ ਸੋਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਤੇ ਜਦੋਂ ਆਇਆ ਸੀ ਗਾਣਾ ਤੇ ਕਿਆ ਇਹਨੇ ਕਮਾਲਾਂ ਕੀਤੀਆਂ ਸੀ ਚਾਰ ਸ਼ਫੇਰੇ ਇਹੋ ਹੀ ਵੱਜਦਾ ਹੁੰਦਾ ਸੀ ਇੱਧਰ ਕੀ ਤੇ ਉੱਧਰ ਕੀ ਕੰਧਾਂ 'ਚ ਵੱਜੀ ਫਿਰਦਾ ਸੀ ਟਰੈਕਟਰਾਂ 'ਚ ਵੱਜੀ ਫਿਰਦਾ ਸੀ ਟਰਾਲੀਆਂ 'ਚ ਵੱਜੀ ਫਿਰਦਾ ਸੀ ਹਰ ਥਾਂ ਦੇ ਉੱਤੇ ਇਹੋ ਹੀ ਗਾਣਾ ਆਪਾਂ ਸੁਣਦੇ ਹੁੰਦੇ ਹਾਂ ਕਿਉਂਕਿ ਇਹ ਚੱਲਿਆ ਹੈ ਕਾਫ਼ੀ ਸੀ ਅਤੇ ਧੰਨਵਾਦ ਤੁਹਾਡਾ ਜਿਨ੍ਹਾਂ ਜਿਨ੍ਹਾਂ ਨੇ ਵੀ ਗਾਣੇ ਭੇਜੇ ਸੀ ਅਤੇ ਸਮਾਂ ਸਾਡੇ ਕੋਲ ਸੀ ਮਾਸਾ ਕੁ ਅਤੇ ਕੰਮ ਵਿੱਚ ਪੈ ਗਏ ਹੋਰ ਸਾਨੂੰ ਥੋੜ੍ਹੇ ਜਿਹੇ ਅਤੇ ਇਸ ਕਰਕੇ ਮਾਫ਼ੀ ਚਾਹੁੰਦੇ ਜਿਨ੍ਹਾਂ ਦੇ ਆਪਾਂ ਗਾਣੇ ਨਹੀਂ ਲਾ ਸਕੇ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਫਿਰ ਗਾਣਾ ਵਿੱਚ ਆਪਾਂ ਫਿੱਟ ਕਰ ਲਈਏ ਕਿਤੇ ਨਾ ਕਿਤੇ ਨਹੀਂ ਤਾਂ ਫਿਰ ਅਗਲੀ ਵਾਰੀ ਸਹੀ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 5 ਤਰੀਕ ਹੈ ਅਤੇ ਸ਼ੁੱਕਰਵਾਰ ਆ ਅਤੇ ਖੁੱਲ੍ਹਾ ਅਖਾੜਾ ਹੈ ਅਤੇ ਖੁੱਲ੍ਹੇ ਅਖਾੜੇ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਯਸ਼ਪ੍ਰੀਤ
1: ਹਾਂਜੀ ਵਾਹ ਇੰਨੀ ਜ਼ਿਆਦਾ ਲਸ਼ਕਰੀ
0: ਇੰਨੇ ਜੇ ਲਸ਼ਕਰੀ ਹੋ ਜਾਂਦੀ ਮੈਨੂੰ
1: ਬਸ ਹੋਰ ਕੀ ਛੋਟੀ ਛੋਟੀ ਖੁਸ਼ੀਆਂ
0: ਨਿੱਕੀ ਨਿੱਕੀ ਨਹੀਂ ਕਹਿਣ ਦਾ ਮਤਲਬ ਮੰਨ ਲਓ ਮਾੜੀ ਜੀ ਕਹਿਣ ਦਾ ਹੀ ਫਰਕ ਪੈ ਜਾਂਦਾ ਚੀਜ਼ ਦਾ ਵੀ ਆਹ ਹੁਣ ਗੁੱਸੇ ਨਾਲ ਹੋ ਗਈ ਆ ਹੁਣ ਅਲਾਸ਼ੇਰੀ ਨਾਲ ਹੋ ਗਈ ਆ ਢਿੱਲੀ ਮੱਠੀ ਜੀ ਸਤਿ ਸ੍ਰੀ ਅਕਾਲ ਇੱਥੇ ਐਨਰਜੀ ਦੀ ਗੱਲ ਹੈ ਵੇਖ ਲਓ ਤੇ ਸ਼ੁੱਕਰਵਾਰ ਦੇ ਦਿਨ ਐਨਰਜੀ ਹਾਈ ਤੇ ਯਸ਼ਪ੍ਰੀਤ
1: ਹੁਣ ਚੁੱਕੋ ਐਨਰਜੀ ਬਿਲਕੁਲ ਹਾਈ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਐਨਰਜੀ ਨੂੰ ਹੋਰ ਹਾਈ ਬਣਾਉਣ ਲਈ ਕਿਉਂਕਿ ਫਰਾਈਡੇ ਹੈ ਫਰਾਈਡੇ ਤੇ ਐਨਰਜੀ ਹਾਈ ਨਹੀਂ ਹੋਏਗੀ ਫਿਰ ਕਦੋਂ ਹੋਏਗੀ ਹੈ ਨਾ ਅਤੇ ਖੁੱਲ੍ਹਾ ਅਖਾੜਾ ਹੈ ਅਤੇ ਤੁਸੀਂ ਆ ਕੇ ਸੁਣਾਓ ਆਪਣੇ ਅੰਦਰ ਦੇ ਸ਼ਾਇਰ ਕਵੀ ਕਹਾਣੀਕਾਰ ਸਾਰਿਆਂ ਨੂੰ ਜਗਾ ਸਕਦੇ ਹੋ ਅਤੇ ਖੁੱਲ੍ਹਾ ਅਖਾੜਾ ਸਟਾਰਟ ਹੋ ਗਿਆ ਹੈ ਨਾ ਫਰਾਈਡੇ ਦਾ ਦਿਨ ਹੈ ਅਤੇ ਗਾਣਾ ਗਾਣੇ ਵੀ ਲਗਾ ਦਿੱਤੇ ਪਤਾ ਨਹੀਂ ਕਿਹੜੇ ਕਿਹੜੀ ਸਦੀ ਦੇ ਗਾਣੇ ਆ ਪਰ ਵਧੀਆ ਸੀਗੇ
0: ਸਦੀ ਦੇ ਸਤੇ ਗਾਣੇ ਵੇਖੋ ਆਪਾਂ ਤੇ ਜੋ ਆਇਆ ਆਪਾਂ ਲਾਤਾ
1: ਨਹੀਂ ਨਹੀਂ ਵਧੀਆ ਸਹੀ ਹੈ ਇਹੀ ਹੈ ਨਾ ਮੌਕਾ ਫਰਾਈਡੇ ਕਿ ਤੁਸੀਂ ਆਪਣੀ ਫਰਮਾਇਸ਼ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੁਹਾਡੀ ਇੱਕ ਸੌਂਗ ਚੋਇਸ ਵੀ ਪਤਾ ਲੱਗਦੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਗਾਣੇ ਪਸੰਦ ਕਰਦੇ ਹੋ ਕਈ ਵਾਰੀ ਇੱਕ ਕੁਛ ਸੌਂਗਸ ਹੁੰਦੇ ਜਿਹੜੇ ਤੁਸੀਂ ਸਦਾ ਬਾਹਰ ਸੁਣ ਲੈਂਦੇ ਹੋ ਕਈ ਵਾਰੀ ਕੀ ਹੁੰਦਾ ਕਿ ਕੁਛ ਮੌਕੇ ਦੇ ਅਕੋਰਡਿੰਗ ਤੁਹਾਨੂੰ ਵਧੀਆ
0: ਲੱਗਦਾ ਚੁੱਕਾ ਹਾਂ
1: ਮੇਲੇ ਵਾਲਾ ਮੈਨੂੰ ਲੱਗਦਾ ਗ੍ਰਿਫਿਤ ਆਣ ਜਾ ਰਹੇ ਲੋਕੀ ਹਾਂਜੀ
0: ਸ਼ੁੱਕਰਵਾਰ ਦੇ ਦਿਨ ਮੇਲਾ ਆਪੇ ਬਣ ਜਾਂਦਾ
1: ਚਾਹ
0: ਵਾ ਤੇ ਜਿਹੜੀ ਆਪਣੀ ਤੁਸੀਂ ਵੇ ਕਿਹੜਾ ਗਾਣਾ ਲਾਉਂਦੇ ਹੋ ਜੈਸੀ ਜਦੋਂ ਤੁਹਾਨੂੰ ਤੁਸੀਂ ਕੋਈ ਨੱਚਣਾ ਨੱਚਣਾ ਹੋਵੇ ਨੱਚਣ ਵਾਲੇ ਮੂਡ ਦੇ ਵਿੱਚ ਮੰਨ ਲਓ ਜਦੋਂ ਜਾਂ ਨਾ ਵੀ ਨੱਚਣਾ ਹੋਵੇ ਤੇ ਵੈਸੇ ਹੈਪੀ ਮੂਡ ਦੇ ਵਿੱਚ ਬੀਟ ਸੌਂਗ ਕਿਹੜਾ ਤੁਸੀਂ ਲਾਉਂਦੇ ਹੋ ਜ਼ਿਆਦਾਤਰ
1: ਮੈਨੂੰ ਦਿਲਜੀਤ ਦੇ ਵਧੀਆ ਲੱਗਦੇ ਗਾਣੇ
0: ਤੇ ਦਿਲਜੀਤ ਦੇ ਤੇ ਮੈਨੂੰ ਲਾ ਹਜ਼ਾਰਾਂ ਹੀ ਹੋਣਗੇ ਗਾਣਾ ਕਿਹੜਾ
1: ਸਪੈਸ਼ਲੀ ਹੁਣ ਅੱਜ ਦਾ ਜਿਹੜਾ ਦਿਨ ਹੈ ਤੇ ਮੈਨੂੰ ਉਹੀ ਗਾਣਾ ਦਿਮਾਗ ਚ ਆ ਰਿਹਾ ਸੀਗਾ ਕਿ ਉਹ ਵਾਕਈ ਸੱਚ ਹੈ ਕਹਿੰਦੇ ਜੂਨ ਦੇ ਮਹੀਨੇ ਵਿੱਚ ਠੰਡ ਲੱਗਦੀ ਤੇ ਹੁਣ ਜੂਨ ਚੱਲ ਰਿਹਾ ਤੇ ਵਾਕਈ ਉਹ ਗਾਣਾ ਬਿਲਕੁਲ ਫਿੱਟ ਹੋ ਰਿਹਾ ਕਿ ਆਸਟ੍ਰੇਲੀਆ ਇੱਦਾਂ ਦੀ ਜਗ੍ਹਾ ਕਿ ਜੂਨ ਦੇ ਵਿੱਚ ਇੱਥੇ ਠੰਡ
0: ਲੱਗਦੀ ਆ ਉਹ ਬਣਾਇਆ ਤੇ ਵੈਸੇ ਉੱਥੋਂ ਦੇ ਹਿਸਾਬ ਨਾਲ ਹੈ ਨਾ ਮੌਸਮ ਦੇ ਨਾਲ ਵੇਖ ਲਓ ਗਾਣੇ ਵੀ ਬਦਲ ਜਾਂਦੇ ਆ
1: ਉਹ ਮਤਲਬ ਇੱਕਦਮ ਫਿੱਟ ਹੋ ਰਿਹਾ ਨਾ ਕਿ ਜੂਨ ਚੱਲ ਰਿਹਾ ਤੇ ਅੱਜ 9 ਡਿਗਰੀ ਸੀਗਾ ਸਵੇਰੇ ਤੇ ਉਹੀ ਅੱਜ ਦੇ ਦਿਮਾਗ ਦੇ ਵਿੱਚ ਉਹ ਲਗਾਣਾ ਸੀ ਮੇਰੇ ਦਿਮਾਗ ਚ ਚੱਲ ਰਿਹਾ
0: ਹਾਂ ਜੇ ਮੰਨ ਲਓ ਕੋਈ ਉੱਦਾਂ ਸੁਣੇ ਉੱਤੋਂ ਜਾਂ ਸੁਣੇ ਤੁਸੀਂ ਤੇ ਫਿਰ ਵੀ ਉਹ ਚੀਜ਼ ਜਿਹੜੀ ਉਹ ਕਰ ਲਈ ਨਾਲ ਰਿਜ਼ੈਂਬਲ ਤੇ ਜੇ ਕੋਈ ਉੱਦਾਂ ਹੀ ਸੁਣੇ ਮੰਨ ਲਓ ਕੱਲ ਨੂੰ ਕੋਈ ਇੱਥੋਂ ਦਾ ਜੰਮਿਆ ਪਲਿਆ ਨਿਆਣਾ ਸੁਣੇ ਤੇ ਉਹਨੂੰ ਲੱਗਣਾ ਵਾ ਵੀ ਵਾਹ ਕਿੱਡੀ ਦੂਰ ਅੰਦੇਸ਼ੀ ਹੈ ਨਾ ਜਿੱਦਾਂ ਕੋਈ ਗਿੱਧਾ ਸਿਖਾਈ ਜਾਵੇ ਨਾ ਕੋਚ ਤੇ ਉਹਨੇ ਕਿਹਾ ਵੀ ਬੋਲੀਆਂ ਸੁਣਾ ਕੇ ਤੇ ਉਹਨੇ ਦਿਓਰ ਵਾਲੀ ਬੋਲੀ ਸਿਖਾਈ ਕੁੜੀਆਂ ਨੂੰ ਤੇ ਉਹ ਕਹਿੰਦੀ ਵੀ ਅਸਲੀ ਗੱਲ ਹੈ ਤੇ ਉਹ ਕਹਿੰਦੀ ਕਿ ਤੁਹਾਨੂੰ ਪਤਾ ਦਿਓਰ ਕੀ ਹੁੰਦਾ ਵਾ ਉਹ ਕੁੜੀਆਂ ਇੱਥੋਂ ਦੀਆਂ ਜੰਪਲ ਸੀ ਯੂ ਨੋ ਹੂ ਇਜ਼ ਦਿਓਰ ਕਹਿੰਦੀ ਯੈਸ ਆਈ ਐਮ ਵੀਅਰਿੰਗ ਟੂਡੇ
1: ਜਿਵੇਂ ਹੋਰ ਅਸੀਂ ਵਿੱਚ ਕਿੱਥੇ ਘੁੰਮਣ ਗਏ ਸੀ ਤੇ ਉੱਥੇ ਮੇਰੀ ਬੇਟੀ ਪੜ੍ਹ ਰਹੀ ਹੈ ਉਸ ਤੇ BAZAR ਲਿਖਿਆ ਸੀਗਾ
0: BAZAR ਓਕੇ
1: ਹੈ ਨਾ ਬਾਜ਼ਾਰ ਤੇ ਕਿਹੜੀ ਬੈਜ਼ਰ ਮੈਂ ਕਹੀ ਕਿ
0: ਅਸੀਂ ਉਹਨਾਂ ਦੀਆਂ ਪ੍ਰੋਨੰਸੀਏਸ਼ਨ ਗੱਲਾਂ ਤੇ ਹੱਸਦੇ ਆ ਉਹ ਸਾਡੇ ਤੇ ਹੱਸਦੇ ਆ
1: ਹਾਂ ਹੋਰ ਕੀ ਕਈ ਵਾਰੀ ਕਹਿ ਗਏ ਇਹ ਰਿਪੀਟ ਕਰਿਓ ਇੰਨੇ ਖਰਾਬ
0: ਉਹ ਬਦਲਾ ਲੈ ਲੈਂਦੇ ਹੋ ਇਦਾਂ ਨਹੀਂ ਹੁੰਦਾ ਇਦਾਂ ਹੁੰਦਾ ਆਮਿਰ ਖਾਨ ਕਹਿੰਦੇ ਵਿਆਹ ਕਰਾ ਲੈਣ ਲੱਗਾ ਫਿਰ
1: ਅੱਛਾ ਦੱਸਿਆ ਤੁਹਾਨੂੰ ਨਹੀਂ ਨਹੀਂ ਇਹ ਨਹੀਂ ਪਤਾ ਲੈ ਕਮਾਲੇ ਇਹ ਜਿਹੜੀਆਂ ਖਬਰਾਂ ਕਿ ਇਹ ਜਿਹੜੀਆਂ ਖਬਰਾਂ ਤੁਹਾਡੇ ਕੋਲ ਮਿਲ ਗਈਆਂ ਸੀਗਾ ਹੁਣ ਨਵੀਂ ਗਰਲਫ੍ਰੈਂਡ ਬਣੀ ਹੈ ਉਹਦੇ ਨਾਲ ਘੁੰਮਦੀ ਹੈ ਉਹ
0: ਇਹੋ ਜਿਹੀਆਂ ਖਬਰਾਂ ਤੁਸੀਂ ਮਿਸ ਕਿੱਦਾਂ ਕਰ ਸਕਦੇ ਹੋ?
1: ਕੀ ਕਰਨਾ,
0: ਮੈਨੂੰ ਲੱਗਦਾ ਵਾਕਈ ਬਿਮਾਰ ਹੈ ਤੁਸੀਂ, ਵਾਕਈ ਬਿਮਾਰ ਰਹੇ ਹੋ ਤੁਸੀਂ। 5 July ਨੂੰ ਵਿਆਹ ਵਾ ਉਹਦਾ,
1: ਮਹੀਨੇ ਬਾਅਦ,
0: ਇੱਕ ਮਹੀਨੇ ਬਾਅਦ ਵਿਆਹ ਵਾ, ਖਿੱਚ ਲਿਓ ਤਿਆਰੀ ਤੁਸੀਂ। ਆਪਣੇ ਆਪ ਨੂੰ ਮੇਨਟੇਨ ਰੱਖਣ ਦੀ ਵੀ ਗੱਲ ਹੈ ਨਾ, ਲੱਗਦਾ ਜਿੱਥੇ ਜਿਹੜੀ ਉਮਰ ਦੇ ਵਿੱਚ ਬੰਦਾ ਗੋਡੇ ਗਾਡੇ ਪਵਾਉਣ ਦੀਆਂ ਤਿਆਰੀਆਂ ਕਰਨ ਜਾਂਦਾ, ਉਸ ਉਮਰ ਦੇ ਵਿੱਚ ਵੇਖ ਲਓ ਫੇਰ ਇਹ ਵਿਆਹ ਕਰਾਉਣ ਦੀ ਕਰ ਰਿਹਾ ਵਾ। 60+ ਹੋਣਾ
1: ਆਰਾਮ ਨਾਲ,
0: ਬਚਪਨ ਨਹੀਂ ਕਹਿ ਸਕਦੇ, ਜਦੋਂ ਬਚਪਨ ਤੇ ਬਚਪਨ ਜਵਾਨੀ ਦੇ ਵਿਚਾਲੇ ਜੇ ਵਾਲਾ ਟਾਈਮ ਹੁੰਦਾ ਵਾ। ਮੈਨੂੰ ਇਹ ਨੀ ਯਾਦ ਕਿਹੜੀ ਕਿਹੜੀ ਪਹਿਲੀ ਫਿਲਮ ਕਿਹੜੀ ਹੈ, ਮੈਨੂੰ ਯਾਦ ਹੈ ਉਦੋਂ ਦਿਲ ਵਰਗੀਆਂ ਫਿਲਮਾਂ,
1: ਦਿਲ ਤੇ ਜਿਹੜੀ ਕਾਲਜ ਵਾਲੀ,
0: ਹਾਂ ਮੇਰਾ ਹੀ ਪਿਆਰ ਕੇ, ਹਾਂ ਕਹਿ ਸਕਦੇ ਆ ਬਚਪਨ, ਹਾਂ ਹਾਂ
1: ਸਾਨੂੰ ਦਿਲਵਾ ਦੇ
0: ਸਿਫਾਰਿਸ਼ਾਂ ਤੇ, ਜਾਂ ਫਿਰ ਇੱਕ ਉਹ ਆਪਣੀ, ਉਸ ਤੋਂ ਬਾਅਦ ਫਿਰ ਵੀਡੀਓ ਗੇਮ ਕਰਾਏ ਤੇ ਇਹ ਸੇਮ ਹੀ,
1: ਉਹ ਵੀ ਕੀਤਾ,
0: ਸੇਮ ਹੀ ਬਿਜ਼ਨਸ ਚ ਐਡ ਹੋ ਜਾਂਦਾ,
1: ਐਡ ਕੀਤਾ ਉਹੀ ਸਾਈਬਰ ਕੈਫੇ ਚਲੇ ਸੀ ਜਿਹੜੇ,
0: ਹਾਂ ਇੱਕ ਤਾਂ ਹੁੰਦਾ ਨਾ ਉੱਥੇ ਜਾ ਕੇ ਖੇਡਣਾ,
1: ਹਾਂ
0: ਇੱਕ ਉਹ ਦਿੰਦੇ ਹੁੰਦੇ ਸੀ
1: ਕੈਸਟ,
0: ਹਾਂ ਡੀਵੀਡੀ,
1: ਹਾਂ ਉਹ ਉਹ ਸੀਡੀ ਵਾਲੇ ਆਉਂਦੇ ਨਹੀਂ, ਉਹ ਇੱਕ ਚਿਪ ਵਾਲੇ ਵੀ ਆਉਂਦੇ ਸੀਗੇ, ਉਹ ਵੀ ਦਿੰਦੇ ਸੀ ਅਸੀਂ ਰੈਂਟ ਤੇ,
0: ਹਾਂ ਉਹ ਵੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਇੱਕ ਮਤਲਬ ਕਈਆਂ ਨੇ ਜਿਨ੍ਹਾਂ ਨੇ ਆਪਣੇ ਘਰ ਲੈ ਲਈਆਂ ਸੀ ਗੇਮਾਂ, ਪਰ ਉਹ ਖੇਡਣ ਦੇ ਲਈ ਉਹ ਡੀਵੀਡੀਆਂ ਇਹਨਾਂ ਕੋਲ ਲੈ ਕੇ ਆਉਂਦੇ ਹੁੰਦੇ ਕਿਰਾਏ ਤੇ ਲੈ ਕੇ ਆਈਦੀਆਂ,
1: ਉਹ ਵੀ ਹਾਂ
0: ਹਨਾ। ਸਾਨੂੰ, ਮੈਨੂੰ ਯਾਦ ਹੈ ਸਾਨੂੰ ਪਿੰਡਾਂ ਵਾਲਿਆਂ ਨੂੰ, ਮੇਰਾ ਹੈਗਾ ਕਜ਼ਨ ਤੇ ਉਹਨੂੰ ਬਹੁਤ ਸ਼ੌਂਕ ਸੀ ਤੇ ਪਿੰਡਾਂ ਵਾਲਿਆਂ ਨੂੰ ਦਿਨੋਂ ਅਟ ਗਏ ਸੀ, ਕਹਿੰਦੇ ਉੱਥੋਂ ਵਾਪਸ ਨਹੀਂ ਆਉਂਦੀਆਂ ਪਾ ਹੁੰਦੇ ਨੀ
1: ਅਸੀਂ। ਮੈਨੂੰ ਯਾਦ ਹੈ ਹੁਣ ਹੁਣ ਤੇ ਵਿੱਚ ਪਤਾ ਨੀ ਕਦੋਂ ਗਈ ਸੀ ਮੈਂ, ਸਫਾਈਆਂ ਕਰ ਰਹੀ ਸੀ, ਉਹ ਸੀੜੀਆਂ ਮਿਲੀ, ਮੈਂ ਕਿਹਾ ਇਹ ਵੀ ਕਿੰਨੀ ਮਤਲਬ ਨਾ, ਉਹ ਅਸੀਂ ਮੈਂ ਤੇ ਮੇਰੀ ਭੈਣ ਦੇਖ ਰਹੇ ਸੀ ਕਿ ਇੱਕ 'ਚ ਚਾਰ ਚਾਰ ਗੇਮ ਹੁੰਦੇ ਸੀ ਤੇ ਗਾਣਿਆਂ ਵਾਲੀ, ਉਹ ਮਤਲਬ ਅਲੱਗ ਅਲੱਗ ਕਲੈਕਸ਼ਨ ਸੀਗਾ ਮੇਰੇ ਪਾਪਾ ਦਾ, ਕਿਉਂਕਿ ਰੈਂਟ ਤੇ ਦਿੰਦੇ ਸੀ ਨਾ ਇਹ ਚੀਜ਼ਾਂ, ਬੜੇ ਮਤਲਬ ਉਹ ਵੀ ਵਾਕਈ ਚਾਅ ਹੁੰਦਾ ਸੀਗਾ,
0: ਨਹੀਂ ਰੱਖ ਛੱਡੇ ਉਹ ਤੇ ਬਹੁਤ ਚੀਜ਼ਾਂ ਵਡਮੋਲੀਆਂ ਨੇ। ਮੈਂ ਇੱਥੇ ਇੱਕ
1: ਲੱਗਦਾ ਸਿੱਟ ਸਿੱਟ ਦਿੱਤੇ ਹੋਣੀ,
0: ਇੱਕ ਕੈਫੇ ਆ ਇੱਧਰ ਆਪਣੇ ਨਹੀਂ ਸਿਟੀ 'ਚ ਨਹੀਂ ਆ ਉਹ, ਆਈ ਥਿੰਕ ਉਹ ਪੈਂਦਾ ਬ੍ਰੰਜ਼ਵਿਕ ਦਾ ਇਲਾਕਾ ਪੈਂਦਾ ਵਾ ਸ਼ਾਇਦ, ਤਾਂ ਉਹ ਉਹਨੇ ਸਾਰਾ ਆਪਣਾ ਇੱਦਾਂ ਦਾ ਬਣਾਇਆ ਵਾ ਇੰਟੀਰੀਅਰ, ਉਹਨੇ ਪੁਰਾਣੀਆਂ ਜਿਹੜੀਆਂ ਕੈਸੇਟਸ ਹੁੰਦੀਆਂ ਸੀ ਹਨਾ, ਉਹ ਪੁਰਾਣੀ ਪੁਰਾਣੀ, ਚਲੋ ਗੋਰਿਆਂ ਵਾਲੀਆਂ ਹੀ ਆ ਉਹ, ਤੇ ਆਪਣਾ ਪੁਰਾਣੇ ਪਲੇਅਰ, ਸੀਡੀ ਪਲੇਅਰ, ਵੀਡੀਓ ਪਲੇਅਰ, ਸੋਨੀ ਦੇ ਉਹ ਪੁਰਾਣੇ ਪੁਰਾਣੇ ਜਿਹੜੇ ਲੰਮੇ ਲੰਮੇ ਜਿਹੇ ਆਉਂਦੇ ਹੁੰਦੇ ਦੋਵੇਂ ਪਾਸੇ ਸਪੀਕਰਾਂ ਵਾਲੇ, ਤੇ ਉਹ ਮੈਂ ਕਈ ਵਾਰੀ, ਇੱਕ ਵਾਰੀ ਮੈਂ ਗਿਆ ਮੈਨੂੰ ਵਧੀਆ ਲੱਗਿਆ, ਮੈਂ ਦੂਸਰੇ ਰਹੀ ਉਹ ਹੀ ਵੇਖਣ ਫੇਰ ਚੱਲ ਗਿਆ।
1: ਅੱਛਾ,
0: ਵਧੀਆ ਵਧੀਆ ਲੱਗਦੀ ਹੈ,
1: ਹਾਂ
0: ਉਹ ਲੱਗਦਾ ਹੀ ਹੈ ਜਦੋਂ ਉੱਦਾਂ ਹੀ ਸਿਰਫ ਐਵੇਂ ਪਿਆ ਸਮਾਨ, ਪਰ ਉਹ ਤੁਹਾਨੂੰ ਉਹ ਉਸ ਉੱਚ ਲੈ ਜਾਂਦਾ,
1: ਐਰਾ ਚ ਲੈ ਜਾਂਦਾ, ਇਹ ਤੇ ਨੋਸਟੈਲਜੀਆ ਹੈ ਹੀ ਚੀਜ਼ ਇਦਾਂ ਦੀ ਨਾ, ਕਿ ਤੁਸੀਂ ਹਮੇਸ਼ਾ ਮੁੜ ਮੁੜ ਕੇ ਤੁਹਾਡਾ ਨਾ ਤੁਸੀਂ ਉਸੇ ਚੀਜ਼ ਲਈ ਕਰੇਵ ਕਰਦੇ ਹੋ ਨਾ, ਭਾਵੇਂ ਤੁਸੀਂ ਕਿੰਨੀ ਅੱਗੇ ਵਧ ਗਏ, ਸਟਿਲ ਤੁਸੀਂ ਉਹ ਟਾਈਮ, ਉਹ ਸਕੂਲ ਟਾਈਮ, ਉਹ ਕਾਲਜ ਟਾਈਮ, ਦੋਸਤ ਯਾਰ ਸਾਰਾ ਮਿਸ ਕਰਦੇ ਹੋ।
0: ਪਰ ਉਹ ਕਿੱਡੀ ਵੱਡੀ ਚੀਜ਼ ਹੈ ਨਾ, ਉਹ ਸਾਰਾ ਆਪਾਂ ਵੇਖਦੇ ਹਾਂ ਵੀ ਆਹ ਚੀਜ਼ ਹੁਣ ਸਾਨੂੰ ਨਹੀਂ ਚਾਹੀਦੀ, ਆਪਾਂ ਸੁੱਟੀ ਜਾਂਦੇ ਹਾਂ, ਪਰ ਜਿਨ੍ਹਾਂ ਨੇ ਸਾਂਭਿਆ ਹੁੰਦਾ, ਜਿੱਦਾਂ ਹੁਣ ਆਪਣਾ ਕਾਰਜ ਭਾਈ ਨੇ ਬਣਾਇਆ ਆਫਿਸ, ਰਿਦਮ ਬੋਇਜ਼ ਦਾ ਜਿਹੜਾ ਆਫਿਸ ਆ ਆਪਣਾ ਚੰਡੀਗੜ੍ਹ ਮੋਹਾਲੀ, ਤੇ ਉਹਨਾਂ ਨੇ ਆਪਣੇ ਆਫਿਸ ਦੇ ਵਿੱਚ ਜਿਹੜੀ ਬੈਕ ਉਹ ਆ ਕੰਧ
1: ਹਨਾ,
0: ਪਿਛਲੀ ਫੀਚਰ ਵਾਲ, ਤੇ ਉਹਨਾਂ ਨੇ ਵੀ ਮਤਲਬ ਉਹ ਸਾਰੀਆਂ ਸਾਂਭ ਕੇ ਸ਼ਾਇਦ ਰੱਖੀਆਂ ਸੀ ਸੀਡੀਜ਼, ਉਹ ਕੈਸੇਟਸ, ਤੇ ਉਹ ਸਾਰੀਆਂ ਉਹ ਓਰਿਜਨਲ ਉਹ ਸਾਰੀਆਂ ਲਾਈਆਂ ਵਾ ਪਿੱਛੇ। ਹਾਂ ਉਹ ਤਾਂ ਬੋਲ ਲੱਗਦਾ ਉਹ ਤਾਂ ਫੋਟੋ ਵਾਣੋ ਤਾਂ ਘੱਟ ਹੀ ਉਹ ਇੱਦਾਂ ਦੇ ਸ਼ੂਟ ਸ਼ਾਟ ਘੱਟ ਹੀ ਕਰਾਉਂਦੇ ਆ ਤੇ ਉਹ ਵਾਲੀਆਂ ਲੁੱਕਸ ਤੇ, ਪਰ ਕਿਤੇ ਲੱਗਾ ਮੌਕਾ ਮੈਂ ਵਿਖਾਊਂਗਾ ਤੁਹਾਨੂੰ, ਉਹਨਾਂ ਨੇ ਉਹ ਬਹੁਤ ਵਧੀਆ, ਤੇ ਉਹ ਚੀਜ਼ ਮੈਂ ਫਿਰ ਇੱਥੇ ਕੈਫੇ 'ਚ ਵੇਖੀ, ਇਹਨਾਂ ਨੇ ਤੇ ਚਲੋ ਵੈਸੇ ਰੱਖੀ ਨਾ ਜਿੱਦਾਂ ਆਪਾਂ ਘਰ 'ਚ ਰੱਖ ਦਿੰਦੇ ਹਾਂ ਰੱਖਣੇ ਦੇ, ਹਾਂ ਤੇ ਉਹਨਾਂ ਨੇ ਪੂਰੀ ਦੀ ਪੂਰੀ ਵਾਲ ਜਿਹੜੀ ਆ ਉਹ, ਇਹ ਨਹੀਂ ਵੀ ਆਪਣਾ ਜਿਹੜਾ ਇੱਕ ਹੁੰਦਾ ਨਾ ਵਾਲਪੇਪਰ, ਪਰ ਜਿਹੜਾ ਉਹ ਅਸਲੀ ਕੈਸਟਾਂ ਉਹ ਲਾਈਆਂ ਨੇ, ਉਹ ਮਤਲਬ ਉਹ ਤੁਹਾਨੂੰ ਪੁਰਾਣਾ ਵੇਖ ਕੇ ਤੁਹਾਨੂੰ ਇੱਦਾਂ ਲੱਗਦਾ ਵੀ ਹਾਂ
1: ਪਰਚੀ ਚ ਗਾਣੇ ਲਿਖ ਕੇ 12 ਗਾਣੇ 6 ਏ ਸਾਈਡ ਚ ਦੇਖੇ 6 ਬੀ ਸਾਈਡ ਚ ਨਾ ਭਰਵਾਉਂਦੇ ਸੀਗੇ, ਉਹ ਵੀ ਉਸੇ ਟਾਈਮ ਪੀਰੀਅਡ ਦਾ ਨਾ, ਕਿਉਂਕਿ
0: ਤੁਸੀਂ ਕਿੱਡੀ ਵੱਡੀ ਕਮਾਈ ਚੱਲਦੀ ਰਹੀ ਇਸ ਕੰਮ,
1: ਬਿਲਕੁਲ
0: ਜਿਹੜੇ ਆਪਣੇ ਹੁੰਦੇ ਸੀ ਕੈਸਟਾਂ ਰਿਕਾਰਡ ਕਰਕੇ ਦੇਣ ਵਾਲੇ, TDK ਦੀ ਕੈਸਟ ਜਦੋਂ ਘੋਣੀ ਕਹਿਣਾ ਬੱਲੇ ਬਾਹਰੋਂ ਹੈਗਾ ਤੁਹਾਡਾ ਕੋਈ ਸੋਨੀ ਦੀ ਕੈਸਟ ਬਾਕੀ ਤੇ ਉੱਥੇ ਜਿਹੜੇ ਲੋਕਲ ਫਿਰ ਟੀ ਸੀਰੀਜ਼ ਐਂਡ ਆਲ ਹੈ ਨਾ ਸਾਨੂੰ ਪਤਾ ਨਹੀਂ ਕਿੰਨੇ ਉਦੋਂ ਕਿੰਨੇ ਕਹਿਤਾ ਉਦੋਂ ਤਾਂ ਇਹ ਵੀ ਚੀਜ਼ਾਂ ਨਹੀਂ ਨਾ ਹੁੰਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਬਹੁਤ ਦੁਰਲੱਭ ਹੁੰਦੀਆਂ ਇਹ ਜਿੱਦਾਂ ਜੋੜਨ ਵਾਲੀ ਗੂੰਦ ਗਾਂਦ ਜੀ ਜਾਂ ਦਿਸਤੈਟ ਤੇ ਜਾਂ ਤਾਂ ਕਿਤਾਬਾਂ ਕਤੂਬਾਂ ਜੋੜਨ ਵਾਲੀ ਹੁੰਦੀ ਸੀ ਤੇ ਉਹ ਪਤਾ ਨਹੀਂ ਕਿੰਨੇ ਕਹਿਤਾ ਵੀ ਬੋਰਡ ਦੇ ਦੁੱਧ ਨਾਲ ਜੁੜ ਜਾਂਦੀ ਆ ਜਿਹੜੀ ਟੇਪ ਅਕਸਰ ਹੀ ਵਲੀ ਜਾਂਦੀ ਹੁੰਦੀ ਸੀ ਨਾ ਉਹ ਜਿਹੜੀ ਰੀਲ ਸੀ ਉਹ ਵਲੀ ਜਾਣੀ ਤੇ ਉਹਨੂੰ ਕੱਢਣਾ ਉਹਨੇ
1: ਪੈਨਸਿਲ ਨਾਲ ਕਰਨਾ ਗੋਲ ਗੋਲ
0: ਉਹਨੂੰ ਕੱਟ ਕੇ ਜੋੜਨਾ ਪੈਂਦਾ ਹੁੰਦਾ ਸੀ ਤੇ ਉਹ ਕਿਸੇ ਨੇ ਕਿਹਾ ਬੋਰਡ ਦੇ ਦੁੱਧ ਨਾਲ ਜੁੜ ਜਾਂਦੀ ਆ ਤੂੰ ਸਵਾਹ ਜੁੜਨੀ ਸੀ ਉਹ ਫੇਰ ਚੱਲਦੀ ਚੱਲਦੀ ਵਿੱਚੇ ਰਹਿ ਜਾਣੀ ਫੇਰ ਉਹ ਉੱਧਰ ਦੇ ਉੱਧਰ ਰੋਲ ਹੋ ਜਾਣੀ ਉੱਧਰ ਦੇ ਉੱਧਰ ਰੋਲ ਹੋ ਜਾਣੀ ਵੇਖ ਲਓ ਸਮੇਂ ਸਮੇਂ ਦੀਆਂ ਗੱਲਾਂ ਕਿੰਨਾ ਕੁਛ ਚੇਂਜ ਹੋ ਗਿਆ ਪਰ ਗੱਲ ਵੇਖੋ ਆਮਿਰ ਖਾਨ ਤੋਂ ਚੱਲੀ ਸੀ ਤੇ ਆਮਿਰ ਖਾਨ
1: ਆਪਾਂ ਵੀ ਨੋਸਟੈਲਜੀਆ ਕਿਤੇ ਕਿਤੇ
0: ਨਹੀਂ ਹੁੰਦਾ ਵੇਖੋ ਜਿਹੜੇ ਬੰਦਿਆਂ ਨਾਲ ਤੁਸੀਂ ਜੁੜੇ ਹੁੰਦੇ ਹੋ ਜਾਂ ਫਿਰ ਕੋਈ ਇੱਦਾਂ ਦੀਆਂ ਗੱਲਾਂ ਤੁਸੀਂ ਸੁਣਦੇ ਹੋ ਤੇ ਇਹਦਾ ਤੀਜਾ ਕਿ ਚੌਥਾ ਵਾ ਵਿਆਹ ਭਲਾ ਮੈਨੂੰ ਤੀਜਾ ਵਿਆਹ ਵਾ ਹਨਾ ਤੀਜਾ ਵਾ ਤੀਸਰਾ ਵਿਆਹ ਵਾ ਤੇ ਇਹ ਗੌਰੀ ਆ ਕੋਈ ਹੈ ਇਹਦੇ ਨਾਲ ਫਿਰਦਾ
1: ਮੈਨੂੰ
0: ਲੱਗਦਾ ਤੁਸੀਂ ਇਹਦੇ ਚ ਨਹੀਂ ਇੰਟਰਸਟ ਲੈਂਦੇ ਤੁਸੀਂ
1: ਕੀ ਕਰਨਾ ਦੂਜੇ ਦੇ ਚੱਕਰਾਂ ਚ ਵੜ ਕੇ ਆਪਣਾ ਹੀ ਸਾਂਭ ਲਓ ਘਰ
0: ਮੈਨੂੰ ਲੱਗਾ ਬਾਲੀਵੁੱਡ ਚ ਤੁਸੀਂ ਵਾਵਾ ਇੰਟਰਸਟ ਲੈਂਦੇ
1: ਬਟ ਨਹੀਂ ਵਿੱਚ ਹਾਂ ਸੁਣਿਆ ਤੇ ਸੀਗਾ ਕਿ ਕਰੰਟ
0: ਗੌਰੀ ਸਪਰੈਟ
1: ਓਕੇ
0: ਸ਼ਾਇਦ ਮੈਂ ਗਲਤ ਨਾਂ ਲੈ ਰਿਹਾ ਹਾਂ ਚਲੋ ਗੌਰੀ ਸਪਰੈਟ ਤੀਸਰਾ ਵਿਆਹ ਵੇਖੋ ਪਿੱਛੇ ਜੇ ਇਹਨੇ ਕੁੜੀ ਵਿਆਹੀ ਆਪਣੀ ਹੈ ਨਾ
1: ਹਾਂਜੀ ਹਾਂ
0: ਤੇ ਹੁਣ ਵੇਖ ਲਓ ਆਪ ਵਿਆਹ ਕਰਾਉਣ ਲੱਗ ਪਿਆ
1: ਹੈਨਾ ਅੱਜ ਮੇਰੇ ਪਾਪਾ ਕੀ ਸ਼ਾਦੀ ਹੈ
0: ਤੁਸੀਂ ਮੇਰੇ ਵਿਆਹ ਤੇ ਜੇ ਨਹੀਂ ਆਓਗੇ ਤੇ ਮੈਂ ਤੁਹਾਡੇ ਵਿਆਹ ਤੇ ਨਹੀਂ ਆਊਂਗਾ ਆਹ ਵੀ ਵਧੀਆ ਨਾ ਵੀ ਤੁਸੀਂ ਇਹਨੇ ਆਪਣੀ ਕੁੜੀ ਦੇ ਵਿਆਹ ਤੇ ਪਾਇਆ ਹੋਣਾ ਕੋਈ ਸੈੱਟ ਸੁੱਟ ਜਾ ਤੇ ਹੁਣ ਉਹ ਵਿਚਾਰੀ ਆਊਗੀ ਮੇਰੇ ਪਾਪਾ ਦੇ ਵਿਆਹ ਤੇ ਹਮੇ ਵੀ ਕੁਛ ਡਾਲਣਾ ਚਾਹੀਏ
1: ਇਹ ਕਿਹੜੇ ਲਿਫਾਫੇ ਸਗਨ ਦਿੰਦੇ ਹੋਣੇ ਇਹਨਾਂ ਦੇ ਕਿਹੜਾ ਕਲਚਰ ਹੋਣਾ
0: ਹਾਂ ਜਿੱਦਾਂ ਕੱਲ੍ਹ ਆਪਾਂ ਗੱਲ ਕਰ ਰਹੇ ਹਾਂ ਵੀ ਯੋਲੋ ਲਾਈਫ ਜ਼ਿੰਦਗੀ ਕਿਹੜੀ ਵਾਰ ਵਾਰ ਮਿਲਣੀ ਆ ਤੇ ਇਹਨੇ ਇਸ ਪਾਸੇ ਲਾਈ ਆ ਵੀ ਜ਼ਿੰਦਗੀ ਕਿਹੜੀ ਵਾਰ ਵਾਰ ਮਿਲਣੀ ਆ ਕਿਉਂ
1: ਜੀਓ ਜੀ ਵਰ ਕੇ
0: ਕਰਾਓ ਕਰਾਓ
1: ਪਰ ਪਹਿਲੀ ਵੀ ਜਿਹੜੀ ਦੋ ਹੈ ਇਹਦੀ ਐਕਸ ਵਾਈਫ ਉਹ ਵੀ ਮਤਲਬ ਵਧੀਆ ਮਿਲਦੀ ਜੁਲਦੀ ਹੈ ਮਤਲਬ ਉਹਨਾਂ ਦੇ ਵਿੱਚ ਵੀ ਐਵੇਂ ਮਿਊਚੁਅਲ ਅੰਡਰਸਟੈਂਡਿੰਗ ਵਧੀਆ ਹੈ
0: ਮੈਨੂੰ ਇੱਕ ਚੀਜ਼ ਲੱਗਦੀ ਹੈ ਜਿੱਦਾਂ ਤੁਸੀਂ ਕਹਿੰਦੇ ਨਾ ਵਧੀਆ ਤੇ ਉਹਦੇ ਵਿੱਚੋਂ ਤੁਸੀਂ ਨਾ ਵਧੀਆ ਕਦੋਂ ਰਹਿੰਦਾ ਵਾ ਜਦੋਂ ਮੰਨ ਲਓ ਜਾਇਦਾਦ ਦਾ ਰੌਲਾ ਪੈ ਜੇ ਹੈ ਨਾ ਵੀ ਉਹਨੇ ਉਹਨੂੰ ਪੈਸੇ ਨਹੀਂ ਪੂਰੇ ਦਿੱਤੇ ਜਾਂ ਉਹਦਾ 50-50 ਨਹੀਂ ਹੋਇਆ ਜਾਂ ਕਿੱਦਾਂ ਕੁਛ ਪਰ ਮੈਨੂੰ ਲੱਗਦਾ ਇਹਦਾ ਤਾਂ ਵਧੀਆ ਵਾ ਕਿਉਂਕਿ ਇਹਨੇ ਸਾਰਾ ਵੈਰੀ ਇਜ਼ ਵੈਰੀ ਕੈਲਕੂਲੇਟਿਵ ਵੀ ਉਹਨੇ ਵਿਆਹ ਜਿਹੜੇ ਆ ਉਹ ਐਵੇਂ ਮਤਲਬ ਐਵੇਂ ਅੱਖਾਂ ਮੀਟ ਕੇ ਵਿਆਹ ਨਹੀਂ ਕਰਾਇਆ ਉਹਨੇ ਮਤਲਬ ਇੱਕ ਤਰ੍ਹਾਂ ਦੇ ਬਿਜ਼ਨਸ ਵਾਂਗੂ ਹੀ ਰਨ ਕੀਤੇ ਆ ਪਿਆ ਵੀ ਹਾਂ ਜੇ ਅਸੀਂ ਵੱਖ ਹੋਣਾ ਵਾ ਤੇ ਆਹ ਹੀ ਪਿਆ ਹੈ ਨਾ ਆਹ ਤੇਰਾ ਹੀ ਆਹ ਮੇਰਾ ਹੀ ਤੂੰ ਆਪਣੇ ਘਰ ਮੈਂ ਆਪਣੇ ਘਰ ਹੈ ਨਾ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਆਪਾਂ ਮਿਲਦੇ ਗਿਲਦੇ ਰਹਾਂਗੇ ਤੇ ਫਿਰ ਦੂਸਰੇ ਨੂੰ ਵੀ ਪਤਾ ਵਾ ਵੀ ਕੀ ਆ ਤੀਸਰੇ ਨੂੰ ਪਤਾ ਗਿਆ ਰੌਲਾ ਤਾਂ ਉਦੋਂ ਪੈਂਦਾ ਨਾ ਜਦੋਂ ਤਾਂ ਇਹ ਬਲਾਇੰਡ ਗੇਮ ਤੁਸੀਂ ਖੇਡਦੇ ਹੋ ਤੁਹਾਨੂੰ ਪਤਾ ਵਾ ਵੀ ਹੁਣ ਨਾਲੇ ਕਿਸੇ ਨੂੰ ਪਤਾ ਵਾ ਮੇਰੇ ਕੋਲ ਇੰਨਾ ਹੀ ਇੰਨਾ ਕੀ ਆ ਤੇ ਉਹ ਵੀ ਇੰਨੇ ਜਾਂਦੇ ਜਾਂਦੇ ਲੈ ਗਏ ਹੈ ਨਾ ਲੜ ਕੇ ਤੁਸੀਂ ਇੱਕ ਦੂਸਰੇ ਕੋਲ ਲਿਆ ਤੇ ਉਹ ਫਿਰ ਰਿਲੇਸ਼ਨ ਕਿੱਥੋਂ ਸਹੀ ਰਹਿਣਾ
1: ਇਹ ਤਾਂ ਹੈ ਹਾਂ ਇਹ ਤੇ ਤਾਂ ਹੀ ਉਹਨੂੰ ਕਹਿੰਦੇ ਨਾ ਮਿਸਟਰ ਪਰਫੈਕਸ਼ਨਿਸਟ ਹਰ ਇੱਕ ਚੀਜ਼ ਦੇ ਵਿੱਚ ਹੀ
0: ਇਹਨੇ ਮਤਲਬ ਗੋਰਿਆਂ ਟਾਈਪ ਕਰਾਇਆ ਕਿ ਸਿਸਟਮ ਹਾਂ ਹੈ ਨਾ ਜਿੱਦਾਂ ਗੋਰੇ
1: ਨੋ ਸਟ੍ਰਿੰਗਸ ਅਟੈਚਡ
0: ਨਹੀਂ ਠੀਕ ਹੈ ਚਲੋ ਕਈ ਚੀਜ਼ਾਂ ਬਲਕਿ ਇਸ ਪਾਸੇ ਜਾਵੇ ਨਾ ਬੰਦਾ ਜੇ ਜਾਵੇ ਤੇ ਫਿਰ ਇਹਨਾਂ ਲੋਕਾਂ ਕੋਲ ਇਹ ਵੀ ਚੀਜ਼ਾਂ ਜਿਹੜੀ ਹਰ ਇੱਕ ਚੀਜ਼ ਦੇ ਵਿੱਚੋਂ ਕੁਛ ਨਾ ਕੁਛ ਤੇ ਸਿੱਖਣ ਵਾਲਾ ਹੁੰਦਾ ਹੀ ਹੈ ਨਾ
1: ਪਰ ਹੰਬਲ ਕਿੰਨਾ ਆਪਾਂ ਮਿਲੇ ਸੀ ਫਿਲਮ ਫੈਸਟੀਵਲ 'ਚ ਕਿੰਨਾ ਹੰਬਲ ਪਰਸਨੈਲਿਟੀ ਨਾ ਲੇਕਿਨ ਇਨਸਾਨ ਨੂੰ ਕਿੰਨਾ ਵਧੀਆ ਤਰੀਕੇ ਨਾਲ ਇਹ ਹੈ ਕਿ ਹੀ ਇਜ਼ ਵਨ ਆਫ ਦੋਜ਼ ਸੈਲੀਬ੍ਰਿਟੀ ਕਿ ਹੰਬਲ ਬਹੁਤ ਹੈ
0: ਹੰਬਲ ਤੇ ਫਿਰ ਤੁਹਾਨੂੰ ਪਤਾ ਰਹਿਣਾ ਪੈਂਦਾ ਹੰਬਲ ਤੋਂ ਮੈਨੂੰ ਚੇਤਾ ਆ ਗਿਆ ਵੀ ਉਹ ਅਸੀਸ ਉੱਠ ਵੀ ਸੀ ਸੱਚ ਤੇ ਆਪਾਂ ਅਸੀਸ ਕੌਰ ਨੂੰ ਵਿਹਲਿਆ ਕਰਦੀ ਸੋ ਅੱਜ ਸ਼ੁੱਕਰਵਾਰ ਦਾ ਦਿਨ ਆ ਤੁਸੀਂ ਦੱਸਿਆ ਨੀ
1: ਕੀ ਕੀ ਨਹੀਂ ਦੱਸਿਆ
0: ਸ਼ੁੱਕਰਵਾਰ ਦਾ ਦਿਨ ਆ ਖੁੱਲਾ ਅਖਾੜਾ ਅੱਜ ਅਸੀਂ ਆਹ ਕਰਨਾ ਅੱਜ ਅਸੀਂ ਉਹ ਕਰਨਾ
1: ਮੈਂ ਦੱਸਿਆ ਸੀਗਾ ਖੁੱਲਾ ਅਖਾੜਾ ਹਾਂ
0: ਓਕੇ ਤੇ ਉਹ ਨੀ ਦੱਸਿਆ ਵੀ ਸਾਡੇ ਨਾਲ ਚੰਗਾ ਕੀ ਹੋਇਆ ਤੇ ਤੁਹਾਡੇ ਨਾਲ ਚੰਗਾ ਕੀ ਹੋਇਆ
1: ਤੁਸੀਂ ਦੱਸਣਾ ਸੀਗਾ ਸ਼ੁੱਕਰਵਾਰ ਤੁਹਾਨੂੰ ਪਤਾ ਹੀ ਹੈ ਸ਼ੁੱਕਰਵਾਰ ਆਪਾਂ ਬੜਾ ਐਂਡ ਚ ਮਤਲਬ ਇਹ ਹੁੰਦਾ ਨਾ ਕਿ ਪੋਜ਼ਿਟਿਵ
0: ਰਿਲੈਕਸ
1: ਹਾਂ ਰਿਲੈਕਸ ਚਿਲ ਮੋਡ ਆਨ ਹੋ ਜਾਂਦਾ ਨਾ ਹੁਣ ਤੁਸੀਂ ਕਿੱਥੇ ਵਿਆਹਾਂ ਚ ਫਸਾਤਾ ਮੈਨੂੰ ਮੈਂ ਨਾ ਆਪਾਂ ਫਿਰ ਭੁੱਲ ਗਈ ਨਾ ਮੈਂ ਵੀ ਥੋੜੀ ਬਹੁਤ ਗੱਲਾਂ
0: ਮੈਂ ਤਾਂ ਛੇੜ ਲਈ ਮੈਨੂੰ ਇਹ ਤੁਸੀਂ ਬਾਲੀਵੁੱਡ ਵਾਲੇ ਹੋ ਤੁਸੀਂ
1: ਹਾਂ ਨਹੀਂ ਨਹੀਂ ਪਰ ਇਹ ਹੈ ਕਿ ਫਰਾਈਡੇ ਆਪਾਂ ਇਹ ਸਾਰਿਆਂ ਵੈਸੇ ਆਪਾਂ ਕਰਦੇ ਹੀ ਹਾਂ ਕਿ ਹਾਂ ਮੇਰੇ ਨਾਲ ਤਾਂ ਸਭ ਕੁਛ ਵਧੀਆ ਹੁੰਦਾ ਹੈ, ਲੇਕਿਨ ਗੱਲ ਤਾਂ ਇੱਥੇ ਇਹੀ ਟਾਸਕ ਹੈ ਨਾ ਕਿ ਤੁਸੀਂ ਖੁਦ ਦੱਸੋ ਕੱਢ ਕੇ ਕਿ ਤੁਸੀਂ ਕਿਹੜੀ ਚੀਜ਼ ਤੁਸੀਂ ਲਈ ਹਾਈਲਾਈਟ ਆਫ ਯੋਰ ਵੀਕ ਜਾਂ ਕਿਵੇਂ ਰਿਹਾ ਤੁਹਾਡਾ ਹਫ਼ਤਾ, ਅਤੇ ਉਹ ਆਪਾਂ ਇਸ 'ਚ ਉਹਦੇ ਨਾਲ ਸਾਰਿਆਂ ਨੂੰ ਇੱਕ ਬੂਸਟਅਪ ਮਿਲਦਾ ਕਿ ਹਾਂ ਯਾਰ ਇਹ ਤਾਂ ਮੇਰੇ ਨਾਲ ਵੀ ਹੋਇਆ, ਹਾਂ ਮਤਲਬ ਤੁਸੀਂ ਵੀ ਸੋਚਣ ਨੂੰ ਮਜਬੂਰ ਹੋ ਜਾਂਦੇ ਹੋ ਜਾਂ ਤੁਸੀਂ ਕਨੈਕਟ ਕਰਦੇ ਹੋ, ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ
0: ਇਸ ਗੱਲ 'ਚ ਤਾਂ ਮੈਂ ਵੀ ਖੁਸ਼ ਹੋ ਸਕਦਾ।
1: ਹਾਂਜੀ ਹਾਂ ਹਾਂ
0: ਮੇਰੀ ਤਾਂ ਇਸ ਹਫ਼ਤੇ ਦੀ ਇਹੋ ਖੁਸ਼ੀ ਹੈ ਵੀ ਮੇਰਾ ਇੱਕ ਪਾਸੇ ਨੱਕ ਖੁੱਲ੍ਹ ਗਿਆ।
1: ਮੈਂ ਵੀ ਕਹਿ ਸਕਦੀ ਹਾਂ ਲਾਈਕ ਵਾਈਜ਼, ਪਿਛਲੇ ਹਫ਼ਤੇ ਆਪਾਂ ਦੋਵੇਂ ਔਖੇ ਔਖੇ ਬੋਲਦੇ ਸੀਗੇ, ਆਪਾਂ ਨੂੰ ਸਿੰਪਥੀ ਮੈਸੇਜਸ ਆਉਂਦੇ ਸੀਗੇ।
0: ਸਿਆਣੇ ਕਹਿੰਦੇ ਆਏ ਆ ਵੀ ਤੰਦਰੁਸਤੀ ਇੱਕ ਨਿਆਮਤ ਆ, ਪਰ ਤੁਹਾਨੂੰ ਇਹੋ ਜਿਹੇ ਮੌਕਿਆਂ ਤੇ ਤੁਹਾਨੂੰ ਸਮਝ ਆਉਂਦੀ ਆ ਵੀ ਹਾਂ ਵਾਕਈ ਮੰਨ ਲਓ ਜਦੋਂ ਆਪਾਂ ਯਾਸੀ ਆਪਾਂ ਠੀਕ ਆ, ਮੰਨ ਲਓ ਜਾਂ ਆਪਾਂ ਠੀਕ ਹੁੰਦੇ ਹਾਂ, ਭਾਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਦੁਨੀਆਂ ਦੇ ਉੱਤੇ, ਦੁੱਖ ਵੱਡੇ ਵੱਡੇ ਨੇ ਜਾਂ ਤੁਹਾਨੂੰ ਕੱਲ ਨੂੰ ਜਾਂ ਪਹਿਲਾਂ ਕੋਈ ਵੱਡਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਦੁੱਖੜਾ, ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਕਿੰਨਾ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਆ। ਤੇ ਮੰਨ ਲਓ ਜਦੋਂ ਆਪਾਂ ਠੀਕ ਸਾਂ, ਜਦੋਂ ਸਾਨੂੰ ਕੋਈ ਖੰਘ ਜ਼ੁਕਾਮ ਆ ਨਹੀਂ, ਬੁਰੇ ਹਾਲਾਤ ਇੱਦਾਂ ਦੇ ਹਨਾ, ਬਲੋਕ ਬਲੋਕ ਜਿਹਾ, ਤੇ ਉਦੋਂ ਕਿਹੜਾ ਵੀ ਸਾਰਾ ਕੁਛ ਆਪਾਂ ਕਹਿ ਰਹੇ ਹਾਂ ਵੀ ਹਾਂ ਸਭ ਕੁਛ ਓਕੇ ਹੈ, ਉਦੋਂ ਵੀ ਚੀਜ਼ਾਂ ਸਤਾ ਰਹੀਆਂ ਸੀ ਨਾ ਤੁਹਾਨੂੰ ਕੁਛ ਨਾ ਕੁਛ, ਤਾਂ ਉਦੋਂ ਵੀ ਤੰਗ ਕਰ ਰਹੀ ਸੀ ਤੁਹਾਨੂੰ, ਪਰ ਹੁਣ ਇਸ ਟਾਈਮ ਦੇ ਉੱਤੇ ਤੁਹਾਨੂੰ ਇਹ ਲੱਗਦਾ ਵੀ ਯਾਰ ਆਹ ਠੀਕ ਹੋਵੇ ਨਾ, ਬਾਕੀ ਤੇ ਸਾਰਾ ਕੁਛ ਠੀਕ ਹੀ ਹੈ।
1: ਜਿਸ ਚੀਜ਼ ਦੀ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਹੁਣ ਜਿਵੇਂ ਆਪਾਂ ਬੋਲਣ ਵਾਲੇ ਪ੍ਰੋਫੈਸ਼ਨ 'ਚ ਆ, ਆਪਣੇ ਗਲੇ ਖਰਾਬ ਹੋਣ ਤੇ ਆਪਾਂ ਨੂੰ ਉਹ ਚੀਜ਼ ਲੱਗੀ, ਹੁਣ ਇਹ ਮੈਨੂੰ ਯਾਦ ਹੈ ਸਾਡੇ ਨਾ ਮਤਲਬ ਕੋਟਾ ਹਮੇਸ਼ਾ ਨਾ ਕੋਈ ਵੀ ਰਾਗੀ ਜੱਥਾ ਆਉਣਾ ਨਾ, ਤੇ ਮੇਰੇ ਦਾਦਾ ਜੀ ਦਾ ਹੁੰਦਾ ਸੀਗਾ ਕਿ ਆਪਣੇ ਘਰੇ ਆਪਾਂ ਉਹਨਾਂ ਨੂੰ ਚਾਹ ਪਾਣੀ ਵਾਸਤੇ ਪ੍ਰਸ਼ਾਦ ਦੇ ਵਾਸਤੇ ਬੁਲਾਉਣਾ ਹੀ ਹੈ, ਮਤਲਬ ਲਬਾਣਿਆ ਸੀ ਤੇ ਸਾਡੇ ਪੱਕਾ ਹੀ ਸੀਗਾ ਕਿ ਸਾਨੂੰ ਕਰਨਾ ਹੀ ਹੈ ਨਾ, ਤੇ ਉਹਨਾਂ ਨੇ ਹਮੇਸ਼ਾ ਸੱਦ ਲੈਣਾ, ਤੇ ਕੋਈ ਵੀ ਗਿਆਨੀ ਜੀ ਆਉਣੇ ਜੋ ਵੀ ਆਉਣੇ ਉਹਨਾਂ ਨੇ ਦਹੀਂ ਨਹੀਂ ਖਾਣਾ।
0: ਅੱਛਾ।
1: ਤੇ ਮੈਂ ਨੋਟਿਸ ਕਰਦੀ ਹੁੰਦੀ ਸੀ ਕਿ ਦਹੀਂ ਰਾਇਤਾ ਹਮੇਸ਼ਾ ਐਵੇਂ ਮਤਲਬ ਆਪਾਂ ਰੱਖਦੇ ਹਾਂ ਪਰ ਖਾਂਦਾ ਕੋਈ ਨਹੀਂ ਹੈ। ਇੱਕ ਵਾਰੀ ਮੈਂ ਛੋਟੀ ਸੀਗੀ, ਹੁਣ ਮੈਨੂੰ ਲੱਗਦਾ ਜਿਵੇਂ ਆਪ ਬੱਚੇ ਗੱਲ ਕਰਦੇ, ਮੈਂ ਇੱਕ ਗਿਆਨੀ ਜੀ ਨੂੰ ਪੁੱਛ ਲਿਆ ਕਿ ਰਾਇਤਾ ਕਿਉਂ ਵੇਸਟ ਕਰਦੇ ਹੋ ਤੁਸੀਂ, ਲੋਕ ਕਿਉਂ ਨਹੀਂ ਖਾਂਦੇ, ਤੇ ਮੈਂ ਹਾਂਜੀ ਹਾਂ ਛੋਟੀ ਸੀਗੀ ਮੈਂ, ਪਤਾ ਨੀ ਮੈਂ ਮੈਨੂੰ ਮਤਲਬ ਥੋੜਾ ਥੋੜਾ ਯਾਦ ਹੈ। ਫਿਰ ਉਹਨਾਂ ਨੇ ਉਹ ਗੱਲ ਦੱਸੀ ਸੀ ਕਿ ਸਾਡਾ ਜੇ ਸਾਡਾ ਗਲਾ ਹੀ ਖਰਾਬ ਹੋ ਗਿਆ, ਦਹੀਂ ਅਸੀਂ ਰਿਸਕ ਲੱਗਦਾ ਸਾਨੂੰ ਦਹੀਂ ਖਾਣਾ ਨਾ, ਕਿ ਅੱਜ ਤੇ ਸਾਨੂੰ ਮਤਲਬ 3 ਦਿਨ ਦਾ ਸਮਾਗਮ ਹੈ ਜੇ ਅਸੀਂ ਦਹੀਂ ਖਾ ਲਿਆ ਤੇ ਸਾਡੇ ਗਲੇ ਬਹਿ ਗਏ, ਤੇ ਫਿਰ ਅਸੀਂ ਕੀ
0: ਸਹੀ ਗੱਲ
1: ਡਿਊਟੀ ਲਾਵਾਂਗੇ। ਹੁਣ ਉਹ ਮੈਂ ਕਨੈਕਟ ਕਰਦੀ ਆ ਵਾਕਈ।
0: ਪਰ ਤੁਹਾਡੀ ਇਸ ਗੱਲ ਤੋਂ ਨਾ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਾਂ, ਤੁਹਾਡੀ ਵੱਡੀ ਕੁੜੀ ਬਿਲਕੁਲ ਤੁਹਾਡੇ ਤੇ ਆ।
1: ਅੱਛਾ।
0: ਉਹ ਵੀ ਇਦਾਂ ਦੀਆਂ ਗੱਲਾਂ ਕਰਦੀ, ਹੁਣ ਮੈਨੂੰ ਪਤਾ ਲੱਗ ਗਿਆ ਵੀ ਉਹਦਾ ਸੁਭਾਅ ਕਿੱਥੋਂ ਆਇਆ,
1: ਇਸੀ ਕੰਪਨੀ ਦਾ ਪ੍ਰੋਡਕਟ।
0: ਕਦੀ ਰਿਅਲਾਈਜ਼ ਕੀਤੀ ਇਹ ਗੱਲ, ਤੁਹਾਡੇ ਵਰਗੀਆਂ ਗੱਲਾਂ ਕਰਦੀ ਆ?
1: ਹਾਂ ਬੋਲਦੀ ਤੇ।
0: ਕਦੀ ਕਿਸੇ ਨੇ ਦੱਸਿਆ ਤੁਹਾਨੂੰ, ਤੁਹਾਡੀ ਮੰਮਾ ਨੇ ਜਾਂ ਕਿਸੇ ਨੇ?
1: ਨਹੀਂ ਕਿਸੇ ਨੇ ਐਵੇਂ।
0: ਫਿਰ ਹੁਣ ਤੁਸੀਂ ਨੋਟ ਕਰਨੀ, ਆਪਣੇ ਬਚਪਨ ਚੋਂ ਨੋਟ ਕਰਨੀ ਸ਼ੁਰੂ ਕਰਿਓ।
1: ਉਹ ਕਿਉਰਿਓਸਿਟੀ ਹਾਂ ਮੇਰੇ ਮਤਲਬ ਉਹਦੇ ਅੰਦਰ ਵੀ ਵਾਗ, ਔਰ ਮੈਂ ਨਾ ਪੁੱਛਿਆ ਵੀ ਮਤਲਬ ਕਿਸੇ, ਮੈਨੂੰ ਉਹਨਾਂ ਦਾ ਬਿਲਕੁਲ ਨਾਂ ਨਹੀਂ ਯਾਦ ਆਇਆ, ਲੇਕਿਨ ਉਹ ਕਨਵਰਸੇਸ਼ਨ ਜਿਵੇਂ ਸੀ ਨਾ, ਤੇ ਮੇਰੇ ਘਰ ਦਾ ਮੂੰਹ ਵੇਖਿਆ ਸੀ ਕਿ ਇਹ ਕੀ ਪੁੱਛ ਰਹੀ ਹੈ ਮਤਲਬ, ਹੈ ਨਾ।
0: ਹਾਂ ਨਹੀਂ ਮੈਂ ਜੇ ਤੇ ਤੁਸੀਂ ਹੂਬ ਹੂ ਇਦਾਂ ਹੀ ਪੁੱਛਿਆ ਸੀ,
1: ਐਵੇਂ ਹੀ ਪੁੱਛਿਆ ਸੀ,
0: ਦਹੀਂ ਕਿਉਂ ਖਰਾਬ ਕਰਦੇ ਹੋ, ਮਤਲਬ ਇਹ ਵੀ ਹੋ ਸਕਦਾ ਸੀ ਵੀ ਤੁਸੀਂ ਅੰਕਲ ਜੀ ਤੁਸੀਂ ਦਹੀਂ ਕਿਉਂ ਨਹੀਂ ਖਾਂਦੇ।
1: ਨਹੀਂ ਦਹੀਂ ਕਿਉਂ ਵੇਸਟ ਕਰਦੇ, ਇਹੋ ਹੀ ਕਿਹਾ
0: ਕਿ ਤੁਸੀਂ ਦਹੀਂ ਕਿਉਂ ਵੇਸਟ ਕਰਦੇ ਹੋ,
1: ਇਹੀ ਕਿਹਾ ਸੀ।
0: ਫਿਰ ਉਹ ਤੁਹਾਡੇ ਤੇ ਗਈ
1: ਇਹ, ਕਿਉਂਕਿ ਮੈਂ ਲਗਾਤਾਰ ਨੋਟਿਸ ਕਰਦੀ ਸੀ ਨਾ ਕਿ ਮਤਲਬ ਜਦੋਂ ਵੀ, ਕਿਉਂਕਿ ਕੋਟਾ ਦੇ ਵਿੱਚ ਸਮਾਗਮ ਬਹੁਤ ਹੁੰਦੇ ਸੀਗੇ ਹੈ ਨਾ ਕੋਈ ਰਾਗੀ ਜੱਥਾ ਸਾਡੇ ਸਟੇਸ਼ਨ ਵਾਲੇ ਗੁਰਦੁਆਰੇ ਆਇਆ ਹੋਣਾ ਤੇ ਦਾਦਾ ਜੀ ਨੇ ਸਾਥ ਲੈਣਾ, ਹੁਣ ਵੀ ਮੰਮੀ ਦੇ ਇਹ ਗੱਲ ਨਹੀਂ ਸਮਝੀ, ਤੁਸੀਂ ਦਹੀਂ ਕਿਉਂ ਵੇਸਟ ਕਰਦੇ, ਬਾਕੀ ਸਭ ਤੁਸੀਂ ਚੱਕ ਲਿਆ।
0: ਅੱਛਾ ਹੁੰਦਾ ਕੀ ਆ ਜਿਹੜੀਆਂ ਇੱਦਾਂ ਦੀਆਂ ਗੱਲਾਂ ਨੇ ਨਾ, ਉਹ ਮਾਂ ਪਿਓ ਕਰ ਰਹੇ ਹੁੰਦੇ ਆ ਪਰ ਰਸੋਈ ਚ, ਬੱਚੇ ਨੇ ਸਾਹਮਣੇ ਜਾ ਕੇ ਉਹਨੇ ਉੱਥੋਂ ਸੁਣੀ ਆ, ਉਹਨੂੰ ਇਹ ਲੱਗਦਾ ਵੀ ਇਹ ਕਰਨ ਵਾਲੀ ਆ, ਪਰ ਇਹ ਉੱਥੇ ਨੀ ਇਹਨਾਂ ਨੇ ਕੀਤੀ, ਮੈਂ ਕਰਦਾ ਜਾ ਕੇ।
1: ਨਹੀਂ ਨੋਟਿਸ ਆਬਜ਼ਰਵੇਸ਼ਨ ਵੀ ਹੁੰਦੀ ਹੈ ਭਾਜੀ, ਇਸ ਨੂੰ ਆਬਜ਼ਰਵੇਸ਼ਨ ਵੀ ਕਹਿੰਦੇ, ਕਿਉਂਕਿ ਹੁਣ ਅੱਜ ਹੁਣ ਬੱਚੇ ਤੁਸੀਂ ਅੱਜ ਕੱਲ੍ਹ ਦੇ ਵਿੱਚ, ਇਸ ਦਾ ਐਗਜ਼ਾਮਪਲ ਮੈਂ ਤੁਹਾਨੂੰ ਦਿੰਦੀ ਹਾਂ, ਉਹਨਾਂ ਦੀ ਡਰਾਇੰਗਸ ਦੇਖੋ ਤੁਸੀਂ, ਜਿਹੜੇ ਸਕੈਚ ਛੋਟੇ ਛੋਟੇ ਬੱਚੇ ਵੀ 4 ਸਾਲ ਦੇ 5, ਉਹਨਾਂ ਦੀ ਇਮੈਜੀਨੇਸ਼ਨ ਭਾਵੇਂ ਬਣਾਉਣਗੇ ਲਕੀਰਾਂ ਗੋਲੇ, ਲੇਕਿਨ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਇਹ ਤੂੰ ਬਣਾਇਆ ਕੀ ਹੈ, ਫਿਰ ਉਹਨਾਂ ਦੀ ਸਟੋਰੀ ਸੁਣੋ ਤੁਸੀਂ, ਤੁਹਾਨੂੰ ਲੱਗਣਾ ਇਸ ਲੈਵਲ ਦੀ ਇਮੈਜੀਨੇਸ਼ਨ।
0: ਓ ਇਮੈਜੀਨੇਸ਼ਨ ਕਮਾਲ ਦੀ, ਮੈਂ ਤੁਹਾਨੂੰ ਇੱਕ ਦੱਸੂਗਾ ਇਮੈਜੀਨੇਸ਼ਨ ਤੁਹਾਨੂੰ,
1: ਅੱਛਾ
0: ਬੱਚਿਆਂ ਦੀ, ਫਿਲਹਾਲ ਆਪਾਂ ਇਮੈਜੀਨੇਸ਼ਨ ਨਾਲ ਆਹ ਬੱਚਾ ਲੈ ਲਈਏ,
1: ਮੈਂ
0: ਕਹਿੰਦੇ ਵੇਖ ਲਾ ਆਪਾਂ ਟਾਈਮ ਤੇ ਕਿੰਨਾ ਕੁ ਜਾ ਰਹੇ ਹਾਂ, ਟਾਈਮ ਤੇ ਆਪਣਾ ਹੋ ਚੱਲਿਆ, ਆਪਾਂ ਅਸੀਸ ਨੂੰ ਵਿਹਲਿਆ ਕਰਕੇ ਤੇ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਇੱਥੋਂ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਅਗਲੇ ਹਿੱਸੇ 'ਚ ਤੁਸੀਂ ਵੀ ਕਾਲ ਕਰ ਸਕਦੇ ਹੋ ਤੇ ਤੁਹਾਡੀ ਸ਼ੇਰੋ ਸ਼ਾਇਰੀ, ਤੁਹਾਡੀ ਪੋਇਟਰੀ, ਤੁਹਾਡਾ ਗਾਣਾ, ਤੁਹਾਡੇ ਚੁਟਕਲੇ, ਕਿਉਂਕਿ ਅੱਜ ਖੁੱਲ੍ਹਾ ਅਖਾੜਾ ਵਾ ਅਤੇ ਕੀ ਤੁਹਾਡੇ ਨਾਲ ਚੰਗਾ ਹੋਇਆ ਇਹ ਵੀ ਤੁਸੀਂ ਸਾਨੂੰ ਦੱਸਣਾ। ਅਤੇ ਸਾਡੇ ਨਾਲ ਅਸੀਸ ਕੌਰ
2: ਆਪਣੇ
0: ਕੋਲ, ਤੁਸੀਂ ਕੱਲੇ ਥੋੜੀ ਅਸੀਸ ਕੌਰ, ਤਿੰਨ ਅਸੀਸ ਕੌਰ ਆ ਸਾਡੇ ਕੋਲ, ਸੋਰੀ ਦੋ, ਇੱਕ ਅਸੀਸ ਸਿੰਘ ਆ, ਇੱਕ ਅਸੀਸ ਸਿੰਘ ਆ, ਪਰ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਆਵਾਜ਼ ਮਾਰੀ ਆਪਾਂ? ਪਰ ਅਸੀਸ ਤੇ ਸਾਡੇ ਕੋਲ ਹੋਰ ਵੀ ਹੈਗੇ ਆ ਨਾ।
1: ਤੁਹਾਨੂੰ ਕਿਵੇਂ ਲੱਗੇ ਕਿ ਤੁਹਾਡੀ ਗੱਲ ਹੋ ਰਹੀ ਹੈ, ਇਹ ਵਾਲੀ ਅਸੀਸ ਕੌਰ ਦੀ ਗੱਲ ਹੋ ਰਹੀ
0: ਹੈ? ਇਹ ਤੁਹਾਨੂੰ ਕਿੱਦਾਂ ਪਤਾ ਲੱਗਾ? ਮੈਨੂੰ ਪਤਾ ਕਿੱਦਾਂ ਪਤਾ ਲੱਗਾ ਇਹਨੂੰ, ਕਿਉਂਕਿ ਬਾਕੀ ਅਸੀਸ ਤੇ ਸਵੇਰੇ ਸੁਣਾਂਗੇ ਆ।
1: ਇਹੀ ਗੱਲ ਹੈ,
0: ਇਹ ਰਹਿ ਗਈ ਸੀ ਕੁੜੀ,
1: ਇਹ ਹੁਣ ਆਈ ਹੈ ਪ੍ਰੈਜ਼ੈਂਟ ਕਰਨ।
2: ਵੀ ਨਹੀਂ ਹਜੇ ਗੱਲ ਕੀਤੀ ਸੀ, ਮੰਮਾ ਕਹਿ ਰਹੇ ਸੀ।
1: ਅੱਛਾ
0: ਅੱਛਾ, ਨਹੀਂ ਦੂਜੇ ਅਸੀਸ ਜਿਹੜੇ ਨਾ,
1: ਨਹੀਂ ਸ਼੍ਰੇਆ ਦੇ ਭਰਾ ਅਸੀਸ ਨੇ ਜ਼ਰੂਰ ਕੀਤੀ ਸੀ, ਮਾਣੋ ਬਿੱਲੀ ਨੇ ਗੱਲ।
0: ਹਾਂ, ਮਾਣੋ ਬਿੱਲੀ ਨੇ ਕੀਤੀ ਸੀ ਤੇ ਵਿਰਕ ਵਿਰਕ ਸਾਹਿਬ ਦੀ ਭੈਣ ਨੇ ਵੀ ਕਰ ਲਈ। ਨੀਂਦ
2: ਠੰਡ ਲੱਗਦੀ, ਮੇਰਾ ਜੀ ਨੀ ਕਰਦਾ ਬਾਹਰ ਨਿਕਲਣ
1: ਤੋਂ।
0: ਇੰਨੀ ਕੁੜੀਏ ਤੂੰ ਕਿਤੇ ਥੱਕੀ ਟੁੱਟੀ ਤੇਰੀ, ਹਾਂ ਕਿੱਦਾਂ ਨੀਂਦ ਨੀ ਪੂਰੀ ਹੁੰਦੀ?
2: ਅੱਜ ਮੈਂ ਨੀਂਦ ਪੂਰੀ ਕੀਤੀ ਸੀ।
0: ਹਾਏ,
1: ਹੋ ਗਈ ਪੂਰੀ? ਕੀ ਰਹਿੰਦੀ ਅੱਜ?
0: ਕਿੰਨੇ ਕਿਲੋ ਸੁੱਤੀ ਹੈ?
2: ਮੰਮਾ ਵੀ ਲੇਟ ਉੱਠਿਆ, ਉਹਨਾਂ ਨੂੰ ਜੇ ਕੰਮ ਸੀ ਕੱਲ ਬਹੁਤ।
0: ਓਹੋ, ਇਹ ਬੜਾ ਗੰਦਾ ਵਾ ਨਾ,
2: ਸਾਰਿਆਂ ਨੂੰ ਲੱਗਿਆ ਪਿਆ,
0: ਤੂੰ
2: ਵੀ ਲੱਗਿਆ ਪਿਆ, ਮੰਮਾ ਨੂੰ ਵੀ ਲੱਗਿਆ ਪਿਆ, ਪਾਪਾ ਨੂੰ ਵੀ ਲੱਗਿਆ।
0: ਅੱਛਾ, ਦੰਦ ਨਿਕਲ ਗਿਆ?
2: ਹਾਂਜੀ।
0: ਓ, ਕਿੰਨਵਾਂ ਦੰਦ ਨਿਕਲਿਆ ਵਾ?
2: ਦੋ ਨਿਕਲ ਗਏ, ਇੱਕ ਮੈਨੂੰ ਇੱਕ ਮੰਮਾ ਤੇ ਪਾਪਾ ਕਹਿ ਰਹੇ ਵੀ ਮੈਂ ਮੇਬੀ ਲੰਘਾ ਲੇ, ਤੇ ਦਿਸ ਟਾਈਮ ਮੈਂ ਲੰਘਾਇਆ ਨਹੀਂ।
0: ਅੱਛਾ, ਲੰਘਾਇਆ ਨਹੀਂ?
2: ਸਿਰਫ
0: ਪਰ ਜਿੰਨਾ ਤੁਹਾਡਾ ਸੋਹਣਾ ਦੰਦ ਆ ਨਾ, ਜੇ ਮੈਂ ਟੁੱਥ ਫੇਰੀ ਹੁੰਦਾ ਨਾ ਤੇ ਮੈਂ ਤੁਹਾਨੂੰ $50 ਦੇਣੇ ਸੀ ਘੱਟੋ ਘੱਟ। ਇੰਨੇ ਸੋਹਣੇ ਦੰਦ ਸਾਡੀ ਕੁੜੀ ਦੇ, $1 ਦਾ ਦੰਦ ਥੋੜੀ ਆ ਅਸੀਸ ਕੌਰ?
1: ਤੇਰੀ ਇੱਕ ਬੱਚਾ ਥੋੜੀ ਨਾ ਹੁੰਦਾ, ਸਾਰੇ ਪਾਸੇ ਜਾਣਾ ਹੈ। ਹੈਂ, ਰੱਖ ਦੋ ਇੱਥੇ
2: $50
0: ਕਿੱਥੇ ਰੱਖਦਾ?
1: ਉਹ ਕਹਿੰਦੇ ਜੇ ਮੈਂ ਹੁੰਦਾ ਹੈ ਥੋੜੀ,
0: ਮੈਂ ਦੁੱਧ ਫੇਰੀ ਥੋੜੀ ਆ।
2: ਯੈਸ, ਤੁਸੀਂ ਹਣ ਹੈਗੇ ਹੋ
0: ਨਾ, ਮੈਂ ਤੇ ਆਪਣੇ ਇਲਾਕੇ ਦਾ ਦੁੱਧ ਫੇਰੀ ਆ, ਐ ਸਾਡੀ ਟੈਰੀਟਰੀ ਦਾ, ਤੁਹਾਡੇ ਇਲਾਕੇ ਦੀ ਜਿਹੜੀ ਦੁੱਧ ਫੇਰੀ ਆ ਨਾ, ਉਹਨੂੰ ਚਾਹੀਦੇ ਆ ਵੀ ਤੁਹਾਨੂੰ $50 ਦੇਵੇ।
2: ਤੁਹਾਡੇ
0: ਪਿੱਛੇ ਬਹਿ ਕੇ ਵੀ ਸੁਣ ਰਹੀ ਹੋ ਸਕਦੀ,
1: ਹੋ ਸਕਦਾ।
0: ਤੁਸੀਂ ਕਹੋ, ਤੁਸੀਂ ਵਿਸ਼ ਕਰੋ ਤੁਹਾਨੂੰ ਕੀ ਚਾਹੀਦਾ, ਪਰ ਵੇਨੇ ਉਹ ਪੂਰਾ ਹੁੰਦਾ ਕਿ ਨਹੀਂ? ਫਿਰ
1: ਫਿਰ ਤੁਸੀਂ ਸਾਨੂੰ ਦੱਸਿਓ, ਪ੍ਰੈਸ਼ਰ ਪਾਤਾ ਸੀ ਦੁੱਧ ਫੇਰੀ ਤੇ।
2: ਮੇਰਾ ਤਾਂ, ਮੈਨੂੰ ਤਾਂ ਮੇਰੀ ਕੋਈ ਵਿਸ਼ ਨਹੀਂ, ਮੈਨੂੰ ਤਾਂ ਬਸ ਦੇ ਕੀ ਦੇ। ਹਾਂ ਕੁਛ ਵੀ ਦੇ
0: ਸਾਰਾ ਕੁਛ ਹੀ ਹੈਗਾ ਤੁਹਾਡੇ ਕੋ ਹੈਨਾ
2: ਉਹਨੂੰ ਯੂਜ਼ ਕਰ ਲੂ
1: ਵਾਹ ਇਹ ਸਿਆਣੀ ਕੁੜੀ ਹੈ
0: ਰੁਪੀਜ਼ ਦੇ ਵਿੱਚ ਕਿੰਨੇ ਉਹ ਸੌਰੀ ਡਾਲਰਸ ਦੇ ਵਿੱਚ ਕਿੰਨੇ ਪੈਸੇ ਦਵੇ ਤੁਹਾਨੂੰ ਟੁੱਥ ਫੇਰੀ
2: $5, $10, $20
0: ਤੇ ਤੁਸੀਂ ਫਿਰ ਅੱਜ ਲੈ ਕੇ ਕੀ ਆਏ ਹੋ ਦੰਦ ਕੱਢ ਕੇ
2: ਬੋਲੀ ਹਾਂਜੀ
0: ਚਲੋ ਸੁਣਾਓ ਫਿਰ ਬੋਲੀ
2: ਮਾਤੇ ਧੀ ਦਾ ਗੂੜਾ ਰਿਸ਼ਤਾ ਮਾਤੇ ਧੀ ਦਾ ਗੂੜਾ ਰਿਸ਼ਤਾ ਸਾਰੀ ਦੁਨੀਆਂ ਕਹਿੰਦੀ ਉਹ ਪੁਖਰ ਜਾਂਦੀ ਮਾਂ ਵੀ ਜੱਤੀ ਘੋੜਿਆ ਪੈਂਦੀ ਗਣ ਲੱਗ ਮਿਲਣ ਜਦੋਂ ਠੰਡ ਕਾਲ ਜੇ ਪੈਂਦੀ ਗਣ ਲੱਗ ਮਿਲਣ ਜਦੋਂ ਠੰਡ ਕਾਲ ਜੇ ਪੈਂਦੀ ਗਣ ਲੱਗ ਮਿਲਣ ਜਦੋਂ ਬਲੇ ਬਲੇ ਬਲੇ
0: ਬਲੇ ਬਲੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਤੁਸੀਂ ਨਾ ਚੰਗਾ ਕੀਤਾ ਜੇ ਚੁਟਕਲਾ ਲਈ ਸੁਣਾਇਆ ਪਤਾ ਕਿਉਂ
1: ਰਹਿੰਦੀ ਸੀ
0: ਅਸੀਸ ਕੌਰ ਤੁਸੀਂ ਨਾ ਅੱਜ ਚੁਟਕਲਾ ਨਹੀਂ ਸੁਣਾਇਆ ਵਧੀਆ ਕੀਤਾ ਪਤਾ ਕਿਉਂ ਉਹ ਇੱਕ ਉਮਰ ਹੁੰਦੀ ਆ ਉਦੋਂ ਬਾਹਰ ਕੱਢ ਕੇ ਕੱਢਣੇ ਪੈਂਦੇ ਤੇ ਫਿਰ ਉਹ ਹੁੰਦੀ ਹੈ ਨਾ
2: ਮੇਰੇ ਤਾਂ ਹੀ ਨਿਕਲ ਜਾਂਦੇ ਆ
0: ਹਾਂ ਤੁਸੀਂ ਕਦੀ ਉਹ ਨੀ ਦੰਦ ਵੇਖੇ ਜਿਹੜੇ ਰਾਤ ਨੂੰ ਰੋਟੀ ਖਾ ਕੇ ਤੇ ਲਾਗੇ ਗਲਾਸ ਵਿੱਚ ਪਾ ਦਿੰਦੇ ਵੇਖੇ ਕਦੀ
2: ਕੀ ਕਿਹਾ ਸੀ
0: ਜਿਹੜੇ ਉਹ ਰਾਤ ਨੂੰ ਨਾ ਸੌਣ ਲੱਗਿਆ ਦੰਦ ਕੱਢ ਕੇ ਤੇ ਗਲਾਸ ਰੱਖ ਲੈਂਦੇ ਆ ਹਾਂ ਵੇਖੇ ਨੀ ਕਦੀ ਸਾਡੀ ਜਨਰੇਸ਼ਨ ਨੇ ਤੂੰ ਵੀ ਵੇਖਿਆ ਨਾ ਨਾ ਦਰਦ ਥੋੜੀ ਹੁੰਦਾ ਉਹ ਤੇ ਰੋਟੀ ਖਾ ਕੇ ਐ ਕੜਚ ਕਰਕੇ ਬਾਹਰ ਕੱਢ ਕੇ ਤੇ ਪਾਣੀ ਦੇ ਵਿੱਚ ਰੱਖ ਦਿੰਦੇ ਗਲਾਸ ਚ ਤੇ ਸਵੇਰੇ ਉੱਠ ਕੇ ਫੇਰ ਲਾ ਲੈਂਦੇ ਹਾਂ ਮੰਮਾ ਨੂੰ ਪੁੱਛਿਓ ਤੁਸੀਂ ਇੱਦਾਂ ਵੀ ਹੋ ਜਾਂਦਾ ਏ
1: ਇਹਨੂੰ ਵਿਸ਼ਵਾਸ ਨੀ ਹੋ ਰਿਹਾ
0: ਹੋਰ ਮੰਮਾ ਦੱਸਣਗੇ ਥੈਂਕ ਯੂ ਪੁੱਤੋ
1: ਥੈਂਕ ਯੂ ਹੈਵ ਅ ਨਾਈਸ ਡੇ
2: ਓਕੇ ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਹੁਣ ਆਪਾਂ ਲੈਨੇ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਆ ਕੇ ਹੁੰਦੀਆਂ ਨੇ ਗੱਲਾਂ ਬਾਤਾਂ ਰੇਡੀਓ ਹਾਂਜੀ 1674 AM
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਨੋ ਡਾਊਟ ਵੱਡਾ
1: ਜੀ ਇਵਨ ਮੈਲਬਰਨ ਆਪਾਂ ਦੀਵਾਲੀ ਵਾਲਾ ਹੋਇਆ ਸੀਗਾ ਇੱਕ ਵਾਰੀ ਮੈਂ ਜਦੋਂ ਸਿਟੀ ਕਵਰ ਕਰਨ ਗਈ ਸੀ ਉੱਥੇ ਵੀ ਇਹਨਾਂ ਨੇ ਇੱਕ ਰਾਜਸਥਾਨੀ ਕਾਲ ਵੇਲੇ ਡਾਂਸ ਪਰਫਾਰਮ ਹੋਇਆ ਸੀ ਉੱਥੇ
0: ਅੱਛਾ ਉੱਥੇ ਇਹ ਸੇਮ ਵਾਲਾ
1: ਹਾਂ
0: ਹਾਂ ਓਕੇ ਸੋ ਉਸ ਫਾਰਮ ਚ ਤੇ ਨਹੀਂ ਹੋਗਾ ਮਤਲਬ ਬਦਲਿਆ
1: ਦਾ ਜਿਹੜਾ ਸੁਧਰਿਆ ਵਰਜਨ ਹਾਂ ਜੀ ਹਾਂ ਮਤਲਬ ਇਹਨਾਂ ਦੇ ਡਾਂਸ ਮੂਵਮੈਂਟ ਪੂਰੇ ਜਿਵੇਂ ਸੱਪ ਲਹਿਰਾਉਂਦਾ ਹੈ ਨਾ ਉਸ ਤਰੀਕੇ ਦੇ ਹੁੰਦੇ ਆ ਕਮਰ ਇਦਾਂ ਹੱਥ ਪੈਰ ਮਤਲਬ ਉਹ
0: ਓਕੇ
1: ਤੇ ਕਈ ਵਾਰੀ ਤਲਵਾਰ ਦੇ ਉੱਤੇ ਕਈ ਵਾਰੀ ਸਿਰ ਤੇ ਅੱਗ ਰੱਖ ਕੇ ਇਸ ਤਰੀਕੇ ਦੇ ਕੁਛ ਕੁਛ ਚੀਜ਼ਾਂ ਇਹ ਲੋਕ
0: ਖਤਰਨਾਕ ਪਹਿਲੇ ਡਾਂਸਾਂ ਦੇ ਵਿੱਚ ਆਪਾਂ ਕੋਈ ਵੀ ਲਾਈਏ ਆਪਾਂ ਤੇ ਉਹਦੇ ਵਿੱਚ ਕੁਛ ਨਾ ਕੁਛ ਤੇ ਇਦਾਂ ਦੇ ਐਕਟ ਹੁੰਦੇ ਸੀ
1: ਹੌਲੀ
0: ਹੌਲੀ ਸਮੇਂ ਦੇ ਨਾਲ ਉਹਨੂੰ ਹੁਣ ਬਦਲ ਦਿੱਤਾ ਗਿਆ ਵਾ ਭੰਗੜੇ 'ਚ ਵੇਖੇ ਤੇ ਪਹਿਲਾਂ ਬੰਦੇ ਤੇ ਬੰਦਾ ਖਲੋਣਾ ਸਟੈਂਡਿੰਗ ਹੁੰਦੀਆਂ ਸੀ ਗਿੱਧੇ ਦੇ ਵਿੱਚ ਵੀ ਚੁੱਕ ਕੇ ਵੀ ਨੱਚ ਲੈਂਦੀਆਂ ਹੁੰਦੀਆਂ ਹਨਾ ਜਦੋਂ ਬੱਚੇ ਦਾ ਕੋਈ ਬੋਲੀ ਆਉਣੀ ਤਾਂ ਉਹਨਾਂ ਨੇ ਕੁੜੀ ਨੇ ਇੱਕ ਦੂਸਰੇ ਨੂੰ ਕੁਛੜ ਚੁੱਕ ਕੇ ਵੀ ਨੱਚ ਲੈਣਾ ਮੂੰਹ ਦੇ ਵਿੱਚ ਘੜੇ ਗਾਗਰਾਂ ਹਨਾ ਉੱਤੇ ਦੋ ਦੋ ਤਿੰਨ ਤਿੰਨ ਸਿਰ ਦੇ ਉੱਤੇ ਘੜੇ ਸੋ ਕਈ ਕਈ ਤਰ੍ਹਾਂ ਦੇ ਐਕਟ ਹੁੰਦੇ ਜਿਹੜੇ ਹੌਲੀ ਹੌਲੀ ਇਹ ਕਹਿ ਕੇ ਕਿ ਨਹੀਂ ਇਹ ਖਤਰਨਾਕ ਨੇ ਉਹਨਾਂ ਨੂੰ ਹੌਲੀ ਹੌਲੀ ਉਹਦੇ ਵਿੱਚੋਂ ਫਿਰ ਕੱਢਿਆ ਗਿਆ ਸੋ ਵਧੀਆ ਚਲੋ ਥੈਂਕ ਯੂ ਤੁਹਾਡਾ ਕੁਛ ਨਵਾਂ ਜਾਣਨ ਕਰਨ ਨੂੰ ਮਿਲਦਾ ਤੇ ਤੁਸੀਂ ਵੀ ਦੱਸਿਓ ਭਾਈ ਕੁਛ ਨਵਾਂ ਕੋਈ ਜਾਣਨ ਵਾਲਾ ਕੁਛ ਨਵਾਂ ਕਰਨ ਵਾਲਾ ਤੇ ਕੁਛ ਚੰਗਾ ਤੁਹਾਡੇ ਨਾਲ ਹੋਇਆ ਬੀਤਿਆ ਜਾਂ ਫਿਰ ਕੁਛ ਤੁਸੀਂ ਸੁਣਾਉਣਾ ਚਾਹੁੰਦੇ ਹੋ ਕੋਈ ਸ਼ੇਰੋ ਸ਼ਾਇਰੀ ਕੋਈ ਗੱਲਬਾਤ ਕੋਈ ਆਸ ਪਾਸ ਇਰਦ ਗਿਰਦ ਜਿਹੜੀ ਤੁਹਾਡੇ ਹੋਈ ਵਾਪਰੀ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਸਾਂਝ ਇਹ ਵੀ ਪਾਵਾਂਗੇ ਵੀ ਕੀ ਹੋ ਕੀ ਰਿਹਾ ਵਾ ਆਸ ਪਾਸ ਵੀਕਐਂਡ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਪਰ ਫਿਲਹਾਲ ਆਪਾਂ ਜਿਹੜੇ ਸਾਡੇ ਨਾਲ ਕਾਲਰ ਨੇ ਉਹਨਾਂ ਨੂੰ ਨਾਲ ਨਾਲ ਵਿਹਲੇ ਕਰੀ ਜੀ ਤੇ ਮੈਂ ਕਿਹਾ ਨੀਤੂ ਜੀ ਆਏ ਨੇ ਸਤਿ ਸ਼੍ਰੀ ਅਕਾਲ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਹੈ
2: ਹਾਂਜੀ ਵਧੀਆ ਵਧੀਆ ਪਹਿਲਾਂ ਮੈਨੂੰ ਵੀ ਅਸੀਂ ਵੀ ਬੋਲੀ ਤੇ ਇੱਕ ਬੋਲੀ ਦੋ ਲਾਈਨਾਂ ਗਾਵਾਂ ਫਿਰ ਮੈਂ ਭੁੱਲ ਨਾ ਜਾਵਾਂ
1: ਅੱਛਾ ਅੱਛਾ ਹਾਂਜੀ ਹਾਂਜੀ
2: ਹਾਂਜੀ ਜਦੋਂ ਸੁਣੀ ਰੇਡੀਓ ਹਾਂਜੀ ਸਾਡੇ ਠੰਡ ਪੈਂਦੀ ਜਦੋਂ ਸੁਣੀ ਰੇਡੀਓ ਹਾਂਜੀ ਸਾਡੇ ਠੰਡ ਪੈਂਦੀ ਜੇ ਉੱਤੋਂ ਕਾਲ ਕਰ ਲਈ ਕਰ ਨੀਤੂ ਫਿਰ ਤਾਂ ਸੁਣਾ ਪੈਂਦੀ ਤੁਸੀਂ ਕਹਿ ਰਹੇ ਸੀਗੇ ਕਿ ਆਮੀਰ ਖਾਨ ਨੂੰ ਤੁਸੀਂ ਮਿਲੇ ਹੋ ਨਾ ਕਿੰਨਾ ਹੰਬਲ ਹੈ ਤੇ ਮੈਂ ਤਾਂ ਤੁਹਾਨੂੰ ਮਿਲੀ ਵੀ ਨੀ ਹੈਗੀ ਮੈਨੂੰ ਤਾਂ ਵੀ ਤੁਸੀਂ ਇੰਨੇ ਹੰਬਲ ਲੱਗਦੇ ਹੋ
1: ਜਦੋਂ ਮਿਲੋਗੇ ਆ ਸੀਗੀ
0: ਜਦ ਮਿਲ ਕੇ ਬੈਠਾਂਗੇ ਮੈਂ ਕੱਲ ਇੰਨੀਆਂ ਸਿਆਣੀਆਂ ਸਿਆਣੀਆਂ ਜਿਹੀਆਂ ਗੱਲਾਂ ਹੋਣ ਡੀਆਂ ਸੀ ਤੇ ਮੈਂ ਸੋਚਿਆ ਵੀ ਤੁਸੀਂ ਤੇ ਜਰੂਰ ਆਓਗੇ ਕੱਲ ਪਤਾ ਨੀ ਕਿੱਦਾਂ ਹੌਸਲਾ ਜਿਹਾ ਕਰਕੇ ਬੈਠੇ ਰਹੇ
2: ਨਹੀਂ ਨਹੀਂ ਹੌਸਲਾ ਕਿ ਤੁਸੀਂ ਸੋਚੋ ਨਾ ਕੀ ਰੀਜ਼ਨ ਹੋ ਸਕਦਾ ਮੇਰੇ ਪੁੱਛ ਕੇ ਵੇਖੋ ਕਿੰਨੀਆਂ ਤਾਰਾਂ ਵੱਜ ਰਹੀਆਂ ਸੀ ਕਿੰਨੀਆਂ ਖੰਜਰ ਚੱਲ ਰਹੀ ਮੇਰਾ ਫੋਨ ਨਾ ਐਕਚੁਅਲੀ ਪੋਰਟ ਕਰਵਾਇਆ ਉਹ ਚੱਲ ਰਾਤੀ ਚੱਲਿਆ ਮੇਰਾ ਫੋਨ ਮੈਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਵੀ ਕਰਨ ਲੱਗੀ ਕਿ ਮੈਂ ਨਾ ਚਲੋ ਲਿਖ ਤਾਂ ਇੰਨੀ ਹੈਗੀ ਆ ਐਕਚੁਅਲੀ ਮੇਰੀ ਕੀ ਪ੍ਰੋਬਲਮ ਹੈ ਮੈਂ ਨਾ ਨੈਟ ਵੀ ਨਾ ਆਪਣੇ ਮਾਈਂਡ ਨੂੰ ਰਿਲੈਕਸ ਕਰ ਰਹੀ ਹਾਂ ਮੈਂ ਇਹਨੂੰ 12 ਵਜੇ ਤੱਕ ਆਪਣਾ ਨੈਟ ਵੀ ਓਨ ਨਹੀਂ ਕਰਦੀ ਤੂੰ ਕਈ ਵਾਰ ਦੁਪਹਿਰੇ ਵੀ ਮੈਂ ਬੜਾ ਉਹ ਕਰਕੇ ਚੱਲ ਰਹੀ ਹਾਂ ਤਾਂ ਮੈਂ ਕਿਹਾ ਫਿਰ ਮੈਸੇਜ ਵੀ ਚਲੋ ਕੀ ਕਰਨਾ ਤੇ ਪਰ ਮੈਂ ਕਿਹਾ ਮੈਂ ਲਿਖਣਾ ਸੀਗਾ ਵੀ ਮੈਂ ਸੋਹਣੇ ਸੋਹਣੇ ਵਿਚਾਰ ਆਪਣੇ ਜ਼ਿੰਦਗੀ ਬਾਰੇ ਸੋਹਣੀ ਸੋਹਣੀ ਜ਼ਿੰਦਗੀ ਬਾਰੇ ਸੋਹਣੇ ਸੋਹਣੇ ਆਰਜੇਸ ਨਾਲ ਸੋਹਣੇ ਸੋਹਣੇ ਫਰਾਈਡੇ ਵਾਲੇ ਦਿਨ ਸ਼ੇਅਰ ਕਰਾਂਗੇ
0: ਵਾਹ ਵਾਹ ਵਾਹ ਵਾਹ ਵਾਹ ਵਾਹ
1: ਲੈ ਲਿਆ ਤੁਹਾਡਾ ਕੰਪਲੀਮੈਂਟ ਅਸੀਂ
0: ਹਾਂਜੀ
2: ਜ਼ਿੰਦਗੀ ਬਾਰੇ ਪਹਿਲਾਂ ਮੈਂ ਗਾਣਾ ਸੁਣਨੀ ਤੇ ਫਿਰ ਬਸ ਲਾਸਟ ਚ ਇੱਕ ਛੋਟਾ ਜਿਹਾ ਮੈਸੇਜ ਦੇ ਕੇ ਫਿਰ ਮੈਂ ਭੱਜ ਜਾਣਾ ਠੀਕ ਹੈ
1: ਜੀ ਜੀ
2: ਹਾਂਜੀ

0: इसे हर दिल को गाना पड़ेगा, जिंदगी गम का सागर है, हंस के उस पार जाना पड़ेगा। जिंदगी एक पहेली है, सुख दुख की सहेली है, जिंदगी एक पहेली है, सुख दुख की सहेली है। ला ला ला ला ला ला ला ला ला ला ला ला ला, जिंदगी एक वचन दी हो है, जिसे सबको निभाना पड़ेगा। जिंदगी प्यारी कारी से है, जिसे हर दिल को गाना पड़ेगा। आप चाहे जितना मर्जी बोर हो, लेकिन मुझे आज के दिन सुनना पड़ेगा।
1: बहुत बढ़िया,
0: बहुत छोटा सा एक मैसेज है ना जी, सभी लिए, खास करके अपने लिसनर लिए ना
2: जी।
0: सारे आई थिंक सारे एक्सपर्ट हैं, सारे दे मैं विचार सुनती हूँ, सब तो असि बहुत कुछ ना कुछ सीखते हैं। पर मैं दिलो एक गल कहना चाहनी, अगर किसी नु भी कभी लगता है ना, फील होंगे कि यार की जिंदगी है, मेरी जिंदगी च आ दुख ने ही है, घर वाला मेरा वाला तंग करता है, घर वाली सास सोरा जो भी है, सिर्फ एक बार ना मेनू कॉल कर लियो और मेनू वीडियो कॉल करे आ और मैं इसे चैलेंज दी हूँ, काफी हद तक तुम्हें रिलीफ मिलेगा, क्योंकि इस चीज काफी एक्सपर्ट मेनू कह चुके हैं भी तुम इस चीज काफी हीलिंग कर दो। जो मैं अपने आप से भी माण हैगा, जिंदगी बहुत खूबसूरत है, इंजॉय करो, बस मैनू कॉल कर लो जो तुम किसी पासों भी लगता है ना कि तुम जिंदगी से नाराज हो, तुम चक देना पूरा दे के।
2: श्री श्री श्री 1008 नीतू जी।
1: फोन तो नवा ते लै लिया, पर फोन मैनू लगता वा भी सही नहीं है, तुहाडा आवाज बिलकुल भी तुहाडी अज क्लियर नहीं ते
2: लगे कुकर दी सीटी दी आवाज आ रही सी शिशु पिछे
1: कुकर च बह के कर रहे ने।
2: पर खैर बहुत सोहना गाया है इन्होंने
1: जी, बहुत सोहना जी, बहुत वधिया। थैंक यू, तुसीं भी सुना सकदे हो जी, तुसीं भी कर सकदे हो कॉल, सुना सकदे तुसीं शेरो शायरी ते मैनूं लगदा पई इधर अपनी एशली नूं नहीं आए ने।
2: अच्छा
1: हां, सुते रह गए ना पहला।
2: हां
1: हेलो सुस्ती पा ली कमाल हो गई यार। लड़ जो तुम लड़ते होंगे हो उदो भी इदा लड़ते होंगे, मारनी आ तेरे दे दो मेनू थोड़ी जी सानू भी समा देंदे जी नाल।
2: की करदे सी?
3: गल करदे सी।
2: हांजी,
1: ते नाले धुप्पे बैठे सी,
3: ते दीदी बॉल फिल करदे सी, ओ बॉल साली फ्लैट हो गई।
2: ओह
1: अच्छा अच्छा,
3: बॉल साली निकल गई।
2: अज खेडना है बॉल नाल है,
1: बहुत ही हवा भर के ते पाड़ ही दित्ता दीदी ने फुटबॉल। चूहा वाला बोली। अच्छा
3: हां जी, आज शुक्रवार है, तनु बखाल है, ਤੁਸੀਂ ਗਏ ਡਾਕਟਰ ਕੋਲ ਤੇ ਡਾਕਟਰ ਲਾਈ ਸੂਈ।
2: ਹੂੰ
3: ਤੁਸੀਂ ਕਿਆ ਉਈ ਵਾ ਉਈ ਵਾ
1: ਤੂੰ ਬੜਾ ਚਾਤਰ ਹੀ ਆ, ਤੂੰ ਚੂਹਾ ਕੱਢ ਕੇ ਤੇ ਤੁਹਾਨੂੰ ਪਾਤਾ ਵਾ, ਤੂੰ ਚੂਹੇ ਦੀ ਥਾਂ ਤੇ ਸਾਨੂੰ ਪਾਇਆ ਵਿੱਚ, ਬੜਾ ਗੁੱਜਾ ਗੁੱਜਾ ਜਿਹਾ ਤੂੰ ਬਦਲਾ ਲੈਣ ਡਿਆ।
2: ਕਹਿੰਦੇ ਹੁਣ ਤੇ ਹੋ ਗਿਆ, ਹੁਣ ਤੇ ਮੈਂ ਕਹਿ ਤਾ
1: ਕਿੱਡਾ ਖਰਾਬ ਹੈ ਮੁੰਡਾ। ਸਰਦਾਰ ਜੀ, ਸਰਦਾਰ ਜੀ ਅੱਜ ਬੂਹੇ ਨਾਲ ਲਮਕ ਕੇ ਬਰੱਸ਼ ਕੀਤਾ ਕਿ ਨਹੀਂ?
2: ਆਪਾਂ ਦੋਵਾਂ ਨੂੰ ਲੱਗਿਆ ਕਿ ਇਹ ਤੇ ਸਰਦਾਰ ਜੀ ਨਿੱਕੇ ਵਾਲੇ,
1: ਦੋਵਾਂ ਨੂੰ ਕੀ ਲੱਗਣਾ ਵਾ, ਇਹ ਜਿਹੜੇ ਵਰਬ ਪ੍ਰਵਰਬ ਵਿੱਚ ਲਗਾ ਮਾਤਰਾ ਲਾਉਂਦੇ ਆ ਉਹ ਵੀ ਨੀ ਨਾ ਵੱਖਰੀਆਂ ਕਰਦੇ। ਇਹਨਾਂ ਨੂੰ ਆਪ ਨੂੰ ਵੀ ਭੁਲੇਖਾ ਵਾ, ਕੱਲਾ ਸਾਨੂੰ ਨੀ ਇਹਨਾਂ ਨੂੰ ਆਪ ਨੂੰ ਵੀ ਨੀ ਕਲੀਅਰ ਹਲੇ, ਹੈ ਨਾ ਅਸ਼ਲੀਨ?
2: ਹਾਂਜੀ।
1: ਚਲੋ ਲਿਆਓ ਕਰਾਓ ਫਿਰ ਗੱਲ ਵੀਰ ਨੂੰ। ਫਿਰ ਕਰ ਲਿਓ
2: ਮੰਡੇ ਗੱਲ ਕਰਾਂਗੇ।
1: ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਚੰਗੀ ਸਕੀਮ ਲਾ ਜਾਂਦੇ ਰੋਜ਼ ਸਾਡੀ। ਮੈਨੂੰ ਲੱਗਦਾ ਕੱਲਾ ਮੈਨੂੰ ਨੀ ਪਤਾ ਲੱਗਦਾ, ਤੁਹਾਨੂੰ ਵੀ ਨੀ ਲੱਗਦਾ?
2: ਨਹੀਂ ਮੈਨੂੰ ਬਿਲਕੁਲ ਨੀ, ਮੈਨੂੰ ਲੱਗਿਆ ਕਿ ਉਹੀ ਤਿੰਨਾਂ ਦੀ ਆਵਾਜ਼ ਇੱਕੋ ਜਿਹੀ ਹੈ ਨਾ, ਹੀ ਸ਼ੀ ਦਾ ਵੀ ਹੁੰਦਾ ਇਹਨਾਂ ਦਾ, ਹੀ ਸ਼ੀ ਦੀ ਥਾਂ ਵੀ ਹੁੰਦਾ ਇਹਨਾਂ ਦਾ।
1: ਆਰ ਦੀ ਥਾਂ ਤੇ ਐਲ ਹੁੰਦਾ, ਅੰਦਲ ਨੇ
2: ਅੰਦਲ।
1: ਸ਼ੇਰੋ ਸ਼ਾਇਰੀ ਦੇ ਵਿੱਚ ਕੀ ਲਿਆਂਦਾ ਫਿਰ?
2: ਸ਼ੇਰੋ ਸ਼ਾਇਰੀ ਤੋਂ ਪਹਿਲਾਂ ਤੇ ਮੈਨੂੰ ਇਹ ਪੁੱਛਣਾ ਤੁਸੀਂ, ਅਸੀਂ ਜ਼ੁਕਾਮ ਦੇ ਇਲਾਵਾ ਤੁਹਾਡੇ ਨਾਲ ਕੀ ਵਧੀਆ ਹੋਇਆ?
1: ਮੈਂ
2: ਆਪਣਾ
1: ਤੇ ਦੱਸਿਆ ਤੁਹਾਨੂੰ, ਹੋਰ ਤਾਂ ਕੁਛ ਕੀਤਾ ਹੀ ਨੀ ਨਾ ਇਸ ਹਫ਼ਤੇ।
2: ਅੱਛਾ,
1: ਇਸ ਹਫ਼ਤੇ ਤੇ ਬਸ ਨੱਕ
2: ਸਟੀਮ ਲਈ
1: ਦਵਾਈਆਂ
2: ਖਾਧੀਆਂ, ਇਨਕਰਸ਼ਨ ਐਕਸਕਰਸ਼ਨ ਸਾਰਾ ਰੇਡੀਓ ਹੋਇਆ ਤੁਹਾਡਾ। ਮੈਨੂੰ ਸਾਡਾ, ਮੈਂ ਤੁਹਾਨੂੰ ਦੱਸਿਆ ਸੀ ਨਾ, ਇੰਡੀਆ ਤੋਂ ਫਰੈਂਡ ਆਇਆ ਤੇ ਸਾਡੇ ਕਾਲਜ 'ਚ ਅਸੀਂ ਇਕੱਠੇ ਸੀਗੇ ਯੂਨੀਵਰਸਿਟੀ।
1: ਹਾਂ ਤੁਸੀਂ ਪਿਛਲੇ ਹਫ਼ਤੇ ਦੱਸਿਆ ਤੁਸੀਂ। ਹਾਂਜੀ।
2: ਹਾਂ ਤੇ ਇਹ ਸੀਗਾ ਕਿ ਬੜਾ ਮਜ਼ਾ ਆਇਆ ਕਿ ਅਸੀਂ ਇਕੱਠੇ ਹੋ ਕੇ ਨਾ ਪੂਰੀ ਕਾਲਜ ਦੀ ਗੱਲਾਂ, ਤੇ ਕਹਿੰਦੇ ਨਾ ਲਾਈਫ ਇਜ਼ ਅ ਫੁੱਲ ਸਰਕਲ, ਇਹ ਉਹੀ ਚੀਜ਼ ਕਿ ਅਸੀਂ ਇੰਦੌਰ ਕਿਤੇ ਛੋਟੇ ਜਿਹੇ ਮਥੁਰਾ ਵਾਲਾ ਇੱਕ ਰੈਸਟੋਰੈਂਟ, ਉੱਥੇ ਸਾਰਿਆਂ ਨੇ ਖੜੇ ਹੋ ਕੇ ਪੋਏ ਜਲੇਬੀ ਖਾਣੇ, ਤੇ ਇੱਥੇ ਅਸੀਂ ਆਪਾਂ ਸਾਡੇ ਘਰ ਉਹ ਆਇਆ ਸੀਗਾ, ਤੇ ਉਹਨੂੰ ਇੱਦਾਂ ਲੱਗੀ ਕਿ ਯਾਰ ਆਪਾਂ ਸਾਰੇ ਫਿਰ ਕਿੰਨੇ 2008-09 'ਚ ਫਰੈਂਡਸ ਸੀਗੇ ਤੇ ਇੱਥੇ ਹੁਣ ਮਿਲਿਆ ਨਾ, ਤੇ ਉਹ ਬੜੀ ਇੱਕ ਇਸ ਤਰੀਕੇ ਦਾ ਮੂਮੈਂਟ ਸੀਗਾ ਕਿ ਵਾਪਿਸ ਤੋਂ ਇਹ ਕਾਲਜ ਵਾਲੀ ਗੱਲਾਂ, ਤੇ ਉਹ ਬਹੁਤ ਸਾਰੀ ਯਾਦਾਂ ਤੇ ਬਹੁਤ ਸਾਰੇ ਵੀਡੀਓ ਕਾਲਸ ਕੀਤੇ ਅਸੀਂ। ਹੈ ਤੇ ਉਹ ਮੇਰੇ ਹਸਬੈਂਡ ਦਾ ਫਰੈਂਡ, ਬਟ ਸੇਮ ਯੂਨੀਵਰਸਿਟੀ ਸੀਗੀ ਤੇ ਆਪਾਂ ਸਾਰੇ ਮਿਲਦੇ ਹੀ ਸੀਗੇ।
1: ਓਕੇ।
2: ਬੜਾ ਮਜ਼ਾ ਆਇਆ ਕਿਉਂਕਿ ਇੱਕ ਰਿਸ਼ਤੇਦਾਰ ਤੇ ਆ ਜਾਂਦੇ ਤੁਹਾਡੇ ਘਰ, ਹੈ ਨਾ ਇੱਥੇ, ਲੇਕਿਨ ਦੋਸਤ ਜਾਂ ਦੋਸਤਾਂ ਦਾ ਆਉਣਾ ਉਹ ਥੋੜਾ ਹਟ ਕੇ ਹੁੰਦਾ ਨਾ।
1: ਕੋਈ ਫਰਕ ਲੱਗਦਾ ਤੁਹਾਨੂੰ, ਮਤਲਬ ਉਦੋਂ ਦੀ ਲਾਈਫ ਹੁਣ ਦੀ, ਉਦੋਂ ਦਾ ਮਿਲਣਾ ਹੁਣ ਦਾ ਇੱਕ ਦੂਸਰੇ ਦੇ ਵਿੱਚ?
2: ਫਰਕ ਤੇ ਹੈ ਡੈਫੀਨਿਟਲੀ, ਆਪਾਂ ਸਾਰੇ ਵੱਡੇ ਹੋ ਗਏ,
1: ਮਤਲਬ ਉਹ ਮਿਲਣ 'ਚ ਫਰਕ ਦਾ ਮਤਲਬ ਕਿ ਉਹ ਮਿਲਣ 'ਚ ਉਹ ਵਾਲਾ ਉਹ ਜਿਹੜਾ ਮਜ਼ਾ ਆਉਂਦਾ ਸੀ
2: ਉਹ ਤੇ, ਹਾਂ ਥੋੜਾ ਬਹੁਤ ਇੱਕ ਹੋ ਜਾਂਦਾ ਕਿ ਹਲਕੀ ਜਿਹੀ ਫਾਰਮੈਲਿਟੀ, ਹਾਂ ਥੋੜਾ ਹੈਜ਼ੀਟੇਟ ਹੁੰਦੇ ਹੋ ਤੁਸੀਂ, ਮਤਲਬ ਸਾਹਮਣੇ ਵਾਲਾ ਵੀ ਥੋੜਾ, ਮਤਲਬ ਤੁਹਾਨੂੰ ਪੁੱਛਣਾ ਪੈਂਦਾ ਹੈ ਕੁਛ ਕੀ ਖਾ ਨਹੀਂ ਰਿਹਾ, ਹੈ ਨਾ, ਮਤਲਬ ਸਾਰਾ ਕੁਛ, ਹੈ ਨਾ,
1: ਖੋ ਖੋ ਕੇ ਖਾਣ ਵਾਲਾ ਨਹੀਂ ਕੰਮ ਰਿਹਾ।
2: ਮਤਲਬ ਪਹਿਲਾਂ ਤੇ ਹਾਂ ਕਿ ਹਾਂ, ਜਿਵੇਂ ਮੈਂ ਇਹਦੇ ਲਈ ਕਈ ਵਾਰੀ ਟਿਫਿਨ ਭੇਜਣਾ ਕੁਛ, ਲਾ ਫੜਾ ਅਸੀਂ ਵੀ ਖਾਣਾ ਹੈ ਨਾ, ਖਿੱਚ ਕੇ ਲੈ ਲੈਣਾ, ਤੇ ਹੁਣ ਮਤਲਬ ਨਹੀਂ ਨਹੀਂ ਨਹੀਂ ਠੀਕ ਹੈ ਠੀਕ ਹੈ ਓਕੇ ਓਕੇ, ਹੈ ਨਾ, ਇਹ ਚੀਜ਼ ਹੁੰਦੀ ਹੈ ਨਾ, ਆਪਣੇ ਆਪ ਆਟੋਮੈਟਿਕਲੀ ਆ ਜਾਂਦੀ ਆ।
1: ਪਰ ਸਾਨੂੰ ਵਧੀਆ ਉਹ ਲੱਗਦਾ ਨਾ, ਜਿੱਦਾਂ ਕੋਈ ਪੁਰਾਣਾ ਆਪਾਂ ਮਿਲਦਾ ਤੇ ਬੜੀਆਂ ਗੱਲਾਂ ਤੁਹਾਨੂੰ ਧਿਆਨ ਚ ਨਹੀਂ ਹੁੰਦੀਆਂ, ਵਿਸਰੀਆਂ ਹੁੰਦੀਆਂ, ਫਿਰ ਯਾਦ ਆ ਜਾਂਦੀਆਂ,
2: ਫਿਰ ਉਹ ਪੁੱਛਦੇ ਅੱਛਾ ਉਹ ਕੀ ਕਰ ਰਿਹਾ ਅੱਜ ਕੱਲ, ਅੱਛਾ ਇਹ ਕੀ ਹੈ, ਇਹਦੇ ਨਾਲ ਗੱਲ ਹੁੰਦੀ ਹੈ, ਬਾਕੀ ਫਰੈਂਡਸ ਦੇ ਬਾਰੇ, ਹੈ ਨਾ, ਕਿ ਤੇਰੀ ਕਿਹਦੇ ਕਿਹਦੇ ਨਾਲ ਗੱਲ ਹੁੰਦੀ ਹੈ, ਫਿਰ ਕਈਆਂ ਨੂੰ ਵੀਡੀਓ ਕਾਲ ਲਾਏ ਜਿਹਨਾਂ ਨਾਲ ਕਾਫੀ ਚਿਰ ਦੇ ਟਾਈਮ ਤੋਂ ਬਹੁਤ ਗੱਲ ਨਹੀਂ ਹੋਈ ਹਰਿੰਦਰ ਦੀ,
1: ਫਿਰ ਉਹਨਾਂ ਨੂੰ
2: ਇਹ ਕਿਵੇਂ ਆ ਗਿਆ ਇੱਥੇ, ਹੈ ਨਾ, ਇੱਕ ਉਹ ਚੀਜ਼ ਮਤਲਬ ਬੜੀ ਹਾਈਲਾਈਟ ਆਫ ਦਾ ਵੀਕ ਸੀਗੀ।
1: ਵਾਹ ਗੁੱਡ, ਤੇ ਹਾਂ ਬਸ ਵਧੀਆ ਬਈ ਸਭ, ਤੇ ਰਬਾਬ ਦਾ ਜਨਮ ਦਿਨ ਹੀ,
2: ਹਾਂਜੀ,
1: ਤੇ ਉਹਦੇ ਚ ਵਧੀਆ ਸੋਹਣੀ ਹਾਈਲਾਈਟ ਤੇ ਆਪਾਂ ਉਹੀ ਜੇ ਮੈਂ ਤੁਹਾਨੂੰ ਦੱਸਣੀ ਹੋਵੇ,
2: ਹਾਂਜੀ,
1: ਤੇ ਬਾਕੀ ਤੁਸੀਂ ਵੀ ਭਾਈ ਦੱਸਿਆ ਕਰੋ, ਨਹੀਂ ਦੱਸਣਾ ਤੇ ਮੈਸੇਜ ਕਰਦਿਆ ਕਰੋ,
2: ਬਿਲਕੁਲ,
1: ਕੁਛ ਤੋਂ ਕੁਛ ਜ਼ਰੂਰ ਚੱਲਦਾ ਰੱਖਿਆ ਕਰੋ। ਕਹਿੰਦੇ ਕਿ ਰੱਬ ਨੇ ਸਾਰੇ ਬੰਦਿਆਂ ਨੂੰ ਆਜ਼ਾਦ ਤੇ ਸਮਝਦਾਰ ਬਣਾ ਕੇ ਭੇਜਿਆ, ਹੁਣ ਉਹ ਵਿਆਹ ਕਰਵਾ ਲੈਣ, ਇਹਦੇ ਚ ਰੱਬ ਦੀ ਕੀ ਗਲਤੀ ਹੈ।
2: ਵਾਹ ਵਾਹ ਵਾਹ
1: ਵਾਹ ਲੱਕੀ ਜੀ। ਕਹਿੰਦੇ ਕਿ ਮੈਂ ਉਸਨੂੰ ਇੰਨੀਆਂ ਉਦਾਹਰਨਾਂ ਦੇ ਦੇ ਕੇ ਸਮਝਾਇਆ ਵੀ ਕਿ ਜਿਹੜਾ ਜ਼ਿਆਦਾ ਗਿਆਨ ਝਾੜੇ ਉਹ ਬਲੌਕ ਕਰ ਦਿਆ ਕਰ, ਉਹਨੇ ਚੰਦਰੀ ਨੇ ਓਕੇ ਕਹਿ ਕੇ ਮੈਨੂੰ
2: ਬਲੌਕ ਕਰ। ਵਾਹ ਵਾਹ, ਇਕਦਮ ਡਾਇਰੈਕਟ ਨਾ ਮੰਨ ਲਈ ਗੱਲ।
1: ਧੰਨਵਾਦ ਧੰਨਵਾਦ ਤੁਹਾਡਾ ਲੱਕੀ ਅਸੀਂ ਤੇ ਮੁੱਖ ਸੰਧੂ ਜੀ ਧੰਨਵਾਦ। ਕਹਿੰਦੇ ਨੇ ਕਿ ਜੀਵਨ ਵਿੱਚ ਕੋਈ ਸ਼ੱਕ ਨਹੀਂ, ਜੀਵਨ ਇੰਨੇ ਡੂੰਘੇ ਟੋਇਆਂ ਵਿੱਚ ਡਿੱਗ ਪਿਆ ਹੈ ਕਿ ਬੇਹੋਸ਼ ਲੋਕ ਰਾਤਾਂ ਨੂੰ ਖੁਦਕੁਸ਼ੀਆਂ ਬਾਰੇ ਸੋਚਦੇ ਨੇ। ਮੈਂ ਸੋਚਦਾ ਹਾਂ ਚੌਂਕੀਦਾਰਾ ਕਰਾਂ ਤੇ ਇਹਨਾਂ ਨੂੰ ਜਾਗਦੇ ਰੱਖਾਂ। ਲਾਲ ਸਿੰਘ ਦਿਲ ਹੋਰਾਂ ਦੀ ਲਿਖਤ ਸਾਂਝੀ ਕਰਦੇ ਨੇ, ਬਹੁਤ ਧੰਨਵਾਦ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਕਿ ਅਗਰ ਕੋਈ ਮੈਲਬਨ ਤੋਂ ਗ੍ਰਿਫਤ ਮੇਲੇ ਦੇ ਵਿੱਚ ਜਾ ਰਿਹਾ ਵਾ ਅਤੇ ਅਕੋਮੋਡੇਸ਼ਨ ਨਹੀਂ ਮਿਲ ਰਹੀ ਤੇ ਸਾਡੇ ਕੋਲ ਐਲਬਰੀ ਦੇ ਵਿੱਚ 2 ਬੈਡਰੂਮ ਦੀ ਅਕੋਮੋਡੇਸ਼ਨ ਅਵੇਲੇਬਲ ਹੈ, ਅਗਰ ਕਿਸੇ ਫੈਮਿਲੀ ਨੇ ਸਟੇ ਕਰਨਾ ਹੋਵੇ ਤਾਂ ਤੁਸੀਂ ਮੇਰਾ ਨੰਬਰ ਦੇ ਦਿਓ, ਵੀ ਵਿਲ ਬੀ ਹੈਪੀ। ਅਗਰ ਤੁਸੀਂ ਜਾ ਰਹੇ ਹੋ ਤਾਂ ਸਾਡੇ ਕੋਲ ਸਟੇ ਕਰ ਸਕਦੇ ਹੋ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਵੈਸੇ ਐਲਬਰੀ ਤਾਂ ਕਾਫੀ ਦੂਰ ਹੋਣਾ ਵਾ ਗ੍ਰਿਫਤ ਤੋਂ, ਪਰ ਐਨੀਵੇ ਚਲੋ ਥੈਂਕ ਯੂ ਤੁਹਾਡਾ। ਅਤੇ ਉੱਦਾਂ ਇਹ ਆ ਵੀ ਲਾਗੇ ਬੰਨੇ ਤਾਂ ਕੁਛ ਮਿਲਦਾ ਵੀ ਨਹੀਂ ਹੁੰਦਾ, ਚਲੋ, ਅਤੇ ਜੇ ਕੋਈ ਚਾਹੀਦਾ ਹੋਊਗਾ ਤਾਂ ਤੁਸੀਂ, ਤੁਹਾਨੂੰ ਨੰਬਰ ਆਪਾਂ ਭਾਈ ਇਹਨਾਂ ਦਾ ਪਾਸ ਔਨ ਕਰ ਦਾਂਗੇ। ਥੈਂਕ ਯੂ, ਅਤੇ ਪਰ ਇਹ ਵੀ ਲੌਂਗ ਡਰਾਈਵ ਹੈ ਅਤੇ ਧਿਆਨ ਦੇ ਨਾਲ ਜਾਇਓ ਅਤੇ ਗੱਡੀ ਧਿਆਨ ਦੇ ਨਾਲ ਚਲਾਇਓ, ਖਾਸ ਤੌਰ ਦੇ ਉੱਤੇ ਇੰਨਾ ਲੰਮਾ ਰਾਹ ਹੈ ਅਤੇ ਕਾਫੀ ਇਸ ਰਾਹ ਦੇ ਵਿੱਚ ਕੈਮਰੇ ਕੁਮਰੇ ਬਹੁਤ ਬੜੇ ਚਲਾਉਣ ਆਉਂਦੇ ਹੁੰਦੇ ਕਈ ਵਾਰੀ, ਅਤੇ ਉਸ ਚੀਜ਼ ਦਾ ਖਿਆਲ ਰੱਖਿਓ, ਉਜਾੜ ਜੀ ਵੇਖ ਕੇ ਐਵੇਂ ਬਹੁਤੀ ਗੱਡੀ ਨਾ ਭਜਾਉਣ ਦੀ ਕਰੋ। ਅਤੇ ਭਾਅ ਜੀ ਸਮਝ ਨਹੀਂ ਆਉਂਦੀ, ਕੰਮ 'ਤੇ ਸਾਰੇ ਮੈਨੂੰ ਆਖਦੇ ਤੂੰ ਬਹੁਤ ਖੁਸ਼ ਲੱਗਦਾ, ਅਤੇ ਜਦੋਂ ਮੈਂ ਘਰ ਜਾਂਦਾ ਅਤੇ ਘਰ ਵਾਲੀ ਕਹਿੰਦੀ ਤੈਨੂੰ ਕਦਾ ਗੁੱਸਾ ਚੜਿਆ ਰਹਿੰਦਾ। ਲੌਂਗ ਵੀਕਐਂਡ ਨੇੜੇ ਖੁਸ਼ੀਆਂ ਨਾਲ ਖਿੜਨ ਸਭਨਾਂ ਦੇ ਚਿਹਰੇ, ਫਿਰ ਰੌਣਕਾਂ ਲੱਗਦੀਆਂ ਸਾਡੇ ਵਿਹੜੇ ਤੇ ਇਕੱਠੇ ਹੋ ਜਾਂਦੇ ਉਹ ਦੋਸਤ ਰਿਸ਼ਤੇਦਾਰ ਮਿੱਤਰ ਜਿਹੜੇ ਹੁੰਦੇ ਸੀ ਦਿਲ ਦੇ ਨੇੜੇ, ਚਾਹ ਨਾਲ ਖਵਾਈਏ ਸਭ ਨੂੰ ਲੱਡੂ ਪੇੜੇ, ਅਤੇ ਸ਼ਾਮਾਂ ਨੂੰ ਘੁੰਮਣ ਮਾਰਦਾ ਡੈਨ ਮਰਫੀ ਦੇ ਗੇੜੇ, ਜਿਉਂ ਜਿਉਂ ਆਉਂਦਾ ਵੀਕਐਂਡ ਨੇੜੇ ਰੌਣਕਾਂ ਲੱਗ ਜਾਂਦੀਆਂ ਸਾਡੇ ਵਿਹੜੇ, ਕਹਿੰਦਾ ਘੁੰਮਣ ਸਾਰਿਆਂ ਦੇ ਘਰਾਂ ਦੇ ਵਿੱਚ ਲੱਗਦੇ ਰਹਿਣ ਖੁਸ਼ੀਆਂ ਖੇੜੇ ਖੁਸ਼ੀਆਂ ਖੇੜੇ ਅਤੇ ਖੁਸ਼ੀਆਂ ਖੇੜੇ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬਹੁਤ ਮਿਹਰਬਾਨੀ, ਅਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇਹ ਦੱਸਿਆ ਵੀ ਆਮਿਰ ਖਾਨ 68 ਸਾਲਾਂ ਦਾ, ਮਿਹਰਬਾਨੀ ਜੀ। ਤੇ ਸਿਮਰਨ ਜੀ ਕਹਿੰਦੇ ਨੇ ਕਿ ਕਿਆਮਤ ਸੇ ਕਿਆਮਤ ਤੱਕ, ਇਹ ਪਹਿਲੀ ਫਿਲਮ ਦੱਸ ਰਹੇ ਹੋ?
2: ਹਾਂਜੀ ਹਾਂ,
1: ਪਹਿਲੀ ਦੱਸ ਰਹੇ ਹੋ। ਥੈਂਕ ਯੂ ਤੁਹਾਡਾ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਤੇ ਟਾਈਗਰ ਜੀ ਕਹਿੰਦੇ ਨੇ ਕਿ ਅੱਜ ਕਰਦੇ ਹਾਂ, ਆਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਹੋਣਗੇ, ਤੇ ਕੱਲ੍ਹ ਦਾ ਡਿਨਰ ਵਾਜ ਚਿਕਨ ਚਿਕਨ ਥੁੱਕਪਾ
2: ਥੁੱਪਾ ਥੁੱਕਪਾ
1: ਥੁੱਪਾ
2: ਹਾਂ ਬਹੁਤ ਸਵਾਦ ਹੁੰਦਾ ਹੈ, ਤੇ
1: ਵਿਦਿਅਨ ਨੂਡਲ ਐਂਡ ਵੈਜੀਟੇਰੀਅਨ ਸੂਪ। Have a good Friday.
2: ਤੁਸੀਂ ਟ੍ਰਾਈ ਕੀਤਾ ਕਦੇ?
1: ਨਹੀਂ ਆ ਬੜਾ ਨਹੀਂ, ਮੈਂ ਨਾ ਹੀ ਪਹਿਲੀ ਵਾਰੀ ਸੁਣਿਆ।
2: ਅੱਛਾ, ਪਹਾੜਾਂ 'ਚ ਉੱਥੇ ਇੰਡੀਆ 'ਚ ਕਿੱਥੇ ਵੀ ਚਲੇ ਜਾਓ ਇਹ ਬੜਾ ਵਿਕਦਾ ਹੈ। ਮੋਮੋ ਤੇ ਬੜੇ ਫੇਮਸ ਹੋਏ ਪਏ, ਪਰ ਇਹ ਸੂਪ ਹੁੰਦਾ,
1: ਅੱਛਾ,
2: ਨੂਡਲ ਹੁੰਦੇ ਇਹਦੇ ਵਿੱਚ ਤੇ ਬਹੁਤ ਸਾਰੀ ਵੈਜੀਜ਼ ਤੁਸੀਂ ਪਾ ਸਕਦੇ ਹੋ।
1: ਓਕੇ, ਮੈਂ ਗਿਆ ਹੀ ਨਹੀਂ ਪਹਾੜਾਂ 'ਚ।
2: ਅੱਛਾ,
1: ਨਹੀਂ ਇੰਡੀਆ ਦੇ ਪਹਾੜਾਂ 'ਚ ਨਹੀਂ
2: ਗਿਆ। ਹਾਂਜੀ ਹਾਂਜੀ, ਬਹੁਤ ਸੋਹਣੇ ਪਲੇਸਿਸ ਹੈ।
1: ਗੁੱਡ, ਚਲੋ ਮੈਂ ਹੁਣ ਜਾਊਂਗਾ ਜ਼ਰੂਰ ਥੁੱਪਾ ਪੀਣ।
2: ਹਾਂਜੀ,
1: ਤੇ ਆਪਣਾ, ਹਾਂਜੀ ਧੰਨਵਾਦ ਲਾਲ ਜੀ। ਕਹਿੰਦੇ ਕਿ ਤੀਆਂ ਬੈਕ ਸਮਾਜ ਦੇ ਵਿੱਚ, ਤੇ ਤਿੰਨ, ਅੱਛਾ ਤਿੰਨ ਸੀਜ਼ਨ 3 ਆ। ਓਕੇ ਥੈਂਕ ਯੂ। 27 ਜੂਨ ਨੂੰ
2: ਓਕੇ
1: ਬੈਕ ਸਮਾਜ ਪਬਲਿਕ ਹਾਲ ਬੈਕ ਸਮਾਜ ਦੇ ਵਿੱਚ, ਤੇ ਚਲੋ ਐਨੀਵੇ ਐਡਰੈਸ ਤੁਸੀਂ ਜਿਹੜਾ ਵਾ ਉਹ ਤੁਸੀਂ ਪੁੱਛ ਲਿਓ ਜਦੋਂ ਜਾਣ ਦਾ ਮਨ ਹੋਊਗਾ। ਤੇ ਤੀਆਂ ਬੈਕ ਸਮਾਜ ਦੇ ਵਿੱਚ ਜੇ ਤੁਸੀਂ ਇੰਜੋਏ ਕਰਨੀਆਂ ਤੇ 27 ਤਰੀਕ ਨੂੰ ਆ, 1 ਤਰੀਕ ਤੋਂ ਸੋਰੀ 1 ਵਜੇ ਤੋਂ 6 ਵਜੇ ਦੇ ਦਰਮਿਆਨ।
2: ਓਕੇ
1: ਠੀਕ ਹੈ ਜੀ, ਅਤੇ ਕੋਈ ਵਧੇਰੇ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ 474-944-700 ਦੇ ਉੱਤੇ ਕਾਲ ਕਰ ਸਕਦੇ ਹੋ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਹੁਣ ਹੌਲੀ ਹੌਲੀ ਸਾਰਾ ਮਿਲਬਨ ਦਾ ਮਾਹੌਲ ਚੱਲ ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਉਹਦੇ ਵਾਸਤੇ ਰਵੇ, ਵਾਹਿਗੁਰੂ ਤੰਦਰੁਸਤੀ ਦੇਵੇ, ਸਭ ਦਾ ਦਿਨ ਸੋਹਣਾ ਰਵੇ। ਅੱਛਾ, ਇੱਕ ਬੇਟੇ ਦਾ ਵੀ ਜਨਮ ਦਿਨ ਸੀ। ਹਾਂਜੀ, ਕਹਿੰਦੇ ਨੇ ਕਿ ਅੱਜ ਸਾਡੇ ਗ੍ਰੈਂਡ ਸਨ ਨਿਹਾਲ ਸਿੰਘ ਦਾ ਸੈਕਿੰਡ ਜਨਮ ਦਿਨ ਆ ਅਤੇ ਸੈਕਿੰਡ ਬਰਥਡੇ ਆ, ਪਲੀਜ਼ ਵਿਸ਼ ਹਿਮ ਬੈਸਟ। ਥੈਂਕ ਯੂ ਅਤੇ ਜੀ, ਥੈਂਕ ਯੂ ਗੁਰਪ੍ਰੀਤ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ,
2: happy birthday to nihal singh,
1: happy birthday to you,
2: hip hip
1: hooray,
2: hip hip hooray, hip hip
1: anji।
2: ਬਹੁਤ ਬਹੁਤ ਮੁਬਾਰਕਾਂ ਨਿਹਾਲ ਤੁਹਾਨੂੰ, ਤੁਹਾਡੇ ਬਰਥਡੇ ਦੀ ਅਤੇ ਸਾਰੇ ਪਰਿਵਾਰ ਨੂੰ ਵੀ। ਇਸੇ ਤਰੀਕੇ ਨਾਲ ਤੁਸੀਂ ਹਰ ਸਾਲ ਆਪਣੇ ਪਰਿਵਾਰ ਨਾਲ ਬਰਥਡੇ ਮਨਾਓ। ਅੱਜ ਤੁਹਾਡਾ ਦੂਜਾ ਬਰਥਡੇ ਔਰ ਸਾਲੋ ਸਾਲ ਸਾਰੇ ਬਰਥਡੇਜ਼ ਤੁਹਾਡੇ ਪਰਿਵਾਰ ਨਾਲ ਤੁਸੀਂ ਮਨਾਓ। ਪਰਿਵਾਰ ਦਾ, ਮਾਂ ਪਿਓ ਦਾ ਨਾਂ ਰੌਸ਼ਨ ਕਰੋ, ਖੂਬ ਤਰੱਕੀਆਂ ਕਰੋ। ਗੋਡ ਬਲੈਸ ਯੂ।
1: ਇਹ ਬੜਾ ਕਿਊਟ ਕਿਊਟ ਸ਼ਤਾਨੀ ਜਿਹਾ ਲੱਗਦਾ ਵਾ। ਬਹੁਤ ਬਹੁਤ ਵਧਾਈਆਂ ਜੀ, ਬਹੁਤ ਵਧਾਈਆਂ। ਦੇਸ਼ਬੰਧੂ ਬਾਦਵਾ ਜੀ ਕਹਿੰਦੇ ਕਾਮਰ ਖਾਨ ਕੀ ਫਸਟ ਮੂਵੀ ਕਿਆਮਤ ਸੇ ਕਿਆਮਤ ਤੱਕ 1988 ਚ ਆਈ। ਥੈਂਕ ਯੂ ਜੀ। ਤੇ ਗਗਨ ਸਿਮਰਨ ਜੀ ਕਹਿੰਦੇ ਕਰਨਜੋਤ ਭਾਜੀ 61 years, ਨਹੀਂ ਮੈਂ ਨਹੀਂ, ਉਹ 61 year। ਅੱਛਾ, ਇਕਬਾਲ ਸੈਣੀ ਜੀ ਵੀ ਕਹਿੰਦੇ 61 year।
2: ਤੁਹਾਨੂੰ ਲੱਗਿਆ ਰਣਜੋਤ ਭਾਜੀ 61 years?
1: ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਕੁਲਜੀਤ ਸਿੰਘ ਨੇ, ਮੇਰਾ ਵੀਰ, ਉਹਨੇ ਲਿਖੀ ਇਹ ਕਵਿਤਾ ਕਿ ਪੰਨਿਆਂ ਉੱਤੇ ਕਿੰਨਾ ਪਸਰਾ, ਪੰਨਿਆਂ ਉੱਤੇ ਕਿੰਨਾ ਪਸਰਾ, ਫਿਰ ਵੀ ਹੋਣਾ ਖਾਲੀ ਨਹੀਂ ਮੈਂ, ਉਹਦੀ ਖੁਸ਼ੀ ਲਈ ਬਦਲਿਆ ਜ਼ਰੂਰ ਹਾਂ, ਪਰ ਮੁਹੱਬਤ ਦੇ ਵਿੱਚ ਜਾਲੀ ਨਹੀਂ ਮੈਂ, ਉਹ ਲੱਖ ਤੋੜੇ ਪਰ ਟੁੱਟਾ ਨਾ ਮੈਂ, ਬੰਦਾ ਸੱਜਣਾ ਟਾਹਲੀ ਨਹੀਂ ਮੈਂ, ਉਹ ਕਹਿੰਦੀ ਅੱਖਿਓਂ ਦੂਰ ਤੂੰ ਹੋ ਜਾ, ਡੁੱਬਦੇ ਸੂਰਜ ਦੀ ਲਾਲੀ ਨਹੀਂ ਮੈਂ, ਕੋਈ ਤਾਂ ਹੋਊ ਜੋ ਸਾਨੂੰ ਸੁਣੇਗਾ, ਸ਼ਾਇਰ ਆ ਸੱਜਣਾ ਗਾਲੀ ਨਹੀਂ ਮੈਂ, ਹੌਲੀ ਹੌਲੀ ਮਿਟ ਜਾਊਂਗਾ ਪਰ ਮਰਨ ਲਈ ਇੰਨਾ ਕਾਹਲੀ ਨਹੀਂ ਮੈਂ।
2: ਵਾਹ ਜੀ ਵਾਹ,
1: ਧੰਨਵਾਦ, ਮਿਹਰਬਾਨੀ ਤੁਹਾਡੀ। ਮਨਜੋਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਹਾਵਾ ਸਟਾਰਟਿੰਗ, ਚਲੋ ਬਹੁਤ ਵਧੀਆ ਗੱਲ ਹੈ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਦੇ ਗਰਮੀ ਅਤੇ ਕਦੇ ਠੰਡ, ਕਦੇ ਬੁਖਾਰ ਅਤੇ ਕਦੇ ਲੱਗ ਜਾਵੇ ਖੰਘ ਅਤੇ ਜ਼ੁਕਾਮ, ਅਤੇ ਕਦੇ ਖਾਈਏ ਪੈਨਾਡੋਲ ਅਤੇ ਕਦੇ ਰਗੜੀਏ ਤਨ ਉੱਤੇ ਵਿਕਸ ਅਤੇ ਕਦੇ ਬਾਮ, ਵੀਕਐਂਡ 'ਤੇ ਪੀਂਦੇ ਗਰਮ ਗਰਮ ਸੂਪ ਅਤੇ ਵੀਕਐਂਡ ਦੇ ਉੱਤੇ ਲਾ ਲੈਂਦੇ ਬ੍ਰਾਂਡੀ ਦੇ ਜੈਮ, ਅਤੇ ਕਦੇ ਤਾਂ ਲਿਖੀਆਂ ਜਾਂਦੀਆਂ ਕਮਲੀਆਂ ਗੱਲਾਂ, ਕਦੇ ਤਾਂ ਲਿਖ ਲਈਆਂ ਜਾਂਦੀਆਂ ਕਮਲੀਆਂ ਗੱਲਾਂ, ਅਤੇ ਕਦੇ ਕਦੇ ਲਿਖ ਦਈਏ ਸੋਹਣਾ ਸਿੱਖਿਆਦਾਇਕ ਪੈਗਾਮ, ਸਾਰਾ ਦਿਨ ਤਾਂ ਸੁਣੀਏ ਰੇਡੀਓ ਹਾਂਜੀ, ਪਰ ਅੰਮ੍ਰਿਤ ਵੇਲੇ ਪੜ੍ਹੀਏ ਸੁਣੀਏ ਜਪੀਏ ਰਾਮ ਨਾਮ, ਹੱਕ ਸੱਚ ਦੀ ਹਮੇਸ਼ਾ ਕਰੀਏ ਕਮਾਈ, ਕਿਸੇ ਨਾਲ ਧੋਖਾ ਦੋ ਨੰਬਰ ਦੀ ਕਮਾਈ ਨੂੰ ਸਮਝੀਏ ਹਰਾਮ, ਪਹਿਲੇ ਪੈਰ ਉੱਠ ਕੰਮ 'ਤੇ ਜਾਈਏ ਅਤੇ ਪਰਿਵਾਰ ਨਾਲ ਬਿਤਾਈਏ ਵੀਕਐਂਡ 'ਤੇ ਸ਼ਾਮ, ਅੰਤ ਘੁੰਮਣ ਤਾਂ ਲਿਖਦੇ ਰਹੇਗਾ ਕਮਲੀਆਂ, ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਵੀਕਐਂਡ ਅਤੇ ਸਭ ਨੂੰ ਸਲਾਮ ਸਲਾਮ ਸਲਾਮ।
2: ਵਾਹ ਜੀ ਵਾਹ, ਇਹ ਸਹੀ ਹੈ,
1: ਧੰਨਵਾਦ ਘੁੰਮਣ ਸਾਹਿਬ,
2: ਬਹੁਤ ਸੋਹਣਾ,
1: ਬਹੁਤ ਮਿਹਰਬਾਨੀ। ਅਤੇ ਰਕੇਸ਼ ਜੀ ਹਰ ਵਾਰ ਦੀ ਤਰ੍ਹਾਂ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਲਈ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਕਾਸਤੇ ਵਾਸਤੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਅਤੇ ਬਹੁਤ ਬਹੁਤ ਧੰਨਵਾਦ ਜੀ ਚੜ੍ਹਦੀ ਕਲਾ। ਅਤੇ ਬਾਕੀ ਆਪਾਂ ਆ ਕੇ ਪੜ੍ਹਦੇ ਹਾਂ ਤੁਹਾਡੇ ਮੈਸੇਜ, ਪਰ ਫਿਲਹਾਲ ਸਮਾਂ ਆ ਗਿਆ ਜੀ ਇੱਕ ਇੱਕ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਕੀ ਕੁਛ ਰਹਿ ਤਾਂ ਨਹੀਂ ਗਿਆ ਤੁਹਾਡਾ?
2: ਜੀ ਜੀ, ਇੱਕ ਪੋਇਮ ਸੀਗੀ ਛੋਟੀ ਜੀ,
1: ਆ ਕੇ ਪੜ੍ਹ ਲਈ,
2: ਆ ਕੇ ਪੜ੍ਹ ਲੈਂਦੇ ਹਾਂ,
1: ਤੁਸੀਂ ਦੱਸੋ ਜੀ, ਤੁਸੀਂ ਦੱਸੋ, ਆਪਣੇ ਹੱਥੀ ਆ।
2: ਚਲੋ ਪੜ੍ਹ ਲੈਂਦੀ ਹਾਂ ਮੈਂ,
1: ਚਲੋ ਆ ਕੇ ਪੜ੍ਹ ਲਾਂ।
2: ਹਾਏ ਹਾਏ, ਓਕੇ, ਆਲ ਗੁੱਡ,
1: ਵੇਖ ਲਓ ਤੁਹਾਡੀ ਮਰਜ਼ੀ।
2: ਹਾਂ, ਜੋ ਮਾਲਿਕ ਕਹੇਗਾ ਹਮ ਤਾਂ ਹਾਂ ਹੀ ਕਰੇਂਗੇ,
1: ਜੋ ਤੁਹਾਡੀ ਮਰਜ਼ੀ ਆ, ਵੇਖ ਲਓ।
2: ਨਹੀਂ ਨਹੀਂ, ਹੁਣ ਬ੍ਰੇਕ ਲੈ ਲੈਂਦੇ ਹਾਂ।
1: ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ। ਹਾਂਜੀ, 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਸ ਦੇ ਨਾਲ ਕਿ ਅੱਜ ਖੁਸ਼ੀ ਹੋ ਗਈ, ਚੜ੍ਹਦੀ ਕਲਾ 'ਚ ਹੋ ਗਏ। ਅੱਜ 5 ਤਰੀਕ ਆ, ਅੱਜ ਸ਼ੁੱਕਰਵਾਰ ਦਾ ਦਿਨ ਹੈ ਅਤੇ ਖੁੱਲ੍ਹਾ ਅਖਾੜਾ ਚੱਲ ਰਿਹਾ। ਹਾਲਾਂਕਿ ਤੁਹਾਡੇ ਭਾਅ ਦਾ ਖੁੱਲ੍ਹਾ ਅਖਾੜਾ ਮੈਨੂੰ ਅੱਜ ਲੱਗ ਨਹੀਂ ਰਿਹਾ,
1: ਤੇ ਲੱਗ ਰਿਹਾ ਠੰਡ ਕਰਕੇ ਨਾ, ਠੰਡ ਕਰਕੇ ਰਜਾਈਆਂ ਚ ਵੜਿਆ ਹੈ,
0: ਅੱਧਿਆਂ ਨੂੰ ਜ਼ੁਕਾਮ ਹੋਇਆ ਵਾ, ਅੱਧਿਆਂ ਨੂੰ ਠੰਡ ਲੱਗੀ ਜਾਂਦੀ। ਪਰ ਅੱਜ ਧੁੱਪ ਨਿਕਲ ਆਈ ਹੈ ਨਾ,
1: ਹੁਣ ਤੇ ਨਿਕਲ ਆਈ ਹੈ ਧੁੱਪ।
0: ਹਾਂ, ਧੁੱਪ ਨਿਕਲ ਆਈ, ਚਲੋ ਤੁਹਾਨੂੰ ਦੱਸ ਦਈਏ ਵੀ ਧੁੱਪ ਨਿਕਲ ਆਈ ਭਾਈ। ਤੇ ਚਲੋ ਇਸ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ, ਤੇ ਖੁੱਲ੍ਹੇ ਅਖਾੜੇ ਦੀ ਗੱਲ ਹੋਈ ਤੇ ਚਲੋ ਮੇਰੀ ਨਹੀਂ ਹੈ, ਪਰ ਕਿਸੇ ਦੀ ਪੋਇਮ ਮੈਂ ਸੁਣਾ ਦਿੰਦੀ ਹਾਂ, ਮੈਨੂੰ ਵਧੀਆ ਲੱਗੀ ਸੀ। ਨਾ ਚਾਦਰ ਬੜੀ ਕੀਜੀਏ, ਨਾ ਖਵਾਹਿਸ਼ੇ ਦਫ਼ਨ ਕੀਜੀਏ,
0: ਨਾ ਚਾਦਰ ਵੱਡੀ ਕੀਜੀਏ,
1: ਨਾ ਖਵਾਹਿਸ਼ੇ ਦਫ਼ਨ ਕੀਜੀਏ।
0: ਓਕੇ, ਮੁਕਰਰ ਮੁਕਰਰ।
1: 4 ਦਿਨ ਕੀ ਜ਼ਿੰਦਗੀ ਹੈ, ਬਸ ਚੈਨ ਸੇ ਬਸਰ ਕੀਜੀਏ, ਨਾ ਪਰੇਸ਼ਾਨ ਕਿਸੀ ਕੋ ਕੀਜੀਏ, ਨਾ ਹੈਰਾਨ ਕਿਸੀ ਕੋ ਕੀਜੀਏ, ਕੋਈ ਲਾਖ ਗਲਤ ਵੀ ਬੋਲੇ, ਬਸ ਮੁਸਕੁਰਾ ਕਰ ਛੋੜ ਦੀਜੀਏ।
0: ਵਾਹ ਵਾਹ, ਇਹੋ ਤਾਂ ਔਖਾ,
1: ਉਹ ਤੁਹਾਡੇ ਲਈ ਬਹੁਤ ਔਖਾ,
0: ਬਹੁਤ ਔਖਾ,
1: ਤੁਹਾਡੇ ਫੇਸ ਤੇ ਦਿਖ ਜਾਂਦਾ,
0: ਇੱਦਾਂ ਕਿੱਦਾਂ ਛੱਡ ਦੋ।
1: ਨਾ ਨਾ ਰੂਠਾ ਕਿਸੀ ਸੇ ਕੀਜੀਏ, ਨਾ ਝੂਠਾ ਵਾਦਾ ਕਿਸੀ ਸੇ ਕੀਜੀਏ, ਇਹ ਤਾਂ ਕਰ ਲੈਂਦੇ ਹੋ ਤੁਸੀਂ,
0: ਝੂਠਾ ਵਾਦਾ
1: ਨਹੀਂ ਨਹੀਂ ਕਰ ਪਾਉਂਦੇ ਤੁਸੀਂ, ਹਨਾ,
0: ਬੜਾ ਔਖਾ,
1: ਤੁਸੀਂ ਡਾਇਰੈਕਟ ਕਹਿ ਦਿੰਦੇ ਨਾ।
0: ਇਹਦੇ ਚ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਮਤਲਬ ਕਰਨੀਆਂ ਚਾਹੀਦੀਆਂ ਨੇ, ਪਰ ਨਹੀਂ ਕੋਈ ਕਰ ਸਕਦਾ, ਤਾਂ ਹੀ ਉਹ ਤੇ ਕਰਨੀਆਂ ਚਾਹੀਦੀਆਂ ਨੇ।
1: ਹਾਂ, ਮਤਲਬ ਮੇਰੀ ਲਾਈਨ ਨਹੀਂ ਪਾ ਕਿੱਥੇ ਗਈ।
0: ਹਾਂ, ਸ਼ੁਰੂ ਸ਼ੁਰੂ ਬੁਝਾ ਕੇ ਸ਼ੁਰੂ ਕਰ ਲਓ।
1: ਕੁਛ ਫੁਰਸਤ ਸੇ ਪਲ ਨਿਕਾਲੀਏ, ਕਭੀ ਖੁਦ ਸੇ ਵੀ ਮਿਲਾ ਕੀਜੀਏ।
0: ਵਾਹ ਵਾਹ, ਆ ਠੀਕ ਹੈ, ਆ ਠੀਕ ਹੈ,
1: ਇਹ ਐਕਸਰਸਾਈਜ਼।
0: ਹਾਂ, ਕਭੀ ਕਭੀ ਖੁਦ ਸੇ ਵੀ ਮਿਲਾ ਕੀਜੀਏ।
1: ਹਾਂ ਵਾਹ, ਉਹੀ ਤਾਂ ਜ਼ਰੂਰੀ ਹੈ, ਆਪਣੇ ਕੋਲ ਟਾਈਮ ਖੁਦ ਲਈ ਨਹੀਂ ਹੁੰਦਾ, ਹੈਸ਼ਟੈਗ ਮੀ ਟਾਈਮ।
0: ਪੁੱਛ ਲੇਤੇ ਹੈ ਵੋ ਬਸ ਮਿਜਾਜ਼ ਮੇਰਾ,
1: ਵਾਹ ਵਾਹ ਵਾਹ,
0: ਇਤਨਾ ਆਸਾਨ ਥਾ ਇਲਾਜ ਮੇਰਾ,
1: ਆਏ ਹਾਏ ਹਾਏ, ਤਾਂ ਹੀ ਇਹਨਾਂ ਨੇ ਕੱਢਿਆ ਨਾ, ਆਰ ਯੂ ਓਕੇ ਡੇ, ਕਿਉਂਕਿ ਕੋਈ ਪੁੱਛਦਾ ਨਹੀਂ।
0: ਧੰਨਵਾਦ, ਫਿਰ ਮੈਂ ਵੀ ਕੱਢੂੰਗਾ ਫਿਰ।
1: ਬਿਲਕੁਲ ਬਿਲਕੁਲ,
0: ਡਾਡਾ ਮੈਂ ਮਜਬੂਰ ਹੋਵਾਂਗਾ, ਜੇਕਰ ਤੇਥੋਂ ਦੂਰ ਹੋਵਾਂਗਾ, ਉਪਰੋਂ ਸਾਬਤ ਖੋਲ ਹੋਵੇਗਾ, ਉਪਰੋਂ ਸਾਬਤ ਖੋਲ ਹੋਵੇਗਾ, ਅੰਦਰੋਂ ਮੈਂ ਵੀ ਚੂਰ ਹੋਵਾਂਗਾ। ਤੂੰ ਖੁਆਬਾਂ ਦੇ ਮਹਿਲ ਉਸਾਰੀ, ਮੈਂ ਤੇਰਾ ਮਜ਼ਦੂਰ ਹੋਵਾਂਗਾ, ਜਦ ਵੀ ਤੇਰਾ ਜ਼ਿਕਰ ਹੋਵੇਗਾ, ਮੈਂ ਵੀ ਨਾਲ ਜ਼ਰੂਰ ਹੋਵਾਂਗਾ, ਹੋਵਾਂਗਾ ਇੱਕ ਤੇਰੇ ਕਰਕੇ, ਜਦ ਵੀ ਮੈਂ ਮਸ਼ਹੂਰ ਹੋਵਾਂਗਾ, ਜਦ ਵੀ ਮੈਂ ਮਸ਼ਹੂਰ ਹੋਵਾਂਗਾ। ਡੁੱਲੇ ਹੋਏ ਬੇਰਾਂ ਦਾ ਨਹੀਂ ਕੱਖ ਵਿਗੜਿਆ ਹਾਲੇ, ਡੁੱਲੇ ਹੋਏ ਬੇਰਾਂ ਦਾ ਨਹੀਂ ਕੱਖ ਵਿਗੜਿਆ ਹਾਲੇ, ਵੇਖ ਅਜੇ ਤਾਂ ਬੂਹੇ 'ਤੇ ਵੀ ਲੱਗੇ ਨਹੀਂ ਉਜਾਲੇ, ਅੱਕ ਕੇ ਇਹ ਮੁਕਾ ਛੱਡਿਆ ਏ ਰੋਜ਼ ਰੋਜ਼ ਦਾ ਝਗੜਾ, ਹੁਣ ਮੈਂ ਉੱਚੀ ਕੰਧ ਕਰ ਲਈਏ ਦਿਲ ਤੇ ਦਰਦ ਵਿਚਾਲੇ, ਖੌਫ ਜੋ ਲੁੱਟੇ ਜਾਵਣ ਦਾ ਸੀ ਆਉਂਦਾ ਹਰ ਪਲ ਮੈਨੂੰ, ਜਾਂਦਾ ਜਾਂਦਾ ਚੋਰ ਮੇਰਾ ਇਹ ਡਰ ਵੀ ਲੈ ਗਿਆ ਨਾਲੇ, ਉਹਦੇ ਇੱਕ ਇਸ਼ਾਰੇ ਪਿੱਛੋਂ ਮੈਂ ਫਿਰ ਚੁੱਪ ਨਹੀਂ ਤੋੜੀ, ਉਹਦੇ ਇੱਕ ਇਸ਼ਾਰੇ ਪਿੱਛੋਂ ਮੈਂ ਫਿਰ ਚੁੱਪ ਨਹੀਂ ਤੋੜੀ, ਐਡੇ ਘਰ ਦਾ ਸਾਹ ਘੁੱਟ ਰੱਖਿਆ ਮੁੱਠੀ ਜਿੱਡੇ ਤਾਲੇ, ਕਸਮੇ ਕਸਮੇ ਔਲਖ ਭੋਰਾ ਤੱਤੀ, ਕਸਮੇ ਔਲਖ ਭੋਰਾ ਤੱਤੀ ਵਾ ਨਹੀਂ ਲੱਗਣ ਦਿੱਤੀ, ਕਸਮੇ ਔਲਖ ਭੋਰਾ ਤੱਤੀ ਵਾ ਨਹੀਂ ਲੱਗਣ ਦਿੱਤੀ, ਤੇਰੇ ਦਿੱਤੇ ਦੁੱਖ ਮੈਂ ਪੁੱਤਾਂ ਨਾਲੋਂ ਵੱਧ ਕੇ ਪਾਲੇ, ਪੁੱਤਾਂ ਨਾਲੋਂ ਵੱਧ ਕੇ ਪਾਲੇ। ਧੰਨਵਾਦ, ਸ਼ੁਕਰੀਆ, ਮਿਹਰਬਾਨੀ ਕਰਮ। ਬਰਫ਼ ਜੀ ਕਹਿੰਦੇ ਨੇ, ਮਤਲਬ ਨਾ ਗਗਨ ਜੀ, ਹਾਂ ਸੋਰੀ,
1: ਮੈਨੂੰ ਯਾਦ ਹੋ ਗਿਆ,
0: ਹਾਂ ਸੱਚ, ਬਰਫ਼ ਜੀ ਦਾ ਫੋਨ ਵੀ ਆਇਆ ਸੀ, ਥੈਂਕ ਯੂ ਕਰ ਰਹੀ, ਮੋਹਿਤ ਜੀ ਦਾ ਥੈਂਕ ਯੂ ਕਰ ਰਹੀ, ਅਤੇ ਜੇ ਤੁਸੀਂ ਵੀ ਫੋਰਡ ਦੀ ਗੱਡੀ ਲੈਣੀ ਆ ਅਤੇ ਤੁਸੀਂ ਵੀ ਲੈ ਸਕਦੇ ਹੋ, ਕਿਉਂਕਿ ਇਹਨਾਂ ਨੇ ਗਗਨ ਜੀ ਨੇ ਲਈ ਆ ਅਤੇ ਕਹਿੰਦੇ ਨੇ ਕਿ ਦੇ ਆਰ ਵੈਰੀ ਹੈਪੀ ਅਤੇ ਬੜੀ ਵਧੀਆ ਇਹਨਾਂ ਨੂੰ ਸਰਵਿਸ ਮਿਲੀ, ਅਤੇ ਮੋਹਿਤ ਜੀ ਦਾ ਵੀ ਧੰਨਵਾਦ ਕਰਦੇ, ਮੋਹਿਤ ਜੀ ਜੇ ਸੁਣ ਰਹੇ ਹੋ ਅਤੇ ਤੁਹਾਡਾ ਧੰਨਵਾਦ ਆਇਆ ਸੀ, ਕਹਿੰਦੇ ਕਿ ਬਹੁਤ ਕਮਾਲ ਦੀ ਡੀਲ ਅਤੇ ਕਮਾਲ ਦੀ ਸਰਵਿਸ ਮੋਹਿਤ ਜੀ ਨੇ ਦਿੱਤੀ। ਅਤੇ ਫੋਰਡ ਦਾ ਜਿਹੜਾ ਇੱਕ ਸਪੈਸ਼ਲ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਚੱਲ ਰਿਹਾ ਵਾ ਔਫਰ, ਜੇ ਤੁਸੀਂ ਉਹ ਅਵੇਲ ਕਰਨਾ ਚਾਹੁੰਦੇ ਤਾਂ ਹੋਰ ਕਿਸੇ ਜਗ੍ਹਾ ਤੋਂ, ਹੋਰ ਕਿਸੇ ਲੋਕੇਸ਼ਨ ਤੋਂ ਨਹੀਂ, ਤੁਹਾਨੂੰ ਇੱਥੋਂ ਹੀ ਲੈਣਾ ਪਊਗਾ ਜੈਟਸਨ ਫੋਰਡ ਤੋਂ। ਅਤੇ ਕੀ ਤੁਸੀਂ ਲੈ ਸਕਦੇ ਹੋ ਕਿੱਦਾਂ, ਅਤੇ ਜੇ ਤੁਸੀਂ ਫੋਰਡ ਦੀ ਗੱਡੀ ਲੈਣ ਦਾ ਸੋਚ ਰਹੇ ਹੋ ਜਾਂ ਫਿਰ ਯੂਟ ਲੈਣ ਦਾ ਸੋਚ ਰਹੇ ਹੋ ਅਤੇ ਉਹ ਤੁਸੀਂ ਇਸ ਬਾਰੇ ਗੱਲਬਾਤ ਕਰ ਸਕਦੇ ਹੋ। ਧੰਨਵਾਦ ਫੋਰਡ ਵਾਲਿਆਂ ਦਾ ਵੀ ਸਾਡੇ ਭਾਈਚਾਰੇ ਦੇ ਲਈ ਜਿਹੜੇ ਜਿਨ੍ਹਾਂ ਨੇ ਕੱਢੀ ਹੈ ਡੀਲ, ਅਤੇ ਧੰਨਵਾਦ ਮੋਹਿਤ ਜੀ ਦਾ, ਅਤੇ ਧੰਨਵਾਦ ਬਰਫ ਜੀ ਤੁਹਾਡਾ ਵੀ, ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜੀ ਹੈ। ਸੋ ਕਿਤੇ ਵੀ ਕੋਈ ਵੀ ਸਰਵਿਸ ਤੁਸੀਂ ਯੂਜ਼ ਕਰਦੇ ਹੁੰਦੇ ਹੋ ਅਤੇ ਸਾਡੇ ਤੱਕ ਪਹੁੰਚਾ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਵਾਕਈ ਕੀ ਚੱਲ ਰਿਹਾ। ਸਾਡੇ ਕੋਲ ਕਈ ਵਾਰੀ ਟਾਈਮ ਨਹੀਂ ਲੱਗਦਾ ਉਹਨਾਂ ਚੀਜ਼ਾਂ ਨੂੰ ਫੋਲੋ ਕਰਨ ਦਾ, ਨਾਲੇ ਇੱਦਾਂ ਹੀ ਪਹੁੰਚੂਗਾ ਹੋਰ ਕਿਤੇ। ਭਾਵੇਂ ਰੱਖ ਤੂੰ ਕੰਧਾਂ ਚਾਰਿਆਂ ਵਿੱਚ, ਚਾਰਿਆਂ 'ਚ ਭਾਵੇਂ ਰੱਖ ਤੂੰ ਸਾਨੂੰ ਬਨੇਰਿਆਂ 'ਚ।
1: ਓਕੇ,
0: ਬਰਫ ਜੀ ਕਹਿੰਦੇ ਨੇ ਭਾਵੇਂ ਰੱਖ ਤੂੰ ਕੰਧਾਂ ਚਾਰਿਆਂ 'ਚ, ਭਾਵੇਂ ਰੱਖ ਤੂੰ ਸਾਨੂੰ ਬਨੇਰਿਆਂ 'ਚ, ਭਾਵੇਂ ਰੱਖ ਤੂੰ ਸੁਨਹਿਰੀ ਸੂਰਜ ਵਿੱਚ, ਭਾਵੇਂ ਰੱਖ ਤੂੰ ਰਾਤ ਦੇ ਹਨੇਰਿਆਂ 'ਚ, ਤੂੰ ਰੱਖ ਤੂੰ ਭਾਵੇਂ ਜਿੰਨਾ ਵੀ ਮਰਜ਼ੀ ਦੂਰ, ਪਰ ਰੱਖੀ ਆਪਣੇ ਨੇੜਿਆਂ 'ਚ। ਬਹੁਤ ਸੋਹਣਾ ਜੀ, ਥੈਂਕ ਯੂ, ਮਿਹਰਬਾਨੀ। ਅਤੇ ਮੇਰੇ ਹੱਥੋਂ ਕੀ ਲਕੀਰੋਂ ਮੈਂ ਯੇ ਏਕ ਛੁਪਾ ਹੈ ਮੋਹਸਿਨ, ਮੈਂ ਜਿਸ ਸ਼ਖਸ ਕੋ ਛੂ ਲੂੰ ਵੋ ਮੇਰਾ ਨਹੀਂ ਰਹਿਤਾ। ਥੈਂਕ ਯੂ ਜੀ। ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਜਤਿੰਦਰ ਸਿੰਘ ਜੀ, ਮੁੱਖ ਸੰਧੂ ਜੀ ਕਹਿੰਦੇ ਨੇ ਕਿ ਸ਼ਾਇਦ ਤੁਹਾਡੀ ਅੱਜ ਦੀ ਕਹਾਣੀ ਦੇ ਨਾਲ ਜੁੜੇ ਕਿ ਕਦੇ ਕਦੇ ਸ਼ਬਦ ਨਹੀਂ ਹੁੰਦੇ ਤਕਲੀਫ ਬਿਆਨ ਕਰਨ ਲਈ, ਬਸ ਦਿਲ ਕਰਦਾ ਕੋਈ ਸਮਝ ਲਵੇ, ਸਾਂਭ ਲਵੇ, ਗੱਲ ਨਾਲ ਲਾ ਲੇ, ਗੱਲ ਨਾਲ ਲਾ ਲੇ।
1: ਵਾਕਈ ਬਹੁਤ ਸੋਹਣੀ ਕਹਾਣੀ ਸੀਗੀ ਅੱਜ ਦੀ, ਕਿ ਕਿੰਨੀ ਐਮਪਥੀ ਦੀ ਕਮੀ ਹੈ ਅੱਜ ਦੇ ਟਾਈਮ 'ਚ। ਉਹ
0: ਪਰ ਕਮਾਲ ਦੀ ਗੱਲ ਇਹ ਆਪਾਂ ਨਾ, ਤੁਸੀਂ ਇੱਕ ਚੀਜ਼ ਅਕਸਰ ਹੀ ਆਪਾਂ ਯਾਸ਼ੀ ਕਹਿੰਦੇ ਹਾਂ ਕਿ ਅੱਜ ਕੱਲ੍ਹ ਦੇ ਦੌਰ 'ਚ, ਅਤੇ ਫਿਰ ਆਪਾਂ ਨਾਲ AI ਵੀ ਲਾ ਲੈਂਦੇ ਹਾਂ, ਨਾਲ ਡਿਜੀਟਲ ਦਾ ਦੌਰ ਵੀ ਲਾ ਲੈਂਦੇ ਹਾਂ, ਅਤੇ ਅੱਜ ਕੱਲ੍ਹ ਕਿਉਂਕਿ ਫੋਨ ਦੇ ਵਿੱਚ ਸਾਰੇ ਬਿਜ਼ੀ ਹੋ ਗਏ ਅਤੇ ਉਹ ਦੂਰ ਹੋ ਗਏ ਲੋਕਾਂ ਤੋਂ, ਪਰ ਕਮਾਲ ਦੀ ਗੱਲ ਹੈ ਵੀ ਇਹ ਤਾਂ ਕਹਾਣੀ ਬਹੁਤ ਪੁਰਾਣੀ ਆ, ਉਦੋਂ ਤੇ AI ਦਾ ਕੋਈ ਦੌਰ
1: ਨਹੀਂ,
0: ਇਹਦਾ ਮਤਲਬ ਵੀ ਸ਼ੁਰੂ ਤੋਂ ਇਹੋ ਹੀ ਚੱਲਦਾ ਰਿਹਾ ਰੌਲਾ।
1: ਚੱਲਦਾ ਪਤਾ ਨਹੀਂ, ਮੈਨੂੰ ਲੱਗਦਾ ਪਹਿਲਾਂ ਫਿਰ ਵੀ ਸੀਗਾ, ਪਰ ਹੁਣ ਵਾਕਈ ਫੋਨ ਦਾ ਇੰਨਾ ਹੈ ਕਿ ਆਪਾਂ ਨੂੰ ਕਿਸੇ ਦੀ ਮਤਲਬ ਅਕੇਲਾਪਨ ਕਿਸੇ ਨੂੰ ਫੀਲ ਨਹੀਂ ਹੁੰਦਾ।
0: ਆਪਾਂ ਇਹ ਕਹਿੰਦੇ ਨੇ ਵੱਧ ਗਿਆ ਨਾ, ਜਿੱਦਾਂ ਹੁਣ ਪੁਰਾਣੀਆਂ ਆਪਾਂ ਕਹਾਣੀਆਂ ਪੜ੍ਹਦੇ ਹਾਂ, ਮੰਨ ਲਓ 50 ਸਾਲ ਪਹਿਲਾਂ ਲਿਖੀ ਹੈ, ਸੋ ਹਨਾ ਅਸੀਂ 70 ਸਾਲ ਪਹਿਲਾਂ ਲਿਖੀ ਹੈ, 100 ਸਾਲ ਪਹਿਲਾਂ ਲਿਖੀ ਹੈ, ਅਤੇ ਸਾਨੂੰ ਅੱਜ ਵੀ ਉਹ ਕਹਾਣੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਇਨਸਾਨ ਦੇ ਬੇਸਿਕ ਸੁਭਾਅ ਦੇ ਨਾਲ ਜਾਂ ਜਿਹੜੇ ਬੁਨਿਆਦੀ ਰੰਗ ਨੇ ਉਹਨਾਂ ਦੇ ਨਾਲ ਜੁੜੀਆਂ ਨੇ, ਹਨਾ, ਉਹਨਾਂ 'ਚ ਤਾਂ ਅੱਜ ਵੀ ਕੋਈ ਫਰਕ ਨਹੀਂ ਲੱਗਦਾ ਤੁਹਾਨੂੰ।
1: ਹੁਣ ਆਪਾਂ ਤਾਂ ਉਸ ਜਨਰੇਸ਼ਨ ਤੋਂ ਆਉਂਦੇ ਹਾਂ ਕਿ ਮਤਲਬ ਜਿਹੜੇ ਸ਼ਹਿਰਾਂ 'ਚ ਕਿ ਤੁਹਾਡੇ ਮੁਹੱਲੇ 'ਚ ਫਲਾਂ ਫਲਾਂ ਦੇ ਘਰ ਵੀ ਕੁਛ ਹੋ ਜਾਏ ਅਤੇ 100 ਬੰਦਾ ਪਤਾ ਹੀ ਨਹੀਂ ਲੱਗਦਾ ਸੀਗਾ, ਇੰਨੀ ਭੀੜ ਇਕੱਠੇ ਹੋ ਜਾਂਦੀ ਸੀ, ਹੈ ਨਾ, ਕਿ ਹਰ ਕਿਸੇ ਨੂੰ ਕਿਸੇ ਦਾ ਦਰਦ ਲੱਗਦਾ ਸੀਗਾ, ਭਾਵੇਂ ਉਹਦਾ ਕੋਈ ਵੀ ਲੈਣਾ ਦੇਣਾ ਨਾ ਹੋ ਉਸ ਚੀਜ਼ ਤੋਂ। ਹੁਣ ਅੱਜ ਦੇ ਟਾਈਮ 'ਚ ਇਮੋਸ਼ਨਸ ਕਿੰਨੇ ਘੱਟ ਗਏ।
0: ਨਹੀਂ, ਮੈਂ ਉਹੀ ਤਾਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅੱਜ ਦੇ ਆਪਾਂ ਕਹਿ ਦਿੰਦੇ ਹਾਂ ਵੀ ਅੱਜ ਦੇ ਸਮੇਂ 'ਚ ਘੱਟ ਗਏ, ਪਰ ਇਹ ਤਾਂ ਬਹੁਤ ਪੁਰਾਣੀ ਹੈ ਕਹਾਣੀ,
1: ਪੁਰਾਣੀ ਕਹਾਣੀ ਐਗਜ਼ੈਕਟਲੀ,
0: ਇਹ ਤਾਂ ਪ੍ਰੋਬਲਮ ਉਦੋਂ ਵੀ ਸੀ।
1: ਹਾਂ, ਕੀ ਪਤਾ ਆਪਣੇ ਤੇ ਜਦੋਂ ਦਾ ਹੱਡ ਵੀ,
0: ਸਾਨੂੰ ਲੱਗਦਾ ਵੀ ਪੁਰਾਣਾ ਬੀਤਿਆ ਸਮਾਂ ਜਿਹੜਾ ਉਹ ਬਹੁਤ ਵਧੀਆ ਸੀ ਅਤੇ ਅੱਜ ਹੀ ਆਪਾਂ ਇਹ ਚੀਜ਼ਾਂ ਮਿਸ ਕਰ ਰਹੇ ਹਾਂ, ਪਰ ਨਹੀਂ, ਜੇ ਕੋਈ ਕਰ ਰਿਹਾ ਸੀ ਤਾਂ ਪਹਿਲਾਂ ਵੀ ਕਰ ਰਿਹਾ ਸੀ, ਅੱਜ ਵੀ ਕਰ ਰਿਹਾ, ਜੇ ਕਿਸੇ 'ਚ ਇਨਸਾਨੀਅਤ ਹੈਗੀ ਆ, ਬਚੀ ਆ, ਅਤੇ ਅੱਜ ਵੀ ਹੈਗੀ ਆ, ਸ਼ਾਇਦ ਇਸੇ ਕਰਕੇ ਕਹਿੰਦੇ ਵੀ ਸ਼ਾਈ ਅਤੇ ਦੁਨੀਆ ਕਾਇਮ ਹੈ, ਤੇ ਜੋ ਹੈਗੀ ਆ ਤੇ ਅੱਜ ਵੀ ਫਿਰ ਹੈਗੀ ਆ, ਨਹੀਂ ਹੈਗੀ ਤੇ ਪਹਿਲਾਂ ਵੀ ਨਹੀਂ ਕਿਸੇ ਦੇ ਵਿੱਚ ਹੈਗੀ। ਹੁਣ ਉਹ ਜਿਹੜੇ ਤੁਸੀਂ ਇਕੱਠੇ ਹੋਣ ਵਾਲੇ ਕਹਿੰਦੇ ਵੀ ਇੱਕ ਆਵਾਜ਼ ਤੇ ਸਾਰੇ ਇਕੱਠੇ ਹੋ ਜਾਂਦੇ, ਸੱਚਾਈ ਤੇ ਆ ਵੀ ਬਹੁਤੇ ਤੇ ਵੇਖਣੇ ਹੁੰਦੇ ਵੀ ਕੀ ਹੋਇਆ,
1: ਸ਼ਾਇਦ ਉਦੋਂ ਆਪਾਂ ਮਾਸੂਮ ਸੀਗੇ, ਇੰਨਾ ਇੰਨੀ ਗਹਿਰਾਈ 'ਚ ਨਹੀਂ ਜਾਂਦੇ ਸਾਨੂੰ, ਤੇ ਇਹ ਲੱਗਦਾ ਸੀਗਾ ਕਿ ਹਾਂ ਚਲੋ, ਹੈ ਨਾ, ਉਹ ਦੇਖ ਕੇ
0: ਹਾਂ ਚਲੋ ਇਹ ਵੀ ਕੀ ਹੋਇਆ ਕੀ ਆ,
1: ਕਿਉਂਕਿ ਹਰ ਇੱਕ ਇੰਸੀਡੈਂਟ ਨੂੰ ਹਰ ਇੱਕ ਏਜ ਗਰੁੱਪ, ਹਰ ਇੱਕ ਚੀਜ਼ ਟਾਈਮ ਟੂ ਟਾਈਮ ਡਿਫਰੈਂਟ ਸੋਚ ਲੈ ਕੇ ਆਉਂਦੀ ਹੈ ਨਾ, ਉਸ ਟਾਈਮ ਦੇ ਉਸ ਸਿਨੈਰੀਓ ਦੇ ਵਿੱਚ ਸ਼ਾਇਦ ਇੱਦਾਂ ਲੱਗੇ ਕਿ ਹਾਂ ਇੱਕ ਇੱਕ ਯੂਨਿਟੀ, ਇੱਕ ਏਕਤਾ ਹੈ। ਹੁਣ ਜੇ ਉਸ ਵੇਅ 'ਚ ਦੇਖੀਏ ਕਿ ਵਾਕਈ ਇਹ ਵੀ ਹੋ ਸਕਦਾ ਕਿ ਹਾਂ 100 ਸੀਗੇ ਅਤੇ 90 ਦੇ ਸਵਾਦ ਲੈਣ ਹੀ ਆਏ ਸੀ, ਹੈ ਨਾ, ਪਰ ਉਹ ਡਿਪੈਂਡ ਕਰਦਾ ਕਿ ਕਿਸ ਟਾਈਮ ਕਿਸ ਸਿਨੈਰੀਓ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਦੇਖ ਰਹੇ ਹੋ।
0: ਚਲੋ ਖੈਰ, ਸਾਰਾ ਅਲੱਗ ਅਲੱਗ ਸਿਨੈਰੀਓ, ਅਲੱਗ ਅਲੱਗ ਐਂਗਲ ਨੇ। ਟਾਈਗਰ ਜੀ ਕਹਿੰਦੇ ਕਿ ਭਾਜੀ ਇੱਕ ਆਵਰ ਡਰਾਈਵ ਆ, ਸਿਰਫ ਥੁੱਪਾ ਮੈਂ ਪਿਆ ਦੇਣਾ ਤੁਹਾਨੂੰ, ਪਹਾੜ ਕਿੱਥੋਂ ਚੜਾਓਗੇ ਤੁਹਾਨੂੰ, ਤੇ 3 ਆਵਰ ਡਰਾਈਵ ਹੈ ਕਹਿੰਦੇ ਐਲਬਰੀ ਤੋਂ ਗ੍ਰਿਫਤ ਦੀ, ਠੀਕ ਹੈ, ਥੈਂਕ ਯੂ ਤੁਹਾਡਾ, ਅਤੇ 3 ਆਵਰ ਡਰਾਈਵ ਫਿਰ ਤੇ ਉਹਦੇ ਨਾਲੋਂ ਆਈ ਥਿੰਕ ਸ਼ੈਪਟਨ ਵਾਜਬ ਰਹੂਗੀ ਫਿਰ ਤੇ ਲੋਕੇਸ਼ਨ,
1: ਹਾਂ ਤੁਸੀਂ, ਮੈਂ ਤੁਹਾਨੂੰ ਸ਼ੈਪਟਨ ਦਾ ਦੱਸਿਆ ਸੀ ਨਾ,
0: ਅਸੀਂ ਸ਼ੈਪਟਨ ਤੋਂ ਖੂਬ ਦੱਸਿਆ ਤੇ ਸਾਨੂੰ ਤਾਂ ਬੜੀ ਈਜ਼ੀਲੀ ਕਹਿੰਦੇ ਲੱਭ ਗਈ ਸੀ ਸਾਨੂੰ ਕੰਬੀਨੇਸ਼ਨ, ਸ਼ਾਇਦ ਉਹ ਸ਼ੈਪਟਨ ਸੀ। ਵਾਹ ਜੀ ਵਾਹ, ਥੈਂਕ ਯੂ ਰੁਪਿੰਦਰ ਜੀ, ਕਹਿੰਦੇ ਗੁੱਡ ਮਾਰਨਿੰਗ, ਇੰਜੋਏ ਕਰ ਰਿਹਾ ਪ੍ਰੋਗਰਾਮ। ਅਵਤਾਰ ਸਿੰਘ ਜੀ ਪਿੰਡ ਵੈਰਬੀ ਤੋਂ ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ, ਤੇ ਇਸ ਤੋਂ ਬਾਅਦ ਸਾਡੇ ਨਾਲ ਕਾਲਰ ਨੇ, ਫਿਰ ਆਪਾਂ ਇਜਾਜ਼ਤ ਲਵਾਂਗੇ ਤੁਹਾਡੇ ਕੋਲੋਂ, ਤੇ ਮਲਵਾਲੇ ਨਹੀਂ ਪਰ ਮੈਨੂੰ ਕਾਲਰ ਹਾਲੇ, ਹਾਂ ਮਤਲਬ ਨਹੀਂ ਨਹੀਂ ਟੈਨਸ਼ਨ ਨਾ ਲਓ। ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਸਲੀਪ ਐਂਡ ਰਿਲੈਕਸ ਵਾਲੇ ਕਹਿੰਦੇ ਨੇ ਕਿ ਸੇਲ ਲੱਗੀ ਹੈ ਤੇ ਬੈੱਡ ਲੈਣਾ ਵਾ ਤੁਸੀਂ ਤੇ ਮੈਟਰਸ ਫ੍ਰੀ, ਜੇਕਰ ਰੇਡੀਓ ਹਾਂਜੀ ਦਾ ਹਵਾਲਾ ਦਿੰਦੇ ਹੋ ਤੇ ਵੁਡਨ ਬਾਕਸ ਬੈੱਡ ਆਲਸੋ ਅਵੇਲੇਬਲ ਨੋ ਲੈਵਟਨ ਫੈਕਟਰੀ ਜਿਹੜੀ ਆ ਉਹ ਤੁਰਗਨੀਨਾ ਮੂਵ ਹੋ ਗਈ ਆ, ਇਸ ਚੀਜ਼ ਦਾ ਖਿਆਲ ਰੱਖਿਓ। ਹੁਣ ਤਾਂ ਸਾਰਿਆਂ ਨੂੰ ਪਤਾ ਵਾ ਵੈਸੇ ਸਲੀਪ ਐਂਡ ਰਿਲੈਕਸ, ਤੇ ਹੁਣ ਸਗੋਂ ਹੋਰ ਕਨਵੀਨੀਅੰਟ ਜਗ੍ਹਾ ਦੇ ਉੱਤੇ ਆ ਗਏ ਨੇ, ਤੇ ਜੇ ਤੁਸੀਂ ਜਾਣਾ ਹੈ ਜੀ, ਕੋਈ ਸੋਚ ਰਹੇ ਹੋ ਤੁਸੀਂ ਬੈੱਡ ਲੈਣਾ, ਮੈਟਰਸ ਲੈਣਾ, ਗੱਦਾ ਲੈਣਾ ਜਾਂ ਫਰਨੀਚਰ ਲੈਣਾ, ਤੇ ਰੇਡੀਓ ਹਾਂਜੀ ਦੇ ਹਵਾਲੇ ਦੇ ਨਾਲ ਤੁਸੀਂ ਹੋਰ ਸਸਤਾ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਇਹ ਵੀ ਉਹਨਾਂ ਨਾਵਾਂ ਦੇ ਵਿੱਚ ਹੁਣ ਇੱਕ ਹੈ ਜਿਹੜੇ ਲੰਮੇ ਸਮੇਂ ਤੋਂ ਜੁੜੇ ਨੇ, ਭਾਈਚਾਰੇ ਦੀ ਸੇਵਾ ਕਰ ਰਹੇ ਨੇ ਤੇ ਹਮੇਸ਼ਾ ਇਹਨਾਂ ਦੀ ਵਧੀਆ ਹੀ ਫੀਡਬੈਕ ਆਉਂਦੀ ਹੈ। ਤੇ ਇੱਕ ਤਾਂ ਨਾਲ ਨਾਲ ਦੱਸਦੀ ਕਿ ਸੋਮਵਾਰ ਦੇ ਦਿਨ ਆਪਾਂ ਤੁਹਾਡੇ ਨਾਲ ਇੱਕ ਪ੍ਰੋਗਰਾਮ ਹੋਰ ਸਾਂਝਾ ਕਰਾਂਗੇ, ਕਿਉਂਕਿ ਜੈਸੇ ਅੱਜ ਨਾ ਇੱਕ ਹੋਰ ਖਬਰ ਲੱਗੀ ਉਹ ਫਿਰ ਮੈਂ ਘੁੱਟ ਲਈ, ਕਿਉਂਕਿ ਉਹਦੇ ਨੇ ਫਿਰ ਕੱਢਾਂਗੇ। ਤੇ ਇੱਕ ਜਿਹੜਾ ਰੌਲਾ ਰੱਪਾ ਜਿਹਾ ਜਿਹੜਾ ਪੈ ਰਿਹਾ ਨਾ ਆਪਣੇ, ਜਿਹੜੇ ਪਤਲੇ ਹੋਣ ਵਾਲੇ ਇੰਜੈਕਸ਼ਨ ਲੱਗਦੇ ਆ, ਬਹੁਤ ਹੀ ਬੜੀ ਕਮਿਊਨਿਟੀ ਕਹਿੰਦੇ ਨੇ ਕਿ ਕੰਫਿਊਜ਼ ਆ, ਤੇ ਹੁਣ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਰਿਪੋਰਟਾਂ ਅਲੱਗ ਅਲੱਗ ਹਵਾਲਿਆਂ ਦੇ ਨਾਲ ਆਉਣੀਆਂ ਸ਼ੁਰੂ ਹੋਈਆਂ ਨੇ। ਤੇ ਖੈਰ ਆਪਾਂ ਕੋਈ ਮਾਹਰ ਨਹੀਂ ਆ, ਪਰ ਸੋਮਵਾਰ ਦੇ ਦਿਨ ਇਹਦੇ ਉੱਤੇ ਚਰਚਾ ਕਰਾਂਗੇ ਜੋ ਤੁਹਾਡੇ ਉਹ ਨੇ, ਤੇ ਉਹ ਤੁਸੀਂ ਵੀ ਜ਼ਰੂਰ ਦੱਸਿਓ ਜੋ ਤੁਹਾਡੇ ਐਕਸਪੀਰੀਅੰਸ ਜਾਂ ਜੋ ਤੁਸੀਂ ਸੁਣਿਆ ਸੁਣਾਇਆ ਜਾਂ ਜੋ ਤੁਹਾਡੇ ਆਸ ਪਾਸ। ਤੇ ਹੁਣ ਮੈਂ ਨਾਲੇ ਮਾਫ਼ੀ ਵੀ ਮੰਗ ਲਾਂ, ਕਿਉਂਕਿ ਹੁਣ ਤੁਸੀਂ ਕਾਲ ਜਿਹੜੇ ਕਰ ਰਹੇ ਹੋ ਸੱਜਣ, ਹੁਣ ਸਮਾਂ ਸਾਡੇ ਕੋਲ ਬਹੁਤ ਲਿਮਿਟਿਡ ਜਿਹਾ ਬਚਿਆ ਵਾ, ਤੇ ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਪਹਿਲਾਂ ਜੇ ਕਰ ਲਿਆ ਕਰੋ, ਦੂਸਰੇ ਸੈਕਸ਼ਨ ਤੋਂ ਆਪਾਂ ਓਪਨ ਕਰ ਦਿੰਦੇ ਹਾਂ। ਚਲੋ ਸ਼ੁੱਕਰਵਾਰ ਤਾਂ ਖੁੱਲ੍ਹਾ ਹੀ ਹੁੰਦਾ ਵਾ ਕੰਮ, ਪਹਿਲੇ ਸੈਕਸ਼ਨ ਤੋਂ ਹੀ ਓਪਨ ਲਾ ਲਓ, ਅਤੇ ਪਹਿਲਾਂ ਕਰ ਲਿਆ ਕਰੋ। ਬਰਫ਼ ਜੀ ਤੁਸੀਂ ਆਉਂਦੇ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਗਗਨ ਜੀ, ਕੀ ਹਾਲ ਨੇ, ਠੀਕ ਠਾਕ ਹੋ?
2: ਬਰਫ਼
0: ਵਧੀਆ ਲੱਗਦਾ, ਵੇਖੋ ਗਗਨ ਤੇ ਬਹੁਤ ਦਾ ਨਾਂ ਹੋਊਗਾ, ਬੜਿਆ ਜਣਿਆਂ ਦਾ ਨਾਂ ਹੋਊਗਾ।
2: ਪਹਿਲਾਂ ਤਾਂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡੇ, ਉਹਦੇ ਨਾਲ ਰੇਡੀਓ ਤੋਂ ਮੈਂ ਸੁਣਿਆ ਸੀ ਪਹਿਲਾਂ।
0: ਹਾਂਜੀ, ਉਹ ਮੈਂ ਦੱਸ ਰਿਹਾ,
2: ਮੇਰੀ ਗੱਡੀ ਚੋਰੀ ਹੋ ਗਈ ਸੀ ਨਾ।
0: ਅੱਛਾ, ਤੁਹਾਡੀ ਗੱਡੀ ਚੋਰੀ ਹੋਈ?
1: ਅੱਛਾ
2: ਜੀਪ, ਤੁਹਾਨੂੰ ਯਾਦ ਹੈ ਇੱਕ ਵਾਰੀ ਭਾਜੀ ਹੁਣੀ ਆਏ ਸੀ ਆਪਣੇ, ਗਿੱਧਾ ਭਾਜੀ ਹੁਣੀ ਸਾਰੇ ਸੀਗੇ, ਉਹਨੇ ਦੱਸਿਆ ਤਾਂ ਵੀ ਏਦਾਂ ਦਾ ਕਾਰ ਨਹੀਂ ਤਾਂ ਮਿਲਦੀ ਤਾਂ ਹੋਣੀ ਨਹੀਂ।
0: ਅੱਛਾ ਅੱਛਾ, ਹਾਂ ਉਹ ਬਣਿਆ ਸੀ ਕੁਛ ਕਿ ਨਹੀਂ ਫਿਰ? ਉਦੋਂ
2: ਜੀਪ ਲੱਭ ਗਈ ਆ ਪਰ ਮੈਂ ਲਈ ਫਿਰ।
0: ਓਕੇ ਓਕੇ, ਉਹ ਉਹਦਾ ਖਰਚਾ ਵੱਧ ਹੋਣਾ ਨਾ ਉਹਨੂੰ ਸਾਫ਼ ਸੂਫ਼ ਕਰਨ ਦਾ ਜੇ ਉਹ।
2: ਕਾਫੀ
0: ਚੱਲਣ ਡਈ ਆ ਗੱਡੀ ਨਾ,
2: ਸਪੋਰਟਸ ਮਾਡਲ ਆ,
0: ਕਾਫੀ ਸੜਕਾਂ ਤੇ ਦਿਖਣ ਲੱਗ ਪਈ ਆ,
1: ਉਹਦਾ ਲੁੱਕ ਬੜਾ ਸੋਹਣਾ।
2: ਹਾਂ ਉਹਦੀ ਨਾ ਬੈਸਟ ਚੀਜ਼ ਮੈਨੂੰ ਕੀ ਲੱਗੀ, ਹੁਣ ਮੈਂ ਇੱਥੇ ਸਿਟੀ ਚ ਆ ਕੰਮ ਤੇ
0: ਜੀ,
2: ਤੇ ਜਿਹੜੀ ਚੀਜ਼ ਮੈਂ ਨੋਟ ਕੀ, ਹੁਣ ਗੱਡੀ ਘਰ ਖੜੀ ਆ, ਉਹ ਫੋਨ ਤੋਂ ਤੁਸੀਂ ਗੱਡੀ ਸਟਾਰਟ ਕਰ ਸਕਦੇ ਹੋ।
0: ਵਾਹ,
2: ਤੇ ਕੁਛ ਇਹਦੇ ਵਿੱਚ ਚੀਜ਼ ਕੀ ਹੈ ਕਿ ਗੱਡੀ ਤੁਹਾਡੀ ਘਰ ਦੇ ਵਾਈਫਾਈ ਨਾਲ ਜਾਂ ਕਿਸੇ ਵੀ ਨੈਟਵਰਕ ਨਾਲ ਕਨੈਕਟ ਹੋਣੀ ਚਾਹੀਦੀ।
0: ਅੱਜ ਕੱਲ ਕਾਫੀ ਗੱਡੀਆਂ ਦਾ ਹੁਣ ਹੋ ਗਿਆ ਸਿਸਟਮ, ਕਿਉਂਕਿ ਬਹੁਤ ਐਡਵਾਂਸ ਚੱਲ ਗਿਆ ਹੁਣ ਤੇ।
2: ਇੱਥੋਂ ਬੈਠੇ ਹੀ ਤੁਸੀਂ ਗੱਡੀ ਲੋਕ ਕਰ ਲਓ, ਇੱਥੇ ਬੈਠੇ ਅਨਲੋਕ ਕਰ ਦੋ, ਇੱਥੇ ਬੈਠੇ ਹੀ ਤੁਸੀਂ ਗੱਡੀ ਨੂੰ ਬੰਦ ਕਰ ਦੋ, ਸਟਾਰਟ ਕਰ ਲਓ, ਜੋ ਵੀ ਆ।
0: ਇਹੋ ਜਿਹੇ ਫੀਚਰ ਹੈ, ਤਾਂ ਹੀ ਅੱਜ ਕੱਲ ਜੋੜੇ ਜਿਹੜੇ ਇੱਕ ਦੂਸਰੇ ਤੋਂ ਪਾਰਟਨਰ ਕੋਲੋਂ ਏਦਾਂ ਦੀਆਂ ਨਖਰੇ ਕਰਦੇ ਨੇ ਕਿ ਵੀ ਉਹ ਚ ਵੀ ਆ ਵਾਲੇ ਫੀਚਰ ਆ ਜਾਣਾ, ਮੈਂ ਇੱਥੋਂ ਬੈਠਾ ਚੁੱਪ ਕਰਾ ਦਾ,
1: ਬਾਹਰ ਜਾਣਾ ਮੈਂ ਲੋਕ ਕਰਤੀ ਗੱਡੀ, ਜਾਂ ਤੇ ਜਾ ਕੇ
2: ਦਿਖਾ।
0: ਵੇਖੋ ਬੰਦਿਆਂ ਚ ਇਹ ਫੀਚਰ ਜਾਂਦੇ ਰਹੇ ਆ ਤੇ ਗੱਡੀਆਂ ਚ ਆਈ ਜਾਂਦੇ ਆ।
1: ਸਾਡੇ ਵਰਗਾ ਹੁੰਦਾ ਬਾਹਰ ਕੈਮਰੇ ਜਿਹੜੇ ਲੱਗੇ ਉਸ ਚ ਵਿਕਟਰੀ ਸਾਈਨ ਕਰਕੇ, ਉਹ ਮੈਂ ਵੀ ਜਾ ਰਹੀ ਹਾਂ, ਮੇਰੇ ਕੋਲ ਵੀ ਐਪ ਹੈ।
2: ਬਾਕੀ ਨੇ ਅਗੇਨ ਵਾਂਸ ਅਗੇਨ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੋਹਿਤ ਭਾਈ ਦਾ, ਬਹੁਤ ਵਧੀਆ ਰਿਹਾ, ਸਮੂਥਲੀ ਸਾਰੀ ਡੀਲ, ਸਾਰਾ ਕੁਛ ਉਹਨਾਂ ਨੇ ਕਰਵਾਤਾ, ਲੋਨ ਵਗੈਰਾ ਹੋ ਗਿਆ, ਇੰਸ਼ੋਰੈਂਸ ਤੱਕ ਹੋ ਗਈ, ਪ੍ਰਾਈਸ ਬੀਟਨ ਸਾਰੇ ਪਾਸਿਓਂ,
0: ਮੈਂ ਨਾ ਓਕੇ ਰਿਪੋਰਟ
2: ਐਕਸਟਰਾ ਇੱਕ ਕਾਫੀ ਐਕਸਟਰਾ ਫੀਚਰ ਜਿਹੜੇ ਕਿ ਨਾਰਮਲ ਨਹੀਂ ਦਿੰਦੇ ਸੀ, ਪਿਕਚਰ ਨਹੀਂ ਕਹਿ ਸਕਦੇ,
1: ਸਰਵਿਸ ਕਹਿ
0: ਸਕਦੇ, ਰੇਡੀਓ ਕਰਕੇ ਕੁਛ ਦਿੱਤਾ ਉਹਨਾਂ ਨੇ ਤੁਹਾਨੂੰ?
2: ਕੁਛ ਨੀ ਦਿੱਤਾ, ਮੋਹਿਤ ਭਾਈ ਨੂੰ ਪੁੱਛਦਾ ਮੈਂ ਜੋਤ ਭਾਈ ਕਹਿੰਦੇ ਅਸੀਂ ਤੁਹਾਡੀ ਐਪ ਚਲਾਈਏ, ਸਾਡਾ ਕਮਿਸ਼ਨ ਕਿੱਥੇ ਹੈ ਭਾਈ ਦੱਸੋ।
0: ਚਲੋ ਸਾਨੂੰ ਐਡ ਦੇ ਪੈਸੇ ਦੇਈ ਜਾਣ ਦੇ, ਉਹ ਵੀ ਕਮਿਸ਼ਨ ਹੀ ਹੈ।
2: ਰੱਬ ਨਾ ਕਰੇ ਕਿ ਤੂੰ ਵੀ ਕਦੇ ਉਸ ਮੁਕਾਮ ਤੋਂ ਗੁਜ਼ਰੇ ਜਿੱਥੋਂ ਮੈਂ ਅਕਸਰ ਬਚਦਾ ਆਇਆ ਹਾਂ। ਇਸ ਦੁਨੀਆਂ ਦੇ ਮੇਲੇ ਤੋਂ ਨਿਤ ਹੀ ਜਕਦਾ ਆਇਆ ਹਾਂ, ਕੁਝ ਖਾ ਲਿਆ ਇਹ ਇਸ ਦੁਨੀਆਂ ਨੇ, ਕੁਝ ਤੇਰਿਆਂ ਗਮਾਨੇ ਖਾ ਲੈਣਾ। ਗਗਨ ਤੇ ਮਹਾਨਤਾ ਬਸ ਇੱਕ ਪਿਆਰ ਦਾ ਭੁੱਖਾ, ਹੋਰ ਉਸਨੇ ਇਸ ਜੱਗ ਤੋਂ ਕੀ
0: ਲੈਣਾ।
2: ਸ਼ੁਕਰੀਆ ਭਾਜੀ ਬਹੁਤ ਬਹੁਤ, ਵਾਂਸ ਅਗੇਨ,
0: ਬਹੁਤ ਵਧੀਆ ਜੀ, ਥੈਂਕ ਯੂ,
1: ਥੈਂਕ ਯੂ ਜੀ,
0: ਥੈਂਕ ਯੂ ਗਗਨ ਜੀ, ਬਹੁਤ ਮਿਹਰਬਾਨੀ ਜੀ। ਤੇ ਨੈਕਸਟ ਸਾਡੇ ਨਾਲ 042 ਤੁਸੀਂ ਆਉਣੇ ਰਹੋ ਜੀ, 042 ਹਾਂਜੀ, ਸਤਿ ਸ਼੍ਰੀ ਅਕਾਲ ਜੀ,
3: ਸਾਡੇ ਮੰਡੇ ਸਾਡੇ ਕੋਲ ਬੇਟਾ ਹੋਇਆ ਸੀਗਾ,
0: ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ,
3: ਮੈਂ ਤੁਹਾਨੂੰ ਫੋਟੋ ਭੇਜੀ ਸੀ। ਹਾਂਜੀ ਭਾਜੀ, ਮੈਂ 3 ਸਾਲ ਬਾਅਦ ਕੋਈ ਖੁਸ਼ੀ ਮਿਲੀ ਸਾਨੂੰ, ਮੈਂ 2 ਸਾਲ ਬਾਅਦ ਪਹਿਲਾਂ ਮੇਰਾ ਟ੍ਰਾਂਸਪਲਾਂਟ ਹੋਇਆ ਸੀ, ਮਤਲਬ ਹੁਣ ਅਸੀਂ ਬਹੁਤ ਖੁਸ਼ ਹਾਂ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ।
0: ਥੈਂਕ ਯੂ, ਤੁਸੀਂ ਸਾਨੂੰ ਪਹਿਲੀ ਗੱਲ ਤੇ ਖੁਸ਼ੀ ਸਾਡੇ ਨਾਲ ਸਾਂਝੀ ਕੀਤੀ, ਸਾਨੂੰ ਸ਼ਾਮਿਲ ਕੀਤਾ ਇਹਨਾਂ ਖੁਸ਼ੀਆਂ ਦੇ ਵਿੱਚ, ਰੱਬ ਤੁਹਾਨੂੰ ਹੋਰ ਵੀ ਦੁਨੀਆ ਚਾਉਣੀਆਂ ਤੁਹਾਨੂੰ ਖੁਸ਼ੀਆਂ ਦੇਵੇ, ਤੰਦਰੁਸਤੀ ਦੇਵੇ।
3: ਬਹੁਤ ਬਹੁਤ ਮੈਂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ, ਮੈਂ ਬਹੁਤ ਡਿਪਰੈਸ਼ਨ ਚ ਸੀਗਾ ਜਦੋਂ ਟ੍ਰਾਂਸਪਲਾਂਟ, ਬਸ ਜਦੋਂ ਤੁਹਾਨੂੰ ਸੁਣਨਾ ਸ਼ੁਰੂ ਕੀਤਾ ਬਸ ਉਦੋਂ ਥੋੜੀ ਲਾਈਫ ਚੇਂਜ ਹੋਈ, ਥੋੜਾ ਮਤਲਬ ਥੋੜਾ ਫੀਲ ਵਧੀਆ ਹੋਣ ਲੱਗਾ, ਥੋੜੇ ਦੁਨੀਆਦਾਰੀ ਦਾ ਪਤਾ ਲੱਗਣ ਲੱਗਾ।
0: ਥੈਂਕ ਯੂ, ਥੈਂਕ ਯੂ, ਤੁਹਾਡਾ ਬੰਦੇ ਦੀ ਹਿੰਮਤ ਤੇ ਆਪਣੀ ਹੁੰਦੀ ਆ, ਬਾਹਰੋਂ ਤੇ ਸਿਰਫ ਮਾੜਾ ਮੋਟਾ ਕਿਤੇ ਸ਼ਬਦਾਂ ਦਾ ਸਹਾਰਾ ਹੀ ਮਿਲਣ ਦੀ ਲੋੜ ਹੁੰਦੀ ਆ, ਫਿਰ ਨਹੀਂ ਬੰਦਾ ਲਈਦਾ।
3: ਹਾਂਜੀ ਹਾਂਜੀ, ਮੇਰਾ ਬੇਟਾ ਹੀ ਵੱਡਾ ਵੀ ਹੈ, ਉਹ 8 ਸਾਲ ਦਾ, ਉਹ ਬਹੁਤ ਖੁਸ਼ ਹੈ ਜੀ ਹੁਣ।
0: ਅੱਛਾ, ਖੁਸ਼ ਤੇ ਹੋਣਾ ਜੀ,
1: ਬਹੁਤ ਬਹੁਤ ਖੁਸ਼ੀ ਹੈ।
0: ਇਹ ਜਿਹੜੇ ਵੱਡੇ ਨੇ ਨਾ, ਭਾਵੇਂ ਭੈਣਾਂ ਭਾਵੇਂ ਭਰਾ, ਇਹ ਆਪ ਹੀ ਪਾਲ ਲੈਂਦੇ ਆ ਮੁੰਡੇ।
1: ਹਾਂਜੀ ਹਾਂ,
0: ਬਹੁਤ ਖਿਆਲ ਰੱਖਦੇ,
3: ਸਕੂਲ ਹੀ ਨਹੀਂ ਜਾ ਰਿਹਾ ਜੀ ਉਦੋਂ ਦਾ, ਅੱਜ ਧੱਕੇ ਨਾ ਫਿਰ
1: ਜਾ ਹੁੰਦਾ ਨਾ ਬੱਚਿਆਂ ਨੂੰ ਵੀ।
3: ਹਾਂਜੀ ਹਾਂਜੀ ਹਾਂਜੀ, ਬਸ ਆਹੀ ਸੀਗਾ ਵੀ ਇਕਦਮ ਮੇਰਾ, ਬਾਕੀ ਮੈਨੂੰ ਕੁਛ ਲਿਖਣਾ ਬੋਲ ਨਹੀਂ ਆਉਂਦਾ ਹੈਗਾ।
0: ਨਹੀਂ, ਥੈਂਕ ਯੂ,
1: ਬਹੁਤ ਵੱਡੀ ਖੁਸ਼ੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ,
0: ਰੱਬ ਸਾਰਿਆਂ ਨੂੰ ਇਹਨਾਂ ਖੁਸ਼ੀਆਂ ਨਾਲ ਨਵਾਜੇ। ਥੈਂਕ ਯੂ,
3: ਬਸ ਮੈਂ ਵਾਈਫ ਮੇਰੀ ਨੇ ਬਹੁਤ ਸਾਥ ਦਿੱਤਾ ਜੀ, ਉਸੇ ਨੇ ਮੇਰੀ ਨੂੰ ਖਿੜਨੀ ਦਿੱਤੀ ਇੱਕ ਆਪਣੇ,
0: ਸਭ ਤੋਂ ਵੱਡੀ ਇਹ ਚੀਜ਼ ਹੈ। ਚਲੋ ਆਹ ਤੇ ਬਹੁਤ ਵੱਡੀ ਗੱਲ ਹੋ ਗਈ, ਤੇ ਅਦਰਵਾਈਜ਼ ਸਾਥ ਤੁਹਾਨੂੰ ਘਰੋਂ ਹੋਵੇ,
1: ਬਿਲਕੁਲ,
0: ਤੇ ਫਿਰ ਬੰਦਾ ਕਿਤੇ ਵੀ ਮੱਥਾ ਲਾ ਲੈਂਦਾ
1: ਜੀ।
3: ਹਾਂਜੀ ਹਾਂਜੀ ਹਾਂਜੀ, ਹੋਰ ਭਾਜੀ ਥੈਂਕ ਯੂ, ਮੇਰਾ ਸਰੀਰ ਕੰਬਦਾ ਪਿਆ ਸੀ।
0: ਥੈਂਕ ਯੂ, ਥੈਂਕ ਯੂ ਜੀ, ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ, ਇਹ ਖੁਸ਼ੀਆਂ ਦਿੱਤੀਆਂ, ਖੁਸ਼ੀਆਂ
3: ਮਾਣਨੀਆਂ। ਮੈਂ ਭਾਜੀ ਤੁਹਾਨੂੰ ਮੈਸੇਜ ਕੀਤਾ ਹੈ, ਮੈਨੂੰ ਐਡਰੈਸ ਦੱਸ ਦਿੰਦੇ ਮੈਂ ਤੁਹਾਡੇ ਕੋਲ ਆਣਾ ਮਿਲਾਂ।
0: ਹਾਂਜੀ, ਤੁਸੀਂ ਥੋੜਾ ਨਾ ਉੱਥੇ ਉੱਥੇ ਮੈਸੇਜ ਥੋੜਾ ਜਿਹਾ ਪਾ ਦਿਓ ਵੀ ਕਦੋਂ ਕੌਣਾ, ਉਹਦੇ ਤੇ ਫਿਰ ਡਿਪੈਂਡ ਕਰਦਾ, ਤੇ ਫਿਰ ਪ੍ਰੋਪਰ ਪਲਾਨ ਜੋ ਤੁਹਾਨੂੰ ਕਿਹੜਾ ਨਾ ਪਾਓ।
3: ਹਾਂਜੀ, ਟਿਊਜ਼ਡੇ ਆਵਾਂਗਾ ਜੀ ਮੈਂ ਤੁਹਾਡੇ ਕੋਲ।
0: ਆ ਜਿਹੜਾ ਮੰਡੇ ਟਿਊਜ਼ਡੇ ਵੈਨਸਡੇ ਸਾਡੇ ਤਿੰਨੇ ਬਹੁਤ ਬਿਜ਼ੀ ਨੇ, ਤੇ ਇਹਦੇ ਲਈ ਉਹ ਆਪਾਂ ਅੱਗੇ ਚੱਲ ਕੇ ਤੇ ਆਪਣੇ ਸਰੋਤਿਆਂ ਨਾਲ ਕਰਾਂਗੇ ਸਾਂਝੇ। ਸਾਡੇ ਕੋਲ ਇੱਕ ਟੀਮ ਜਿਹੜੀ ਆ ਉਹ ਆ ਰਹੀ ਆ ਪ੍ਰਮੋਸ਼ਨ ਦੇ ਲਈ, ਤੇ ਉਹਨਾਂ ਦੇ ਨਾਲ ਆਪਾਂ ਬਿਜ਼ੀ ਹੋਣਾ ਵਾ, ਜਿਹਦੇ ਵਿੱਚ ਕਿ ਦੇਵੀ ਮਸਕੂਸਪੁਰੀ ਜੀ ਵੀ ਸ਼ਾਇਦ ਆ ਰਹੇ ਨੇ, ਤੇ ਹੋਰ ਵੀ ਕੁਛ ਮਹਿਮਾਨ, ਸੋ ਇਸ ਕਰਕੇ 3 ਕੁ ਦਿਨ ਸਾਡੀ ਟੀਮ ਦੇ ਕਾਫੀ ਬਿਜ਼ੀ ਰਹਿਣੇ ਨੇ, ਉਹਦੇ ਲਈ ਮਾਫ਼ੀ, ਤੇ ਸਗੋਂ ਕੋਈ ਬਣਿਆ ਪਲਾਨ ਤੇ ਫਿਰ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ, ਤੁਸੀਂ ਵੀ ਹਿੱਸਾ ਬਣਿਓ ਇਹਨਾਂ ਪ੍ਰੋਗਰਾਮ।
3: ਵਾਹਿਗੁਰੂ, ਹਾਂਜੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਨਾ ਬਸ ਤੁਹਾਨੂੰ ਚੜ੍ਹਦੀ ਕਲਾ ਰੱਖਣ ਸਾਨੂੰ ਸਾਰਿਆਂ ਨੂੰ।
0: ਥੈਂਕ ਯੂ ਜੀ, ਥੈਂਕ ਯੂ, ਤੁਹਾਡੀ ਆਵਾਜ਼ ਤੋਂ ਤੁਹਾਡੇ
3: ਸਾਰਿਆਂ ਨੂੰ ਹਸਾਉਂਦੇ ਰਹੋ ਜੀ, ਸਾਰਿਆਂ ਨੂੰ ਖੁਸ਼ੀਆਂ ਦਿੰਦੇ ਰਹੋ ਸਾਰਿਆਂ ਨੂੰ ਜੀ।
0: ਥੈਂਕ ਯੂ ਵੀਰ ਜੀ, ਥੈਂਕ ਯੂ, ਤੁਹਾਡੀ ਆਵਾਜ਼ ਤੁਹਾਡੇ ਗੱਲਬਾਤ ਕਰਨ ਦੇ ਤਰੀਕੇ ਤੋਂ ਹੀ ਲੱਗ ਰਿਹਾ ਕਿ ਕਿੱਦਾਂ ਤੁਸੀਂ ਕਿੰਨਾ ਦਿਲੋਂ ਤੁਸੀਂ ਕਹਿ ਰਹੇ ਹੋ, ਤੇ ਵੈਗਰੂ ਚੜ੍ਹਦੀ ਕਲਾ 'ਚ ਰੱਖੇ, ਤੇ ਇਸੇ ਤੁਹਾਡੇ ਪੈਰਾਂ ਪਿੱਛੇ ਸਾਨੂੰ ਵੀ ਸਾਡੀ ਟੀਮ ਨੂੰ ਵੀ ਦੁਆਵਾਂ ਲੱਗਦੀਆਂ ਰਹਿਣ, ਮਿਲਦੀਆਂ ਰਹਿਣ, ਰੱਬ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ। ਥੈਂਕ ਯੂ ਤੁਹਾਡਾ ਜੀ, ਥੈਂਕ ਯੂ। ਇਹ ਨਾ ਚੀਜ਼ ਹੀ ਇੱਦਾਂ ਦੀ ਹੈ ਜਾਸੀ, ਕਦੀ ਕਿਸੇ ਨੂੰ ਲੋੜ ਹੁੰਦੀ ਹੈ, ਕਦੀ ਇੱਧਰੋਂ ਉੱਧਰ ਨੂੰ ਲੋੜ ਪੈਣੀ ਹੈ, ਕਦੀ ਉੱਧਰੋਂ ਇੱਧਰ ਨੂੰ, ਤੁਸੀਂ ਵੇਖ ਲਓ ਇਹ ਨਾ ਇਨਸਾਨ ਇੱਦਾਂ ਦਾ ਵਾ ਵੀ ਆਪਾਂ ਹਮੇਸ਼ਾ ਸਾਡੀ ਝਾਕ ਇੱਕ ਬੰਦੇ ਵੱਲ ਨੂੰ ਰਹਿੰਦੀ ਆ। ਮੰਨ ਲਓ ਸਾਡੇ ਪਰਿਵਾਰ ਦਾ ਕੋਈ ਮੇਨ ਮੈਂਬਰ ਆ, ਮਾਂ ਪਿਓ ਆ ਜਾਂ ਦਾਦਾ ਦਾਦੀ ਜਾਂ ਕੋਈ ਵੀ ਇੱਕ ਪਰਿਵਾਰ ਦਾ ਜੀ ਹੁੰਦਾ ਵਾ, ਜਾਂ ਹਸਬੈਂਡ ਦੇ ਵੱਲ ਨੂੰ ਮੰਨ ਲਓ ਬੱਚਿਆਂ ਦੀ ਜਾਂ ਵਾਈਫ ਦੀ ਹਮੇਸ਼ਾ ਝਾਕ ਰਹਿੰਦੀ ਹੈ ਨਾ, ਇੱਕ ਪਰਿਵਾਰ 'ਚ ਜੀ ਹੁੰਦਾ।
1: ਬਿਲਕੁਲ।
0: ਤੇ ਉਸ ਪਾਸੇ ਨੂੰ ਹਮੇਸ਼ਾ ਰਹਿੰਦਾ ਵੀ ਇੱਥੋਂ ਸਾਨੂੰ ਆਸਰਾ ਸਾਨੂੰ ਮਿਲਣਾ ਹੈ ਨਾ, ਵੀ ਜੇ ਕੁਛ ਵੀ ਹੋਇਆ ਤਾਂ ਉਹਨੇ ਸਾਂਭ ਲੈਣਾ ਜਾਂ ਉਹਨੇ ਕਰਨਾ। ਪਰ ਇੱਕ ਸਮਾਂ ਤੇ ਉਹ ਵੀ ਹੁੰਦਾ ਨਾ ਜਦੋਂ ਉਹਨੂੰ ਵੀ ਲੋੜ ਹੋਊਗੀ ਤੇ ਉਦੋਂ ਪਰਿਵਾਰ ਸਾਂਭ ਲੈਂਦਾ ਹਨਾ। ਸੋ ਕਦੀ ਇੱਧਰ ਕਦੀ ਉੱਧਰ ਇਨਸਾਨ, ਸ਼ਾਇਦ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣੀਆਂ, ਗੱਲ ਸਿਰਫ ਇਹ ਹੈ ਕਿ ਜਦੋਂ ਜਿਹਨੂੰ ਲੋੜ ਆ ਉਦੋਂ ਦੂਸਰੇ ਕੋਲ ਉਹਨੂੰ ਕੁਝ ਤੋਂ ਬੋਲ। ਹੁਣ ਆਪਾਂ ਕੀ ਕੀਤਾ, ਆਪਾਂ ਸ਼ਾਇਦ ਪਤਾ ਨਹੀਂ ਕਿਹੜੀ ਗੱਲ ਇਹਨਾਂ ਨੂੰ ਕੋਈ ਠੀਕ ਲੱਗ ਗਈ ਹੋਊਗੀ, ਤੇ ਇਸ ਕਰਕੇ ਕਈ ਵਾਰੀ ਮੈਂ ਖੁਦ ਅੱਗੇ ਵੀ ਕਈ ਵਾਰੀ ਗੱਲ ਕੀਤੀ ਤੇ ਮੈਂ ਖੁਦ ਕਈ ਵਾਰੀ ਹੈਰਾਨ ਹੋਣਾ ਹੁੰਦਾ ਵੀ ਆਹ ਗੱਲ ਪਤਾ ਨੀ ਕਿੱਥੋਂ ਆਈ ਸੀ, ਆ ਪਤਾ ਨੀ ਕਿਉਂ ਕਹੀ ਸੀ, ਆ ਕਰਦਿਆਂ ਕਰਦਿਆਂ ਪਤਾ ਨੀ ਕਿਉਂ ਸਾਹਮਣੇ ਆ ਗਈ ਸੀ। ਬਾਕੀਆਂ ਨੂੰ ਵੀ ਸ਼ਾਇਦ ਲੱਗਦਾ ਹੋਵੇ, ਪਰ ਬਾਅਦ ਚ ਕਈ ਵਾਰੀ ਉਹ ਡੋਟ ਕਨੈਕਟ ਹੁੰਦੇ ਨੇ ਤੇ ਉਹਦੀ ਲੋੜ ਹੁੰਦੀ ਆ ਕਿਸੇ ਨੂੰ ਫੇਰ ਹੀ ਉਹ ਕਿਤੇ ਨਾ ਕਿਤੇ
1: ਬਣਦੇ ਹੋਏ
0: ਆਪਣੇ ਆਪ ਹੀ ਉਹ ਹੋ ਜਾਂਦੀਆਂ ਤੁਹਾਨੂੰ ਜਿੱਥੋਂ ਜਿੱਥੇ ਵੀ ਕਿਤੇ ਨੇ। ਜੇ ਤੁਸੀਂ ਰੱਬ ਚ ਵਿਸ਼ਵਾਸ ਕਰਦੇ ਹੋ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤੁਹਾਡੇ ਕੰਨੀ ਪਵਾ ਦੇਣੀ ਆ ਤੁਹਾਡੇ। ਸੋ ਇਸ ਕਰਕੇ ਇੱਕ ਦੂਸਰੇ ਦੇ ਲਈ ਹਮੇਸ਼ਾ, ਇਹ ਨਹੀਂ ਹੈ ਕਿ ਇੱਕੋ ਹੀ ਬੰਦਾ ਹਮੇਸ਼ਾ ਤੁਹਾਡੇ ਲਈ ਖੜਾ ਹੋਊਗਾ, ਜਦੋਂ ਵੀ ਲੋੜ ਪਈ ਤੁਹਾਨੂੰ ਉਹਨੇ ਆਪੇ ਹੀ ਕੋਈ ਨਾ ਕੋਈ ਜ਼ਰੀਆ ਬਣਾ ਕੇ ਤੇ ਤੁਹਾਨੂੰ ਉੱਧਰ ਨੂੰ ਲਾ ਦੇਣਾ।
1: ਤੇ
0: ਧੰਨਵਾਦ ਤੁਹਾਡਾ, ਮਿਹਰਬਾਨੀ ਤੇ ਥੈਂਕ ਯੂ। ਤੇ ਸਿਮਰਨ ਜੀ ਤੁਸੀਂ ਆਉਂਦੇ ਰਹੋ
4: ਭਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਯਾਸ਼ੀ
0: ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਠੀਕ ਠਾਕ ਹੋ, ਕੀ ਹਾਲ ਚਾਲ ਤੁਹਾਡਾ?
4: ਵਧੀਆ ਵਧੀਆ ਭਾਜੀ, ਫਸਟ ਕਲਾਸ ਫਸਟ ਕਲਾਸ।
0: ਅੱਜ ਢਿੱਲਾ ਢਿੱਲਾ ਜਿਹਾ ਸ਼ੁੱਕਰਵਾਰ ਹੈ ਤੁਹਾਡਾ, ਕੀ ਗੱਲ? ਯਸ਼ ਜੀ ਨਾ ਬੜੇ ਕੱਟੜ ਫੈਨ ਨੇ ਐਸ਼ ਦੇ, ਤੇ ਐਸ਼ ਦੇ ਬੜੇ ਕੱਟੜ ਫੈਨ ਨੇ। ਏਦਾਂ ਨੀ ਤੁਸੀਂ ਕਹਿ ਸਕਦੇ,
4: ਬੜੀ ਪੁਰਾਣੀ ਮੈਂ ਤੇ ਮੈਨੂੰ ਨਾ ਅਸੀਂ ਕੀ ਕਰਦੇ ਹੁੰਦੇ ਅਸੀਂ ਨਾ ਆਫਿਸ ਤੋਂ ਬੰਕ ਮਾਰਦੇ ਹੁੰਦੇ ਹਾਂ ਅਸੀਂ ਆਫਿਸ ਟਾਈਮ ਤੇ ਜਦੋਂ ਇੰਡੀਆ ਤੋਂ, ਤੇ ਅਸੀਂ ਕੱਲ ਅਸੀਂ ਬੰਕ ਮਾਰਿਆ ਦੋਨਾਂ ਨੇ, ਸਮਝ ਨੂੰ ਵੀ ਨੀ ਪਤਾ ਕਿ ਅਸੀਂ ਦੋਨਾਂ ਨੇ ਉਡਾ ਕੇ ਛੁੱਟੀ ਲਈ ਤੇ ਮੈਨੂੰ ਕਹਿੰਦਾ, ਮੈਂ ਕਿਹਾ ਮੇਰੀ ਸ਼ਿਫਟ ਲੇਟ ਆ, ਕਹਿੰਦਾ ਤੁਸੀਂ ਘਰੇ ਬੈਠੇ ਹੋ, ਮੈਂ ਕਿਹਾ ਮੇਰੀ ਸ਼ਿਫਟ ਲੇਟ ਆ। ਅਸੀਂ ਦੋਨਾਂ ਨੇ ਬੰਕ ਵਰਕ, ਆਦਤ ਆ ਸਾਨੂੰ, ਮਤਲਬ ਅਸੀਂ ਮਹੀਨੇ ਜਾਂ ਦੋ ਮਹੀਨੇ ਚ ਅਸੀਂ ਇੱਕ ਵਾਰੀ ਏਦਾਂ ਕਰਦੇ ਹੁੰਦੇ ਹਾਂ। ਤੇ ਕੱਲ ਅਸੀਂ ਸ਼ੋਪਿੰਗ ਤੇ ਗਏ ਹਨਾ, ਕਿ ਘੁੰਮਣ ਫਿਰਨ ਆਪਣਾ ਬ੍ਰੇਕਫਾਸਟ ਕੀਤਾ ਤੇ ਉਹ ਮਤਲਬ ਜੇ ਡੇਟ ਅਸੀਂ ਦੋਨਾਂ ਨੇ ਕੀਤੀ। ਤੇ ਉਹ ਕੱਲ ਕੀ ਹੋਇਆ, ਜੈਕਟ ਨਾ ਇੱਕ ਮੈਂ ਜੈਕਟ ਲੈਣੀ ਸੀ ਤੇ ਮੈਨੂੰ ਇੱਕ ਜੈਕਟ ਪਸੰਦ ਆਈ, ਮਾਇਰਸ ਗਏ ਤੇ ਮਾਇਰਸ ਵਾਲੇ ਕਹਿੰਦੇ ਕਾਰਡ ਨੀ ਚੱਲ ਰਿਹਾ, ਕੈਸ਼ ਚੱਲੂਗਾ। ਮੈਂ ਕਿਹਾ ਮੈਨੂੰ ਕੈਸ਼ ਤਾਂ ਹੈ ਨੀ ਮੇਰੇ ਕੋਲੇ, ਕਹਿੰਦੀ ਮੇਰੇ ਕੋਲ ਹੈਗਾ ਕੋਈ ਨੀ, ਤੂੰ ਉੱਥੇ ਨਾ ਡੇਢ ਸੌ
1: ਬੀਵੀ ਦਾ ਹੈ ਕੈਸ਼, ਪਾਪਾ ਦੇ ਪੈਸੇ, ਅਸੀਂ ਮਜ਼ਰਾ ਜਰਾ ਐਸ਼
4: ਕਰੀਏ। ਕਿੰਨਾ ਔਖਾ ਹੁੰਦਾ ਨਾ ਕਿ ਇੱਕਦਮ ਕੈਸ਼ ਹੁੰਦਾ, ਕਿੱਥੇ ਕੈਸ਼ ਹੁੰਦੇ ਨਹੀਂ ਹੁੰਦੇ, ਉੱਥੇ ਬੰਦੇ ਰੁਲਦੇ ਪਏ ਸੀਗੇ, ਇੱਕ ਦੋ ਨੂੰ ਜੈਕਟ ਕਹਿੰਦੇ ਕੈਸ਼ ਦੇ ਦੋ ਸਾਨੂੰ ਥੋੜਾ ਜਿਹਾ ਤੇ ਸਾਡੇ ਕੋਲ ਆ ਲੈਣਾ। ਮਤਲਬ ਮੈਂ ਹੈਰਾਨ ਕਿ ਮੇਰਾ ਹੀ ਨੀ ਬੁਰਾ ਹਾਲ ਕਿ ਕੋਈ ਵੀ ਨੀ ਕੈਸ਼ ਕੈਰੀ ਕਰਦਾ ਅੱਜ ਕੱਲ ਨਾ।
0: ਅੱਛਾ, ਉਹਨਾਂ ਦੀ ਇਹ ਵੀ ਕੈਸ਼ ਹੀ ਲੈਣਾ ਬਸ?
4: ਹਾਂ, ਕਿਉਂਕਿ ਕੱਲ ਉਹਨਾਂ ਦੇ ਕਾਰਡ ਡਾਊਨ ਸੀ, ਕੱਲ ਉਹਨਾਂ ਦੀ ਕੋਈ ਉੱਥੇ ਲਾਈਨ ਹੋ ਸਕੀਆਂ ਡਾਊਨ, ਤੇ ਉਹ ਤੁਸੀਂ ਕਾਰਡ ਨੀ ਪੇ ਕਰ ਸਕਦੇ, ਤੁਸੀਂ ਟ੍ਰਾਂਸਫਰ ਵੀ ਨੀ ਕਰ ਸਕਦੇ, ਬੂਪੇ ਬੂਪੇ ਕੁਛ ਨੀ ਕਰ ਸਕਦੇ, ਤੁਸੀਂ ਸਿਰਫ ਕੈਸ਼ ਨਾਲ ਬਹਿ। ਉਦੋਂ ਲੈ ਬੈਠੇ ਸੀ ਲੋਕੀ, ਮੰਗਦੇ ਪਏ ਸੀਗੇ ਕਿ $30 ਦੇ ਦੋ, $40 ਦੇ ਦੋ, ਤੇ ਨਹੀਂ ਸੀਗਾ ਕੈਸ਼ ਕਿਸੇ ਕੋਲ।
1: ਸਾਡੇ ਵੱਲੋਂ ਕਿ ਦੇਖ ਮੈਂ ਤੈਨੂੰ ਲੈ ਕੇ ਗਿਆ ਸੀ ਨਾ, ਹੁਣ ਮੈਂ ਕੀ ਕਰਾਂ, ਟੈਕਨੀਕਲ ਇਸ਼ੂ ਸੀਗਾ।
4: ਨਹੀਂ ਪਰ ਬੀਬੀਆਂ ਘੈਂਟ ਹੁੰਦੀਆਂ, ਬੀਬੀਆਂ ਕੋਲ ਕੈਸ਼ ਪੱਕਾ ਹੁੰਦਾ ਭਾਜੀ, ਮੈਂ ਸੱਚੀ ਕਹਿੰਦਾ ਕਿ ਮਤਲਬ ਉਹ
1: ਮਾਹੌਲ ਬਣਾ
4: ਲੈਂਦੇ $150 ਦੀ ਜੈਕਟ ਸੀ, ਤੇ ਮੈਂ ਕਿਹਾ ਮੈਨੂੰ ਮਹਿੰਗੀ ਆ, ਮੈਂ ਕਿਹਾ ਮੈਂ ਨੀ ਇੰਨੀ ਦੀ ਲੈਣੀ ਕਿ ਮੇਰਾ ਬਜਟ ਨੀ, ਮੈਂ ਲੋਕ ਕਰਦਾ, ਮਤਲਬ ਮੈਂ ਨੀ, ਮੇਰੇ ਦਿਮਾਗ ਚ ਨੀ ਸੀਗਾ ਕਿ ਮੈਂ $150 ਦੀ ਲੈਣੀ ਆ। ਚਲੋ ਬਈ ਕਹਿੰਦੀ ਉਹ ਮਤਲਬ ਖਿੱਜ ਗਈ ਮੇਰੇ ਤੇ, ਮੈਂ ਕਿਹਾ ਚੱਲ ਕੋਈ ਨੀ ਇਟਸ ਓਕੇ, ਤੇ ਆਪਾਂ ਸਾਰਾ ਮਾਲ ਘੁੰਮੇ ਸਭ ਕੁਛ, ਦੋ ਕੁ ਘੰਟੇ ਲਾ ਕੇ ਬ੍ਰੇਕਫਾਸਟ ਬ੍ਰੁਕਸ ਕਰਕੇ ਕਹਿੰਦੀ ਪਲੀਜ਼ ਲੈ ਲਓ, ਤੇ ਮੈਂ ਕਿਹਾ ਚੱਲ ਠੀਕ ਹੈ ਚੱਲਦੇ ਹਾਂ ਆਪਾਂ ਗਏ ਭਾਜੀ, ਤੇ ਨਾ ਕਹਿੰਦੀ ਤੈਨੂੰ ਕੀ ਲੱਗਦਾ ਦੀ ਰਾਈਟ ਪ੍ਰਾਈਸ ਕੀ ਹੋਣੀ ਚਾਹੀਦੀ, ਮੈਂ ਕਿਹਾ $100, ਮੈਂ ਕਿਹਾ ਜੇ 100 ਦੀ ਹੋਏਗੀ ਨਾ ਤੇ ਮੈਂ ਇੰਨਾ ਖੁਸ਼ੀ ਨੀ ਪਾਵਾਂਗਾ ਨਾ, ਤੇ ਕਹਿੰਦੀ ਅੱਛਾ ਚੱਲ ਕੋਈ ਨੀ, ਕਹਿੰਦੀ 150 ਸੀ, ਤੇ ਉੱਥੇ ਨਾ ਕਿਸੇ ਬੰਦੇ ਨੇ ਨਾ ਆਪਣੇ ਬੱਚਿਆਂ ਦੇ ਕੱਪੜੇ ਲਏ, ਉਹਦੇ ਕੋਲ ਪੈਸੇ ਨੀ ਸੀਗੇ, ਤੇ ਮੈਨੂੰ ਕਹਿੰਦੀ ਮੇਰੇ ਕੋਲ $20-30 ਹੈਗੇ ਨੇ, ਤੁਹਾਡੇ ਕਿੰਨਾ ਖਰਚਾ ਹੋਇਆ, ਕਹਿੰਦੀ 30 ਹੋਏ ਨੇ, ਅਸੀਂ ਉਹਨੂੰ $30 ਦੇ ਦਿੱਤੇ, ਉਹ ਜਿਹੜੀ ਕਾਊਂਟਰ ਵਾਲੀ ਸੀ ਨਾ ਭਾਜੀ ਉਹ ਦੇਖਦੀ ਵੀ ਸੀ, ਤੇ ਮੈਂ ਉਹਨੂੰ ਦਿੱਤਾ, ਤੇ ਮੈਨੂੰ ਕਹਿੰਦੀ ਕਿ ਬੜੀ ਔਖਾ ਕੈਸ਼, ਉਵੇਂ ਗੱਲਾਂ ਕਰਨ ਲੱਗ ਗਈ ਕਾਊਂਟਰ ਵਾਲੀ ਨਾਲ, ਤੇ ਕਾਊਂਟਰ ਵਾਲੀ ਕਹਿੰਦੀ ਕਿ ਬੜਾ ਖੰਡੂ ਕਿ ਆਹ ਜਿਹੜੀ ਤੂੰ ਜੈਕਟ ਲਈ ਹੈ ਫਰੈਸ਼ ਹੈ, ਮੈਂ ਕਹਿੰਦੀ ਹਾਂ, ਤੇ ਕਹਿੰਦੀ ਰਾਤੀ ਨਾ ਇਹਦੇ ਤੇ ਡਿਸਕਾਊਂਟ ਲੱਗ ਜਾਣਾ, ਤੇ ਮੈਂ ਸ਼ੋਅ ਕਰਾਂਗੀ ਕਿ ਬਿੱਲ ਨੀ, ਤੇ ਆ ਮੈਂ ਤੈਨੂੰ $98 ਦੀ ਦੇ ਰਹੀ ਹਾਂ।
0: ਅੱਛਾ
4: ਭਾਜੀ, ਮੈਂ ਨਾ ਮਤਲਬ ਤੁਸੀਂ ਸਮਝੋ ਕਿ ਕਿੰਨੇ ਹੈਰਾਨੀ ਦੀ ਗੱਲ, ਮੈਂ ਐਵੇਂ ਇੱਕ ਫਿਗਰ ਬੋਲੀ $100, ਤੇ ਉਹ ਜੈਕਟ ਬਿਨਾਂ ਕੇ ਸਾ $98 ਦੀ ਹੋਈ।
0: ਵਾਹ,
1: ਮਤਲਬ
4: ਮੈਨੂੰ ਨੀ ਪਤਾ ਕੀ ਹੋਇਆ ਹੋਏਗਾ ਉੱਥੇ ਭਾਜੀ, ਨਾ ਮੈਨੂੰ ਨੂੰ ਪਤਾ, ਨਾ ਅਸੀਂ ਕੋਈ ਇੰਟੈਂਸ਼ਨ ਸ਼ੋਅ ਕੀਤੀ ਕਿ ਸਾਨੂੰ ਤੋਂ ਡਿਸਕਾਊਂਟ ਦੇ, ਕੁਛ ਨੀ ਸ਼ੋਅ ਕੀਤਾ, ਉਦੋਂ ਹੀ ਹੱਸ ਖੇਡ ਕੇ ਇੱਕ ਬੰਦਾ ਆਇਆ ਤੇ ਅਸੀਂ ਉਹਨੂੰ $30 ਦੇ ਤੇ ਉਹਨੇ ਮੇਰੇ ਅਕਾਊਂਟ ਪੈਸੇ ਟ੍ਰਾਂਸਫਰ ਕਰਤੇ, ਕਿਉਂਕਿ ਸਾਡੇ ਕੋਲ ਐਕਸਟਰਾ ਸੀਗਾ, ਮਤਲਬ ਮੈਂ ਉਹਨੂੰ ਕਹਿਤਾ, ਮੈਂ ਕਿਹਾ ਯੂ ਮੇਡ ਮਾਈ ਡੇ, ਫਿਰ ਅਸੀਂ ਉਹਨੂੰ ਸਟੋਰੀ ਸੁਣਾਈ ਪੂਰੀ, ਮੈਂ ਕਿਹਾ ਤੈਨੂੰ ਪਤਾ ਮੈਂ ਪਹਿਲੇ ਆ ਕੇ ਇੱਕ ਡੇਢ ਦੋ ਘੰਟੇ ਪਹਿਲੇ ਆ ਕੇ ਟਰਾਈ ਕਰਕੇ ਗਿਆ ਤੇ ਮੈਂ ਲੈ ਕੇ ਨੀ ਗਿਆ ਜੈਕਟ, ਤੇ ਕਹਿੰਦੀ ਠੀਕ ਹੈ ਇਟਸ ਓਕੇ, ਕਹਿੰਦੀ ਕੋਈ ਨੀ, ਕਹਿੰਦੀ ਤੂੰ ਖੁਸ਼ ਹੈ, ਮੈਂ ਕਿਹਾ ਹਾਂ ਮੈਂ ਤਾਂ ਬਹੁਤ ਖੁਸ਼ ਹਾਂ, ਮਤਲਬ ਓਦਾਂ ਹੀ, ਮਤਲਬ ਹੁਣ ਛੋਟੀ ਛੋਟੀ ਖੁਸ਼ੀ ਹੈ, ਪਰ ਆਹ $50 ਨਾ ਭਾਜੀ ਮੈਨੂੰ ਐਂ ਲੱਗੇ ਮੈਨੂੰ ਪਤਾ ਨੀ ਮੈਂ ਕਿੰਨੇ ਬਚਾ ਲਏ, ਮੇਰੇ ਜਰਾਤ ਬਣ ਗਈ, ਜਿਵੇਂ ਉਹ ਮਨ ਚੋਂ ਨਿਕਲੀ ਗੱਲ ਨਾ,
0: ਮੈਂ ਆਪਾਂ ਅੱਗੇ ਕਈ ਵਾਰੀ ਸਿਮਰਨ ਜੀ ਕਰਦੇ ਹੁੰਦੇ ਨਾ, ਇਹ ਬੜੀ ਤਗੜੀ ਤੇ ਇਹਦੇ ਪਿੱਛੇ ਕੋਈ ਪਤਾ ਨੀ ਕੋਈ ਸਾਇੰਸ ਕੋਈ ਲੌਜਿਕ ਏਦਾਂ ਬੜਾ ਔਖਾ ਦੇਣਾ, ਪਰ ਤੁਸੀਂ ਇਹ ਚੀਜ਼ ਮਹਿਸੂਸ ਕੀਤੀ ਤੁਹਾਡੀ ਆ ਗੱਲ ਤੋਂ ਵੀ, ਤੇ ਉੱਦਾਂ ਵੀ ਕਿਸੇ ਵੇਲੇ ਕਰਿਓ ਕਿ ਜਦੋਂ ਆਪਾਂ ਨਿੱਕੇ ਨਿੱਕਾ ਕੁਛ ਚੰਗਾ ਕਿਸੇ ਲਈ ਕਰਦੇ ਹਾਂ ਨਾ, ਜਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ 'ਚ ਮੰਨ ਲਓ ਤੁਸੀਂ ਖੁਸ਼ ਹੋਣਾ ਸ਼ੁਰੂ ਕਰ ਦਿੰਦੇ ਹੋ, ਤੇ ਉਹ ਨਿੱਕੀਆਂ ਨਿੱਕੀਆਂ ਤੁਹਾਨੂੰ ਮਿਲੀ ਜਾਂਦੀਆਂ, ਫਿਰ
1: ਮਿਲੀ ਜਾਂਦੀਆਂ,
0: ਤੁਸੀਂ ਨਿੱਕਾ ਨਿੱਕਾ ਪਰਉਪਕਾਰ ਕਰਦੇ ਹੋ ਉਹ ਤੁਹਾਨੂੰ ਕਰਨ ਲਈ ਨਿੱਕਾ ਨਿੱਕਾ ਮਿਲੀ ਜਾਂਦਾ, ਤੁਸੀਂ ਉਹਨੂੰ ਬਲੌਕ ਕਰਦੇ ਹੋ ਉਹ ਬਲੌਕ ਹੀ ਹੋ ਜਾਂਦਾ,
4: ਬਿਲਕੁਲ
0: ਹੈ ਨਾ, ਇਹ ਬੜੀ ਬੜੀ ਬੜੀ ਵਾਰ ਤੁਸੀਂ ਇਹਨਾਂ ਚੀਜ਼ਾਂ ਤੇ ਆਪਾਂ ਧਿਆਨ ਨਹੀਂ ਦਿੰਦੇ ਪਰ ਇਹ ਹੁੰਦੀਆਂ ਨੇ।
4: ਗੋਰੀ ਬੀਬੀ ਮੇਰੇ ਕੋਲ ਆਈ, ਕਹਿੰਦੀ ਯੂ ਸਮੈਲਸ ਰੀਅਲੀ ਨਾਈਸ,
1: ਹੁਣ
4: ਸੋਚੋ ਹੁਣ ਮੈਂ 6-7 ਪਰਫਿਊਮ ਲਏ, ਮੈਂ ਉਹਨੂੰ ਕੀ ਦੱਸਾਂ ਮੈਂ ਕਿਹੜੇ ਪਰਫਿਊਮ ਯੂਜ਼ ਕੀਤੇ, ਦੂਜੀ ਖੁਸ਼ੀ ਦੇਖੋ ਮੈਨੂੰ ਹੋਈ ਹੈ ਨਾ ਕਿ ਮੈਂ ਹਾਲਾਂਕਿ ਮੈਨੂੰ ਇਸ ਬਾਰੇ ਝੂਠ ਦੱਸਿਆ ਕਿ ਕਿਸੇ ਬੰਦੇ ਨੇ ਮੈਨੂੰ ਇਹ ਕਿਹਾ, ਮੈਨੂੰ ਗੋਰੀ ਨੇ ਕਿਹਾ, ਮੈਨੂੰ ਬੜੀ ਖੁਸ਼ੀ ਹੋਈ, ਖੁਸ਼ੀਆਂ ਦਾ ਭੰਡਾਰ ਹੀ ਹੋ ਗਿਆ ਕੱਲ, ਬੜਾ ਮਜ਼ਾ ਆਇਆ ਕਿ
0: ਤੁਸੀਂ ਜਦੋਂ ਆਹ ਗੱਲ ਦੱਸ ਰਹੇ ਨਾ, ਤੇ ਮੈਂ ਮਹਿਸੂਸ ਕਰ ਰਿਹਾ ਵੀ ਤੁਸੀਂ ਨਾ ਇੱਦਾਂ ਜਿੱਦਾਂ ਉਹ ਯਾਸ਼ੀ ਨੇ ਕਿਹਾ ਨਾ, ਉਹ ਐਡ ਆਉਂਦੀ ਹੁੰਦੀ ਆ ਮੈਚ ਦੇ ਦਰਮਿਆਨ, ਉਹ ਬੰਦਾ ਦੋਵੇਂ ਹੱਥ ਖੰਬੇ ਨੂੰ ਪਾ ਲੈਂਦਾ, ਸਾਰਾ ਕੁਛ ਹੀ ਉਹਦਾ ਉੱਡ ਜਾਂਦਾ, ਮੈਂ ਮਹਿਸੂਸ ਕਰ ਰਿਹਾ ਵੀ ਤੁਹਾਡਾ ਸਾਰਾ ਕੁਛ ਹੀ ਉੱਡ ਗਿਆ ਨਾ, ਪਰ ਪਰਫਿਊਮ ਰਹਿ ਗਿਆ,
4: ਸਾਈਕੋਲੋਜੀ ਦੱਸਦਾ ਕੀ ਆ। ਜਦੋਂ ਮੈਂ ਇੱਕ ਵਾਰੀ ਪਹਿਲੇ ਰੇਡੀਓ ਤੇ ਦੱਸੀ ਸੀ, 8-9 ਸਾਲ ਪਹਿਲੇ ਜਦੋਂ ਮੈਂ ਇੱਥੇ ਆਇਆ ਸੀ ਨਾ ਭਾਈ, ਜਦੋਂ ਮੈਂ ਨੌਕਰੀ ਪਹਿਲੀ ਲੱਗਾ ਸੀਗਾ, ਮੈਨੂੰ ਇੱਕ ਗੋਰੇ ਨੇ ਕਿਹਾ ਸੀਗਾ ਕਿ ਇੰਡੀਅਨਸ ਡੋਂਟ ਯੂਜ਼ ਡੀਓਸ, ਉਹਨੇ ਮੈਨੂੰ ਖਾਸ ਕਰਕੇ ਕਿਹਾ ਸੀ ਕਿ ਤੁਹਾਡੀ ਜਿਹੜੀ ਕਰੀਜ਼ ਤੇ ਤੁਸੀਂ ਜਿਹੜੇ ਮਸਾਲੇ ਯੂਜ਼ ਕਰਦੇ ਹੋ ਤੇ ਉਹਦੇ ਨਾਲ ਨਾ, ਕਿਉਂਕਿ ਫਿਜ਼ੀਕਲ ਵਰਕ ਸੀਗਾ ਉਹਦੇ ਨਾਲ ਤੁਹਾਡੀ ਬੋਡੀ ਓਡਰ ਆਉਂਦਾ, ਤੇ ਇਟਸ ਨੋਟ ਅਬਾਊਟ ਮੀ। ਤੇ ਉਸ ਤੋਂ ਬਾਅਦ ਮਤਲਬ ਵਾਕਈ ਮੈਂ ਭਾਜੀ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਗਿਆ, ਮੈਂ ਹਰ ਇੱਕ ਨੂੰ ਆਪਣੇ ਜਿਹੜੇ ਮੇਰੇ ਦੋਸਤ ਵੀ ਉੱਥੇ ਉਸ ਤੋਂ ਬਾਅਦ ਲੱਗੇ, ਮੈਂ ਹਰ ਇੱਕ ਨੂੰ ਕਹਿੰਦਾ ਹੁੰਦਾ ਸੀਗਾ ਕਿ ਆਪਾਂ ਪਰਫਿਊਮ ਯੂਜ਼ ਕਰਿਆ ਕਰੀਏ, ਕਿਉਂਕਿ ਇਹ ਇੱਕ ਅੱਛੀ ਆਦਤ ਆ, ਤੇ ਫਿਰ ਜਦੋਂ ਮੈਨੂੰ ਕੋਈ ਇਸ ਚੀਜ਼ ਦੇ ਕੰਪਲੀਮੈਂਟ ਦਿੰਦਾ ਨਾ, ਤਾਂ ਮੈਨੂੰ ਬੜੀ ਮਜ਼ਾ ਆਉਂਦਾ, ਕਿਉਂਕਿ ਉਹ ਇੱਕ ਚੀਜ਼ ਸੁਧਾਰੀ ਹੈ ਮੈਂ ਆਪਣੇ 'ਚ, ਇਹਦੇ 'ਚ ਕੋਈ ਉਹ ਨਹੀਂ ਹੈ, ਕੋਈ ਨੈਗੇਟਿਵ ਗੱਲ ਨਹੀਂ, ਠੀਕ ਹੈ ਇੱਕ ਗਲਤ ਹੁੰਦੀ ਹੈ ਸਾਡੇ।

0: ਜਾਂਦੇ ਹਾਂ ਜਾਂ ਫੂਡ ਕੋਰਟ ਦੇ ਵਿੱਚੋਂ ਲੰਘਦੇ ਹਾਂ ਤੇ ਕੁਛ ਇੱਕ ਸਪੈਸੀਫਿਕ ਕੁਜ਼ੀਨਸ ਨੇ, ਤੁਹਾਡਾ ਜੀ ਕਰਦਾ ਵੀ ਇੱਥੋਂ ਥੋੜਾ ਜਿਹਾ ਕਾਲੀ 'ਚ ਲੰਘ ਜਾਈਏ, ਸਾਨੂੰ ਔਡ ਲੱਗਦੇ ਆ, ਪਰ ਉੱਥੇ ਬਾਕੀ ਉਹਨੂੰ ਠੀਕ ਲੱਗ ਰਹੇ ਹੁੰਦੇ ਆ, ਇਸੇ ਤਰ੍ਹਾਂ ਸਾਡਾ ਵੀ ਕਿਸੇ ਨੂੰ ਔਡ ਲੱਗਦਾ ਹੋਊਗਾ,
1: ਉਹ 100% ਹੈ। ਪਰ ਹਾਂ ਇਹ ਗੱਲ ਮੈਨੂੰ ਸਿਮਰਨ ਜੀ ਦੀ ਸਹੀ ਲੱਗੀ, ਕਈ ਵਾਰੀ ਹੁਣ ਜਿਵੇਂ ਇਹਨਾਂ ਨੇ ਆਪਣੇ ਕੋਲੀਗਸ ਨੂੰ ਦੱਸਿਆ ਨਾ, ਕਈ ਵਾਰੀ ਤੁਸੀਂ ਕਰੈਕਟ ਕਰਨ ਦੀ ਵੀ ਕੋਸ਼ਿਸ਼ ਕਰੋ ਨਾ, ਪੁੱਠੇ ਪਾਸੇ ਲੈ ਜਾਂਦੇ, ਪਰ ਇਹ ਰਿਐਲਿਟੀ ਹੈ। ਰਾਦਰ ਦੈਨ ਕੋਈ ਤੁਹਾਨੂੰ ਦੂਜਾ ਆ ਕੇ ਦੱਸੇ ਹੈ ਨਾ, ਤੇ ਤੁਸੀਂ ਤੁਹਾਨੂੰ ਕੋਈ ਆਪਣਾ ਕਰੈਕਟ ਕਰਦੇ, ਉਹ ਜ਼ਿਆਦਾ ਬੈਟਰ ਹੈ ਨਾ, ਕਿਉਂਕਿ ਇਹ ਫੈਕਟ ਹੈ। ਮਤਲਬ ਮੈਂ ਖੁਦ, ਕਿਉਂਕਿ ਮੈਂ ਕੇਅਰ ਵਰਕਰ ਦੀ, ਚਾਈਲਡ ਕੇਅਰ ਦੀ ਬਹੁਤ ਟਾਈਮ ਜੋਬ ਕੀਤੀ ਹੈ, ਤੇ ਵਾਕਈ ਕਈ ਵਾਰੀ ਤੁਹਾਡੇ ਤੁਹਾਨੂੰ ਖੁਦ ਨੂੰ ਨੀ, ਜਿਵੇਂ ਮੈਂ ਕਹਿੰਦੀ ਹਾਂ ਮੇਰਾ ਨੱਕ ਬੰਦ ਰਹਿੰਦਾ ਸਾ, ਤੇ ਮੈਂ ਵੀ ਬਹੁਤ ਐਕਸਟਰਾ ਕੌਨਸ਼ੀਅਸ ਹੁੰਦੀ ਹਾਂ। ਮਤਲਬ ਮੈਂ ਪਰਫਿਊਮ, ਮਤਲਬ ਮੇਰੀ ਗੱਡੀ 'ਚ ਵੀ ਹੁੰਦਾ ਹੈ, ਜਾਂ ਮਤਲਬ ਮੈਨੂੰ ਇਹ ਡਰ ਲੱਗਦਾ ਕਿ ਕਿਉਂਕਿ ਗੋਰਿਆਂ ਨੂੰ ਨਾਲ ਦਿਆਂ ਨੂੰ ਗੱਲ ਕਰਦੇ ਸੁਣਿਆ ਹੈ,
0: ਹਾਂ ਪਰ ਉਹ ਬੁਰੇ ਲੱਗੀਦਾ। ਅਸਲ ਦੇ ਵਿੱਚ ਨਾ ਇੱਕ ਇੱਕ ਚੀਜ਼ ਦਾ ਹੋਰ ਆਪਾਂ ਧਿਆਨ ਨਹੀਂ ਦਿੰਦੇ, ਬੋਡੀ ਆਰਡਰ ਤੇ ਹੈ ਇੱਕ ਹੋਰ ਅਲੱਗ ਚੀਜ਼ ਆ, ਉਸ ਹਰ ਇੱਕ 'ਚ ਨਹੀਂ ਹੋਊਗੀ, ਪਰ ਜ਼ਿਆਦਾ ਸਮੱਸਿਆ ਇੱਕ ਹੋਰ ਵੀ ਆ, ਕਿਉਂਕਿ ਸਾਡੇ ਨਾ ਜਿੱਦਾਂ ਦੇ ਆਪਾਂ ਤੜਕੇ ਘਰਾਂ ਚ ਲਾਉਂਦੇ ਆ ਜਾਂ ਸਬਜ਼ੀਆਂ ਬਣਾਉਂਦੇ ਆ, ਤੁਹਾਡੇ ਕੱਪੜਿਆਂ ਚ ਆਉਣ ਲੱਗ ਪੈਂਦੇ,
1: ਆਉਣ ਲੱਗ ਜਾਂਦੀ ਆ।
0: ਸੋ ਤੁਸੀਂ ਮੰਨ ਲਓ ਕਿਤੇ ਕੱਪੜੇ ਹੁਣ ਘਰ ਨਿੱਕੇ ਨਿੱਕੇ ਨੇ ਤੇ ਆਪਣੇ ਜਿਹੜੇ ਐਗਜ਼ੌਸਟ ਮੰਨ ਲਓ ਇੰਨੀ ਸਕਸ਼ਨ ਨਹੀਂ ਆ, ਜਾਂ ਪਹਿਲਾਂ ਪੁਰਾਣੇ ਲੱਗੇ ਆ, ਜਾਂ ਆਪਾਂ ਮਤਲਬ ਉਹਦੇ ਚ ਬਣਾ ਹੀ ਇੰਨਾ ਕੁਛ ਲਿਆ, ਆਪਾਂ ਈਵਨ ਓਵਨ ਦੇ ਵਿੱਚ ਵੀ ਚੀਜ਼ਾਂ ਜਦੋਂ ਰੋਸਟ ਕਰੀ ਦੀਆਂ ਨਾ ਅਸੀਂ ਉਹਦੇ ਵਿੱਚ, ਕਿਉਂਕਿ ਉਹਦੇ ਚ ਵੀ ਸਾਡੇ ਸਮੈਲ ਸਟਰੋਂਗ ਹੈ ਸਾਡੇ ਮਸਾਲਿਆਂ ਦੀ, ਤੇ ਤੁਹਾਡੇ ਸਾਰੇ ਘਰ ਚੋਂ ਉਹ ਆਉਂਦੀ ਆ, ਕਈ ਵਾਰ ਤੁਸੀਂ ਆਪਣੇ ਘਰ ਦੀ ਆਪ ਨੂੰ ਨਹੀਂ ਪਤਾ ਲੱਗਦੀ, ਤੁਸੀਂ ਕਿਸੇ ਦੇ ਘਰ ਜਾਓ ਜਾਂ ਕੋਈ ਤੁਹਾਨੂੰ ਮਿਲੇ ਤੇ ਅਸੀਂ ਇੱਕ ਦੂਸਰੇ 'ਚ ਵੀ ਉਹ ਚੀਜ਼ ਜਿਹੜੀ ਉਹ ਆਪਾਂ ਫੀਲ ਕਰ ਲੈਂਦੇ, ਸਮੈਲ ਕਰ ਲੈਂਦੇ ਹਾਂ ਯਾਰ ਇਹਦੇ ਕੱਪੜਿਆਂ 'ਚੋਂ ਆ ਰਹੀ ਆ, ਹੁਣ ਤੇ ਸਾਨੂੰ ਤਾਂ ਪਤਾ ਵਾ ਸਾਰਿਆਂ ਨੂੰ, ਪਰ ਬਾਕੀਆਂ ਨੂੰ ਥੋੜ੍ਹੀ ਉਸ ਚੀਜ਼ ਦਾ ਪਤਾ। ਸੋ ਇਹ ਵੀ ਚੀਜ਼ ਮੈਨੇਜ ਕਰਨ ਵਾਲੀ ਹੈ ਸਾਡੀ ਕਿ ਆਪਾਂ ਜਿਹੜੇ ਐਗਜ਼ੌਸਟ ਵਗੈਰਾ ਵਾ ਜਾਂ ਕਿੱਦਾਂ ਉਹ, ਜਾਂ ਫਿਰ ਜਦੋਂ ਆਪਾਂ ਬਣਾਉਂਦੇ ਹਾਂ ਦਿਹਾੜੀ 'ਚ ਇੱਕ ਵਾਰੀ ਆਪਾਂ ਬੂਹੇ ਬਾਰੀਆਂ ਆਪਣੀਆਂ ਖੋਲ੍ਹ ਲਿਆ ਕਰੀਏ, ਇਕੱਲਾ ਆਪਣੇ ਸਰੀਰ 'ਤੇ ਨਹੀਂ ਹੈ ਡੀਓ ਪਰਫਿਊਮ ਲਾਉਣ ਦੀ ਗੱਲ, ਗੱਲ ਇਹ ਆ ਵੀ ਘਰ 'ਚ ਵੀ ਇੱਕ ਵਾਰੀ ਆਪਾਂ ਹਵਾ ਘੁਮਾ ਲਿਆ ਕਰੀਏ।
1: ਸਾਨੂੰ ਤਾਂ ਸਾਡੇ ਬਿਲਡਰ ਨੇ ਸਪੈਸ਼ਲੀ ਉਹ ਇੱਕ ਕਹਿੰਦੇ ਨੀ ਉੱਪਰ ਲੱਗਦਾ ਵੀਲੀ ਕੀ ਕਹਿੰਦੇ ਉਹਨੂੰ, ਉਹ ਲਗਾਓ ਤੁਸੀਂ,
0: ਉਹ ਸਾਰਿਆਂ ਦੇ ਲੱਗਾ ਵਾ ਜ਼ਿਆਦਾਤਰ ਨਵੇਂ ਘਰਾਂ 'ਚ, ਪਰ ਉਹਦੇ ਬਾਵਜੂਦ ਵੀ ਅਸੀਂ ਆਉਂਦੀ ਆ ਘਰ ਨਿੱਕੇ ਨਿੱਕੇ ਨੇ, ਪ੍ਰੋਪਰ ਵੈਂਟੀਲੇਸ਼ਨ ਨਹੀਂ ਹੁੰਦੀ, ਹੁੰਦੀ ਵੀ ਆ ਤੇ ਆਪਾਂ ਕੀ ਕਰਦੇ ਹਾਂ, ਅਸੀਂ ਹੁਣ ਆ ਸਿਆਲ ਦੇ ਦਿਨ ਆ, ਕਿੰਨੇ ਕੁ ਆਪਾਂ ਜਿਹੜੇ ਦਿਹਾੜੀ 'ਚ ਇੱਕ ਵਾਰੀ ਸਾਰੇ ਬੂਹੇ ਬਾਰੀਆਂ ਖੋਲ ਦੇਵਾਂਗੇ, ਘੁੱਟ ਨੱਪ ਕੇ ਅੰਦਰੇ ਰੱਖਦੇ ਸਾਰਾ ਕੁਛ।
2: ਉਹਦੇ 'ਚ ਭਾਜੀ ਪਤਾ ਕੀ ਇੱਕ ਫੈਕਟਰ ਆ ਵੀ ਕਿ ਸਾਰਾ ਦਿਨ ਤਾਂ ਕੰਮਾਂ ਜ਼ਿਆਦਾ ਤੇ ਹੁੰਦੇ ਆ, ਕਿਉਂਕਿ ਰਾਤ ਨੂੰ ਵੜਦੇ ਆ, ਰਾਤੀ ਦਰਵਾਜ਼ੇ ਨੀ ਖੋਲਦੇ, ਨਹੀਂ ਤਾਂ ਖਿੜਕੀਆਂ ਖੋਲ ਲਈਆਂ, ਬੜੀ ਇੰਪੋਰਟੈਂਟ ਨੇ ਇੱਥੇ, ਹੈਨਾ ਕਿ ਵਧੀਆ ਸਫੋਕ ਵੈਂਟੀਲੇਸ਼ਨ ਹੋਣੀ ਜ਼ਰੂਰੀ ਆ।
0: ਦਿਨ ਚੈੱਕ ਕਰੀ ਨਾ ਜਦੋਂ ਆਪਾਂ ਸਵੇਰੇ ਸਿਮਰਨ ਜੀ ਉੱਠਦੇ ਆ, ਤੇ ਕਈ ਘਰਾਂ ਦੀ ਤਾਂ ਬਣਤਰ ਬੜੀ ਵਧੀਆ, ਪਰ ਕਈ ਚਲੋ ਇੱਦਾਂ ਦੇ ਬਣੇ ਨੇ ਜਾਂ ਜਗ੍ਹਾ ਉੱਦਾਂ ਦੀ ਆ ਜਾਂ ਉਹ ਚਲੋ ਮਜਬੂਰੀ ਨੂੰ ਬਣਨੇ ਉੱਦਾਂ ਹੀ, ਤੇ ਸਵੇਰੇ ਸਵੇਰੇ ਜਦੋਂ ਆਪਾਂ ਉੱਠਦੇ ਹਾਂ ਨਾ ਭਾਵੇਂ ਕਿੰਨੀ ਠੰਡ ਹੋਵੇ, ਸਾਨੂੰ ਇੱਕ ਵਾਰੀ ਸਾਰੇ ਬੂਹੇ ਬਾਰੀਆਂ ਖੋਲ੍ਹ ਕੇ ਹਵਾ ਲਵਾ ਲੈਣੀ ਚਾਹੀਦੀ ਹੈ, ਉਹ ਤੋਂ ਬਾਅਦ 'ਚ ਹੀਟਰ ਔਨ ਕਰ ਲਓ ਭਾਵੇਂ, ਸੋ ਉਹਦੇ ਨਾਲ ਬੜਾ ਫਰਕ ਰਹਿੰਦਾ ਵਾ, ਬੜਾ ਤੁਹਾਡੇ ਵੈਸੇ ਵੀ ਚੰਗੀ ਹੁੰਦੀ ਹੈ ਹਵਾ ਇੱਕ ਵਾਰੀ
1: ਕ੍ਰੋਸ ਵੈਂਟੀਲੇਸ਼ਨ, ਹਾਂ
0: ਕ੍ਰੋਸ ਹੋ ਜਾਏ। ਨਹੀਂ ਥੈਂਕ ਯੂ ਸਿਮਰਨ ਜੀ, ਤੁਸੀਂ ਬੜੇ ਸੋਹਣੇ ਪਾਸੇ।
2: ਲੋਕਾਂ ਨੇ ਦੇਖੀ ਨੀ ਭਾਜੀ, ਮੇਰੀ ਪਰਸਨਲ ਆਵੇ ਕੇ ਦੇਖਿਓ, ਉਹ ਮਤਲਬ ਫੈਮਿਲੀ ਮੂਵੀ ਹੈ, ਤੇ ਉਹਦੇ ਚ ਨਾ ਇੱਕ ਦੋ ਪੰਚ ਉਹੀ ਵਾਲੇ ਨੇ ਭਾਜੀ, ਜਿਵੇਂ ਜਿਹਦੀ ਜਿਵੇਂ ਆਪਾਂ ਯਾਦ ਕਰਦੇ ਹਾਂ ਭਿੰਡੀ ਪਿੰਡੀ ਪਿੰਡੀ ਪਿੰਡੀ, ਮਤਲਬ ਉਸ ਤਰੀਕੇ ਦੇ ਇੱਕ ਦੋ ਪੰਚ ਨੇ। ਕੱਲ ਅਸੀਂ ਤਿੰਨਾਂ ਨੇ ਬਹਿ ਕੇ ਰਾਤੀ ਦੇਖੀ ਪਿਕਚਰ ਆ, ਹੈ ਨਾ, ਜਦੋਂ ਅਸੀਂ ਸਮਾਂ ਦੱਸਿਆ ਕਿ ਅਸੀਂ ਅੱਜ ਬੰਕ ਤੇ ਸੀਗੇ, ਆ ਜਾ ਹੁਣ ਅੱਜ ਰਾਤੀ ਪਿਕਚਰ ਦੇਖਦੇ ਕੱਚੇ, ਤੇ ਭਾਜੀ ਸੱਚੀ ਗੱਲ ਆ, ਉਹ ਪਿਕਚਰ ਦੇਖਣ ਵਾਲੀ ਆ, ਮਤਲਬ ਉਹ ਕੁਆਲਿਟੀ ਵਾਈਜ਼ ਠੀਕ ਬਣੀ ਹੈ ਪਿਕਚਰ, ਮਤਲਬ ਅਸੀਂ ਉਹਨੂੰ ਜਸਟ ਕਿ ਜ਼ੋਂਬੀ ਹੈ ਤੇ ਏਦਾਂ, ਉਹ ਪਿਕਚਰ ਠੀਕ ਲੈਵਲ ਤੇ ਬਣੀ ਹੈ, ਤੇ ਉਹਦੇ ਜਿਵੇਂ ਤੁਸੀਂ ਦੰਦਾਂ ਵਾਲੀ ਗੱਲ ਨੀ ਕਰੇ ਸੀਗੇ, ਹੈਨਾ ਕਿ ਦੰਦ ਕੱਢ ਕੇ ਉਹਦੇ ਜਿਹੜੇ ਇੱਕ ਜ਼ੋਂਬੀ ਕੱਟ ਲੈਂਦਾ ਕਿਸੇ ਨੂੰ, ਤੇ ਬਾਅਦ ਚੋਂ ਕਹਿੰਦੇ ਕਿ ਮੈਨੂੰ ਤਾਂ ਕੋਈ ਅਸਰ ਨੀ ਹੋਇਆ, ਉਹ ਜ਼ੋਂਬੀ ਪੋਪਲਾ ਹੁੰਦਾ
0: ਗੱਲ ਕਰ ਰਹੇ ਨੇ ਅੱਜ, ਵੈਸੇ ਵੀ ਫਿਲਮ ਅੱਜ ਫਰਾਈਡੇ ਆ ਤੇ ਫਿਲਮ ਅੱਜ ਰਿਲੀਜ਼ ਹੋਣੀ, ਵੈਸੇ ਤਾਂ ਚੜ੍ਹਦੀ ਕਲਾ ਇਸ ਟਾਈਮ ਦੇ ਉੱਤੇ ਚੱਲ ਰਹੀ ਆ ਹਲੇ, ਤੇ ਸੋਹਣਾ ਬਿਜ਼ਨਸ ਕਰ ਰਹੀ ਹੈ, ਤੇ ਜੇ ਤੁਸੀਂ ਨਹੀਂ ਵੇਖੀ ਤੇ ਆਸ ਪਾਸ ਤੇ ਆਪਣੇ ਸਿਨੇਮੇ ਘਰਾਂ ਤੇ ਸਰਚ ਮਾਰ ਲਓ, ਆਪਣੀ ਆਸ ਪਾਸ ਦੀ ਲੋਕੇਸ਼ਨ ਦੇ ਉੱਤੇ ਜਾ ਕੇ ਤੇ ਵੇਖ ਸਕਦੇ ਹੋ ਤੁਸੀਂ ਫਿਲਮ ਚੜ੍ਹਦੀ ਕਲਾ। ਤੇ ਉਸ ਤੋਂ ਬਾਅਦ ਫਿਰ ਫਿਲਮ ਓਏ ਭੋਲੇ ਹੋਏ, ਇਹ ਵੀ ਤਿਆਰ ਬਾਰ ਤਿਆਰ ਆ ਰਿਲੀਜ਼ ਦੇ ਲਈ, ਤੇ 12 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਇਸ ਵਾਰੀ ਇਸ ਫਿਲਮ ਦੇ ਵੀ

0: ਵੱਡੇ ਦਾਅਵੇ ਨੇ ਪਹਿਲਾਂ ਦੇ ਨਾਲੋਂ ਵੀ ਕਾਫੀ ਸੋਹਣੀ ਤੇ ਕਾਫੀ ਵਧੀਆ ਮਿਹਨਤ ਜਿਹੜੀ ਆ ਪ੍ਰਮੋਸ਼ਨ ਦੇ ਉੱਤੇ ਵੀ ਇਹ ਕਰ ਰਹੇ ਨੇ ਤੇ ਕਾਫੀ ਸੋਹਣੀ ਫਿਲਮ ਲੱਗ ਰਹੀ ਹੈ ਮੇਰੇ ਖਿਆਲ ਦੇ ਨਾਲ ਅੱਜ ਫਿਲਮ ਇੱਕ ਰਿਲੀਜ਼ ਹੋਣੀ ਆ ਹੈ ਜਵਾਨੀ ਅੱਜ ਹੋਣੀ ਆ ਭਲਾ ਅੱਜ ਹੀ ਹੋਣੀ ਆ ਹਾਂਜੀ ਅੱਜ ਹੋਣੀ ਆ ਸੋ ਇਹ ਦੇਵੀ ਧਵਨ ਤੇ ਉਹਨਾਂ ਦੇ ਮੁੰਡੇ ਦਾ ਕੀ ਨਾਮ ਹੈ ਹਾਂ ਵਰੁਣ ਧਵਨ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ ਇਹ ਅੱਜ ਦੇ ਦਿਨ ਫਿਲਮ ਰਿਲੀਜ਼ ਹੋਣੀ ਆ ਤੇ ਜੇ ਤੁਸੀਂ ਨਹੀਂ ਕਿਸੇ ਪਾਸੇ ਜਾ ਰਹੇ ਤੇ ਫਿਰ ਤੁਸੀਂ ਇਹ ਫਿਲਮ ਅੱਜ ਵੇਖ ਸਕਦੇ ਹੋ ਆਪਣੇ ਸਿਨੇਮਾ ਘਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ 40 ਦਿਨ ਦੀ ਟੀਮ ਵੀ ਅਗਲੇ ਹਫ਼ਤੇ ਇੱਥੇ ਆਊਗੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਬਾਅਦ ਫਿਰ ਕੈਰੀ ਔਨ ਜੱਟਾਂ ਦੀ ਵਾਰੀ ਆ ਜਾਣੀ ਆ ਤੇ ਉਸ ਤੋਂ ਬਾਅਦ ਜੇ ਤੁਸੀਂ ਸ਼ੋਅ ਵੇਖਣਾ ਤੇ ਫਿਰ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਆ ਜਾਣਾ ਤੇ ਫਿਲਮ ਅਲਫਾ ਜਿਹੜੀ ਆ ਉਹ ਲੇਟ ਹੋ ਗਈ ਆ ਸੋ ਉਹਦੀ ਰਿਲੀਜ਼ਿੰਗ ਜਿਹੜੀ ਆ ਉਹ ਹੁਣ ਸ਼ਿਫਟ ਹੋਈ ਆ ਅੱਗੇ ਚਲੀ ਗਈ ਆ ਤੇ ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੀ ਰੈਕਮੈਂਡੇਸ਼ਨ
1: ਮੇਰੇ ਕੋਲ ਇੱਕ ਹੈ ਐਮਾਜ਼ਨ ਪ੍ਰਾਈਮ ਤੇ ਹੈ ਉਹ ਮੂਵੀ ਸੁਪਰ ਬੋਇਜ਼ ਆਫ ਮਾਲੇਗਾਓਂ ਇਹ
0: ਹਾਂ ਇਹ ਮੈਂ
1: ਨਾ ਅੰਡਰ ਰੇਟਡ ਮੂਵੀ
0: ਕਾਫੀ ਪੁਰਾਣੀ ਆ ਨਾ
1: ਅੰਡਰ ਰੇਟਡ ਕਹਿ ਸਕਦੇ ਹੋ ਤੁਸੀਂ ਲੇਕਿਨ ਜਿਵੇਂ ਇਹਦੇ 'ਚ ਕੀ ਦਿਖਾਇਆ ਕਿ ਇੱਕ ਮੁਹੱਲੇ ਦੇ ਮਤਲਬ ਮਾਲੇਗਾਓਂ ਦੇ ਮੁੰਡੇ ਹੁੰਦੇ ਆ ਉਹ ਉਹਨਾਂ ਨੂੰ ਨਾ ਇੱਕ ਤੇ ਹੁੰਦਾ ਵੀਡੀਓਗ੍ਰਾਫਰ ਤੇ ਇੱਕ ਮੁੰਡਾ ਹੁੰਦਾ ਉਹਨੂੰ ਬਹੁਤ ਸ਼ੌਕ ਹੁੰਦਾ ਐਕਟਿੰਗ ਦਾ ਕਹਿ ਲਓ ਐਕਟਿੰਗ ਦਾ ਕੀੜਾ ਹੁੰਦਾ ਤੇ ਉਹ ਛੋਟੇ ਛੋਟੇ ਪਹਿਲਾਂ ਇੱਕ ਟਾਈਮ ਨਹੀਂ ਹੁੰਦਾ ਸੀਗਾ ਛੋਟੇ ਛੋਟੇ ਚੌਲ ਦੇ ਵਿੱਚ ਛੋਟੇ ਛੋਟੇ ਮੁਹੱਲੇ ਦੇ ਵਿੱਚ ਥੀਏਟਰ ਹੁੰਦੇ ਸੀਗੇ ਉੱਥੇ ਮੂਵੀਜ਼ ਚੱਲਦੀ ਸੀ ਤੇ ਇਹ ਕਹਿੰਦੇ ਕਿ ਯਾਰ ਕਿਉਂ ਨਾ ਆਪਾਂ ਮੂਵੀ ਬਣਾਈ ਹੈ ਤੇ ਉਹ ਜਿਹੜਾ ਐਕਟਰ ਹੁੰਦਾ ਉਹ ਬਿਮਾਰ ਹੋ ਜਾਂਦਾ ਹੁਣ ਸਾਰੀ ਗੱਲਾਂ ਤਾਂ ਮੈਂ ਤੁਹਾਨੂੰ ਨਹੀਂ ਦੱਸਣੀ ਪਰ ਸੁਪਰ ਬੋਇਜ਼ ਆਫ ਮਾਲੇਗਾਓਂ ਹੈ ਤੇ ਇਹ ਮੂਵੀ ਬਣਾਉਂਦੇ ਨੇ ਉਹਦਾ ਨਾਮ ਹੁੰਦਾ ਹੈ ਮਾਲੇਗਾਓਂ ਕੇ ਸ਼ੋਲੇ
0: ਮੈਂ ਕਿਹਾ ਆਮ ਐਮਾਜ਼ੋਨ ਤੇ ਹੈਗੀ ਹੈ
1: ਹਾਂਜੀ ਹੈ ਇਹ ਬੜੀ ਪਿਆਰੀ ਮੂਵੀ ਹੈ ਤੁਹਾਨੂੰ ਬੜੀ ਵਧੀਆ ਲੱਗੇਗੀ ਇਹ ਉਹਨਾਂ ਮੂਵੀਆਂ 'ਚੋਂ ਹੈ ਜਿਹਦੇ 'ਚ ਤੁਹਾਨੂੰ ਦਿਖਾਇਆ ਭਾਵੇਂ ਤੁਸੀਂ ਕਿੱਥੇ ਦੇ ਵੀ ਹੋ ਕੁਛ ਵੀ ਹੋ ਲੇਕਿਨ ਜੇ ਤੁਹਾਡਾ ਡਰੀਮ ਹੈ ਨਾ ਜੇ ਤੁਸੀਂ ਸੋਚੋ ਕਿ ਤੁਹਾਡਾ ਡਰੀਮ ਹੈ ਇਹਨੂੰ ਫੁਲਫਿਲ ਕਰਨਾ ਜੇ ਹਿੰਮਤ ਕਰ ਲਓ ਨਾ ਸਭ ਕੁਛ ਕਰ ਸਕਦੇ
0: ਕਰ ਲੋਗੇ ਤੁਸੀਂ
1: ਹਾਂਜੀ ਹਾਂ
0: ਚਲੋ
1: ਬੜੀ ਪਿਆਰੀ ਮੂਵੀ ਹੈ
0: ਇਹ ਵੀ ਤੁਸੀਂ ਵੇਖ ਸਕਦੇ ਧੰਨਵਾਦ ਮਿਹਰਬਾਨੀ ਤੇ ਲਾਸਟ ਸਾਡੇ ਨਾਲ 510 ਜੇ ਹਾਲੇ ਵੀ ਤੁਸੀਂ ਹੈਗੇ ਹੋ ਜੀ ਹੋਲਡ ਤੇ ਤੇ ਫਿਰ ਆਪਾਂ ਜਾਂਚ ਲੈਣੇ ਹਾਂਜੀ 510
2: ਸਤਿ ਸ਼੍ਰੀ ਅਕਾਲ ਜੀ
0: ਜੀ ਸਤਿ ਸ਼੍ਰੀ ਅਕਾਲ
1: ਜੀ
2: ਮੈਂ ਯਾਦਵਿੰਦਰ ਸਿੰਘ ਬੋਲ ਰਿਹਾ ਬੈਰਕਸ ਤੋਂ
0: ਜੀ ਸਤਿ ਸ਼੍ਰੀ ਅਕਾਲ ਯਾਦਵਿੰਦਰ ਜੀ
2: ਇੱਕ ਤਾਂ ਟੌਪਿਕ ਮੇਰੇ ਖਿਆਲ ਮੈਂ ਸਾਰਾ ਨਹੀਂ ਸੁਣਿਆ ਜੀ ਤੁਸੀਂ ਗੱਲ ਕਰ ਰਹੇ ਸੀਗੇ ਵੀ
0: ਕੁਛ ਚੰਗਾ ਤੁਹਾਡੇ ਨਾਲ ਹੋਇਆ ਬੀਤਿਆ ਇਸ ਹਫ਼ਤੇ ਤੁਸੀਂ ਸਾਂਝਾ ਕਰਨਾ ਚਾਹੋ
1: ਜੀ
2: ਚੰਗਾ ਤਾਂ ਸਰ ਉਹ ਸਾਰੇ ਦਿਨ ਹੀ ਚੰਗੇ ਆ ਜੀ ਬਹੁਤ ਵਧੀਆ ਲਾਈਫ ਬਹੁਤ ਵਧੀਆ ਚੱਲ ਰਹੀ ਆ ਥੋੜੇ ਦਿਨ ਪਹਿਲਾਂ ਆਪਾਂ ਡਿਸਕਸ ਕਰ ਰਹੇ ਸੀ ਪੈਸੇ ਦਾ ਲੈਣ ਦੇ ਆ
0: ਜੀ
2: ਉਹਦੇ ਬਾਰੇ ਮੈਂ ਵਿਚਾਰ ਥੋੜੇ ਸਾਂਝੇ ਕਰਨੇ ਸੀਗੇ
0: ਜੀ
2: ਹਾਂਜੀ ਉਹ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ ਲੈਣ ਦੇਣ ਚੱਲਦਾ ਹੀ ਰਹਿੰਦਾ ਇਹ ਤੋਂ ਆਪਾਂ ਭੱਜ ਨਹੀਂ ਸਕਦੇ ਆਪਾਂ ਨੂੰ ਪੈਸਾ ਤਾਂ ਲੈਣਾ ਦੇਣਾ ਹੀ ਪੈਂਦਾ ਸਪੈਸ਼ਲੀ ਆਪਾਂ ਬਾਹਰ ਬੈਠੇ ਜਿਹੜੇ ਉਹਨਾਂ ਨੂੰ ਇੰਡੀਆ ਦੇ ਵਿੱਚ ਵੀ ਦੇਣਾ ਲੈਣਾ ਹੀ ਪੈਂਦਾ ਕਿਉਂਕਿ ਸਾਨੂੰ ਉਹਨਾਂ ਤਾਂ ਹੀ ਕੰਮ ਪੈਂਦੇ ਆ ਤੇ ਜੇ ਅਸੀਂ ਕਿਸੇ ਤੋਂ ਕੰਮ ਲੈਣਾ ਤਾਂ ਅਸੀਂ ਉਹਨਾਂ ਨੂੰ ਹੈਲਪ ਕਰਨੀ ਵੀ ਪੈਂਦੀ ਹੈ ਸਾਨੂੰ ਨੇਰੇ ਸਵੇਰੇ ਤੇ ਇਹਦੇ ਵਿੱਚ ਅਸੀਂ ਮੈਂ ਸੋਚਦਾ ਹੁੰਦਾ ਜੀ ਅਸੀਂ ਕਿਵੇਂ ਕਰਦੇ ਹਾਂ ਵੀ ਇੱਕ ਇੰਗਲਿਸ਼ ਦੇ ਵਰਡ ਨੇ ਇੱਕ ਫੰਡਿੰਗ ਹੁੰਦਾ ਜੀ ਇੱਕ ਫਾਈਨੈਂਸ ਇਹਦਾ ਫਰਕ ਹੁੰਦਾ ਜੀ ਫੰਡਿੰਗ ਮਤਲਬ ਤੁਸੀਂ ਫੰਡ ਕਰਤਾ ਤੁਸੀਂ ਉਹ ਤੋਂ ਰਿਟਰਨ ਨੀ ਕੁਛ ਭਾਲ ਰਹੇ ਫਾਈਨੈਂਸ ਹੁੰਦਾ ਵੀ ਤੁਸੀਂ ਫਾਈਨੈਂਸ ਕੀਤਾ ਤੇ ਉਹਦਾ ਤੁਸੀਂ ਰਿਟਰਨ ਭਾਲ ਰਹੇ ਹੋ ਕੁਛ ਵੀ ਮੈਂ ਕੁਛ ਫਾਈਨੈਂਸ ਕੀਤਾ ਇਹਨੂੰ ਆਪਾਂ ਪੰਜਾਬੀ ਚ ਵੀ ਗੱਲ ਕਰ ਸਕਦੇ ਹਾਂ ਤੇ ਫੰਡਿੰਗ ਦਾ ਮਤਲਬ ਕੀ ਹੈ ਵੀ ਤੁਸੀਂ ਕਿਸੇ ਨੂੰ ਪੈਸੇ ਦੇ ਦਿੱਤੇ ਤੁਹਾਨੂੰ ਉਮੀਦ ਨੀ ਹੈਗੀ ਉਹ ਵਾਪਸ ਆਉਣਗੇ ਕਿ ਨਹੀਂ ਆਉਣਗੇ ਇਹ ਵੀ ਸਾਨੂੰ ਮੈਂ ਕਿ ਅਸੀਂ ਆਪਦੇ ਘਰ ਚ ਕੀ ਕਰਦੇ ਹਾਂ ਅਸੀਂ ਇੱਕ ਆਪਦੀ ਤਨਖਾਹ ਚ ਜਿਵੇਂ ਆਪਣੇ ਗੁਰੂਆਂ ਨੇ ਦੇਖਿਆ ਦਸਵੰਧ ਕੱਢੋ ਅਸੀਂ ਦਸਵੰਧ ਕੱਢਦੇ ਹਾਂ ਉਹ ਅਸੀਂ ਅਲੱਗ ਰੱਖਦੇ ਹਾਂ ਉਹ ਅਸੀਂ ਫਿਰ ਐਂ ਕਰਦੇ ਹਾਂ ਫੰਡ ਕਰਦੇ ਹਾਂ ਵੀ ਜਿਹਨੂੰ ਕਿਸੇ ਦੀ ਜ਼ਰੂਰਤ ਅਸੀਂ ਦੇ ਦਿੰਦੇ ਹਾਂ ਉਹ ਤੋਂ ਫਿਰ ਵਾਪਸ ਨਹੀਂ ਸਾਨੂੰ ਉਮੀਦ ਹੁੰਦੀ ਵੀ ਉਹਨਾਂ ਨੇ ਦੇਣੇ ਆ ਕਿ ਨਹੀਂ ਦੇਣੇ
0: ਜੀ
2: ਤੇ ਇੱਕ ਫਿਰ ਅਸੀਂ ਕਰਦੇ ਹਾਂ ਜਿਹੜੀ ਫਾਈਨੈਂਸਿੰਗ ਆ ਉਹ ਵੀ ਕਿਵੇਂ ਨਾ ਕਿਵੇਂ ਵੀ ਸਾਨੂੰ ਕਿਸੇ ਦੀ ਜ਼ਰੂਰਤ ਕਰਨੀ ਪੈਂਦੀ ਆ ਵੀ ਨੇਰੇ ਸਵੇਰੇ ਕੋਈ ਕਿਸੇ ਨੂੰ ਪੈਸੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈ ਗਈ ਤਾਂ ਉਹ ਵੀ ਅਸੀਂ ਅਲੱਗ ਫੰਡ ਰੱਖਿਆ ਵੀ ਸਾਡੀ ਇੰਨੀ ਕਪੈਸਿਟੀ ਅਸੀਂ ਇੰਨੇ ਦੇ ਸਕਦੇ ਹਾਂ ਅਸੀਂ ਉਹ ਉਹਨੇ ਫਿਰ ਦੇ ਦਿੰਦੇ ਹਾਂ ਫਿਰ ਅਗਲੇ ਨੂੰ ਪੁੱਛ ਲੈਂਦੇ ਵੀ ਕਦੋਂ ਤੁਸੀਂ ਵਾਪਸ ਦਊਂਗੇ ਫਿਰ ਉਸ ਹਿਸਾਬ ਨਾਲ ਉਹਨੂੰ ਮੈਨੇਜ ਕਰ ਲੈਂਦੇ ਹਾਂ ਤੇ ਨਾਲ ਇਹਦੇ ਵਿੱਚ ਇਹ ਆ ਜੀ ਇੱਕ ਸਾਡੇ ਮੇਰੇ ਮਾਮਾ ਜੀ ਨੇ ਕਿਸੇ ਤੋਂ ਗੱਲ ਸਿੱਖੀ ਉਹ ਕਹਿੰਦੇ ਵੀ ਉਹ ਕਿਸੇ ਦੁਕਾਨ ਤੇ ਬੈਠੇ ਸੀਗੇ ਆਪਣੇ ਜਦੋਂ 80s ਦੇ ਦੌਰ ਦੇ ਵਿੱਚ ਲੋਕ ਬਹੁਤ ਆਪਣੇ ਉੱਜੜ ਕੇ ਆਏ ਦਿੱਲੀ ਤੋਂ ਉਹਨਾਂ ਨੇ ਦਿੱਲੀ ਵਾਲੇ ਕੁਛ ਬੰਦਿਆਂ ਨੇ ਦੁਕਾਨ ਖੋਲੀ ਉਹਨਾਂ ਨਾਲ ਉਹਨਾਂ ਦਾ ਸਹਿਚਾਰ ਸੀ ਤੇ ਉਹ ਉੱਥੇ ਬੈਠੇ ਸੀ ਤਾਂ ਇੱਕ ਬੰਦਾ ਉਹਨਾਂ ਤੋਂ ਆਧਾਰ ਲੈਣ ਆਇਆ ਤੇ ਉਹ ਦੁਕਾਨਦਾਰ ਨੇ ਉਹਨਾਂ ਨੂੰ ਕਿਹਾ ਵੀ ਤੂੰ ਪਿਛਲਾ ਆਧਾਰ ਦੇ ਜਾ ਜਿਹੜਾ ਤੇਰਾ ਹੋਇਆ ਹੋਇਆ ਅਗਲਾ ਫਿਰ ਲੈ ਜੀ ਤੇ ਫਿਰ ਮਾਮਾ ਜੀ ਨੇ ਉਹਨਾਂ ਤੋਂ ਪੁੱਛਿਆ ਵੀ ਇਹ ਕਿਉਂ, ਉਹ ਕਹਿੰਦੇ ਜੀ ਇਹਦੇ ਨਾਲ ਫਿਰ ਸਹਿਚਾਰ ਤੁਹਾਡਾ ਠੀਕ ਰਹਿੰਦਾ, ਕਹਿੰਦਾ ਨਹੀਂ ਤਾਂ ਇਹ ਵੀ ਲੈ ਜੂ, ਹੋਰ ਵਾਧੂ ਹੋਰ ਵਾਧੂ ਵਧੀ ਜਾਊ, ਫਿਰ ਉਹ ਇੰਨੀ ਮਤਲਬ ਅਮਾਊਂਟ ਬਣ ਜੂ ਵੀ ਬੰਦੇ ਤੋਂ ਦੇ ਨੀ ਹੋਣੀ, ਕਹਿੰਦੇ ਫਿਰ ਰਿਲੇਸ਼ਨ ਖਰਾਬ ਹੋਊ. ਉਹ ਮੇਰੇ ਮਾਮਾ ਜੀ ਨੇ ਮੇਰੇ ਨਾਲ ਗੱਲ ਸਾਂਝੀ ਕੀਤੀ, ਇਸ ਤਰ੍ਹਾਂ ਆਪਾਂ ਦੁਨੀਆਂ 'ਚ ਸਿੱਖਦੇ ਹਾਂ ਵੀ ਜੇ ਤੁਸੀਂ ਕਿਸੇ ਨੂੰ ਦਿੱਤਾ ਹੋਇਆ ਤਾਂ ਉਹਨੂੰ ਇਹ ਵੀ ਆਪਾਂ ਮੈਨੇਜ ਕਰ ਦਿੰਦੇ, ਭਾਈ ਤੂੰ ਪਿਛਲੇ ਦੇ ਦੇ ਫਿਰ ਅਗਲੇ ਲੈ ਲਈ. ਇਹ ਕੁਛ ਗੱਲਾਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਸੀਗਾ ਉਸ ਦਿਨ, ਪਰ ਮੇਰੇ ਕੋਲ ਟਾਈਮ ਨਹੀਂ ਸੀਗਾ, ਮੈਂ ਕਿਹਾ ਚਲੋ ਮੈਂ ਫਰਾਈਡੇ ਨੂੰ ਕਰੂੰ.
0: ਨਹੀਂ ਵਧੀਆ, ਬਹੁਤ ਸੋਹਣਾ ਤੁਸੀਂ ਸਾਂਝ ਪਾਈ, ਤੁਸੀਂ ਯਾਦ ਰੱਖਿਆ ਤੇ ਜਾ ਕੇ ਗੱਲ ਕੀਤੀ, ਥੈਂਕ ਯੂ ਤੁਹਾਡਾ. ਕਿਉਂਕਿ ਹੁੰਦਾ ਵੀ ਇਹੋ ਹੀ ਆ ਕਈ ਵਾਰੀ ਨਾ ਆਪਾਂ, ਥੈਂਕ ਯੂ ਜਾਦਵਿੰਦਰ ਜੀ, ਹੁੰਦਾ ਵੀ ਇਹੋ ਕਈ ਵਾਰੀ ਆਪਾਂ ਜ਼ਿਆਦਾ ਇੰਨਾ ਕੁ ਦੇਣ ਲੈਣ ਕਿਸੇ ਦੇ ਨਾਲ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਵੀ ਅਗਲੇ ਦੇ ਮੁੜ ਕੇ ਨਾ ਵੱਸਦੀ ਨਹੀਂ ਗੱਲ ਹੁੰਦੀ ਅਤੇ ਆਪਾਂ ਖਿੱਚਦੇ ਰਹਿੰਦੇ ਹਾਂ ਵੀ ਹੁਣ ਦਿੰਦਾ ਨਹੀਂ ਹੈ ਜਾਂ ਕਿੱਦਾਂ. ਸੋ ਆਪਾਂ ਨੂੰ ਪਤਾ ਹੁੰਦਾ ਪਹਿਲਾਂ ਹੀ, ਇਹ ਵੀ ਵਧੀਆ ਵਾ ਵੀ ਪਹਿਲਾਂ ਪਿਛਲਾ ਨਾਲ ਦੀ ਨਾਲ ਕਲੀਅਰ ਕਰਦੇ ਰਹੋ. ਖੈਰ ਇਹ ਵਿਸ਼ਾ ਆਪਾਂ ਇਸ ਹਫ਼ਤੇ ਡਿਸਕਸ ਕੀਤਾ ਸੀ ਅਤੇ ਮੇਰੇ ਖਿਆਲ ਮੰਗਲਵਾਰ ਕੀਤਾ ਸੀ ਸ਼ਾਇਦ, ਅਤੇ ਉਹਦੇ ਉੱਤੇ ਸਾਂਝ ਪਾ ਰਹੇ ਨੇ ਕਿਉਂਕਿ ਸਾਡੇ ਅੱਜ ਦੇ ਦਿਨ ਦਾ ਇਕਾਂਗ ਇਹ ਵੀ ਹੁੰਦਾ ਜਿਹੜੇ ਕਿ ਉੱਤੇ ਘੱਟ ਹੀ ਕੋਈ ਮੁੜ ਕੇ ਪਰਤਦਾ, ਅਤੇ ਵੀ ਹਫ਼ਤੇ 'ਚ ਕੋਈ ਹੋਇਆ ਬੀਤਿਆ ਜਿਹਦੇ 'ਤੇ ਤੁਸੀਂ ਨਹੀਂ ਗੱਲ ਕਰ ਸਕੇ ਅਤੇ ਉਹ ਤੁਸੀਂ ਹੁਣ ਕਰ ਸਕਦੇ ਹੋ, ਅਤੇ ਉਸੇ ਰੀਤ ਨੂੰ ਬਰਕਰਾਰ ਰੱਖਦੇ ਹਾਂ ਫਿਰ ਇਹਨਾਂ ਨੇ ਅੱਜ ਦੇ ਦਿਨ ਉਹ ਸਾਂਝ ਪਾ ਦਿੱਤੀ. ਧੰਨਵਾਦ ਤੁਹਾਡਾ ਯਾਦਵਿੰਦਰ ਜੀ, ਵਧੀਆ ਲੱਗਾ ਤੁਸੀਂ ਯਾਦ ਰੱਖਿਆ ਅਤੇ ਆ ਕੇ ਤੁਸੀਂ ਸਾਂਝ ਪਾਈ ਇਸ ਵਿਸ਼ੇ ਦੇ ਉੱਤੇ, ਅਤੇ ਮਾਫ਼ੀ ਚਾਹੁੰਦੇ. ਹੁਣ ਆਪਾਂ ਹੋਰ ਕਾਲਰ ਨਹੀਂ ਆਪਾਂ ਲੈ ਸਕਦੇ, ਹੁਣ ਇਜਾਜ਼ਤ ਵੱਲ ਨੂੰ ਵਧਾਂਗੇ. ਅਜਾਸ਼ੀ ਤੁਹਾਡੇ ਕੋਲ ਤਾਂ ਨਹੀਂ ਕੁਛ?
1: ਨਹੀਂ ਨਹੀਂ, ਬਸ ਚੱਲਦੇ ਹਾਂ ਚੱਲਦੇ ਹਾਂ. ਤੁਸੀਂ ਹੋਪ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਣਾ ਅੱਜ ਦਾ ਪ੍ਰੋਗਰਾਮ, ਅਤੇ ਆਪਣੇ ਫੀਡਬੈਕਸ ਦਿੰਦੇ ਰਿਹਾ ਕਰੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM.
0: ਬਿਲਕੁਲ ਜੀ, ਰੇਡੀਓ ਹਾਂਜੀ ਤੁਸੀਂ ਸੁਣਦੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਵੀਕਐਂਡ ਤੁਸੀਂ ਹੱਸ ਖੇਡ ਕੇ ਇੰਜੋਏ ਕਰੋ ਅਤੇ ਖਿਆਲ ਰੱਖਿਓ ਆਪਣਾ, ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਜੀ.

0: ਸੁਣਿਓ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: Hi, this is Salman Khan, and you're listening to Radio Hanji. Hi, this is Salman Khan, and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

टावर्स, रिंग रोड, हांजी 1674, ये नहीं है 71-72, ये है 1674, ये है 1674, सुनते रहो हांजी AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਪੰਜ ਜੂਨ 2026 ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਰੇਡੀਓ ਹਾਂਜੀ 1674 ਐਮ ਦੇ ਖਬਰਾਂ ਦੇ। ਅੱਜ ਸ਼ਾਮ ਦੇ ਇਸ ਬੁਲੇਟਿਨ ਦੇ ਵਿੱਚ ਪਹਿਲੀ ਖਬਰ ਈਰਾਨ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਸਕਦੇ ਨੇ। ਇਹ ਹਾਲੇ ਸਿਰਫ ਅੰਦਾਜ਼ੇ ਲਗਾਏ ਜਾ ਰਹੇ ਨੇ, ਬੜੇ ਚਿਰ ਤੋਂ ਲਗਾਏ ਜਾ ਰਹੇ ਨੇ, ਪਰ ਟਰੰਪ ਨੇ ਇਸ ਦੇ ਥੋੜ੍ਹੇ ਨਰਮ ਸੰਕੇਤ ਦਿੱਤੇ ਨੇ। ਟਰੰਪ ਨੇ ਉਮੀਦ ਜਤਾਈ ਹੈ ਕਿ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਨਾਲ ਮਿਲਣਾ ਉਹਨਾਂ ਦੇ ਲਈ ਵੀ ਕਾਫੀ ਸਨਮਾਨ ਦੀ ਗੱਲ ਹੋਏਗੀ। ਹਾਲਾਂਕਿ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਈਰਾਨ ਕਿਸੇ ਵੀ ਅਮਰੀਕੀ ਫੌਜੀ ਨੂੰ ਮਾਰਦਾ ਤਾਂ ਜੰਗ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੀਰਵਾਰ ਦੇ ਦਿਨ ਇਹ ਗੱਲ ਕਹੀ ਕਿ ਮੈਂ ਮਿਲਣਾ ਨਹੀਂ ਚਾਹੁੰਦਾ, ਪਰ ਜੇਕਰ ਮੈਂ ਮਿਲਿਆ ਤਾਂ ਮੇਰੇ ਲਈ ਤਾਂ ਕਾਫੀ ਇੱਜ਼ਤ ਦੀ ਗੱਲ ਹੋਣੀ ਹੈ। ਮੈਂ ਦੇਖਣਾ ਚਾਹਾਂਗਾ ਕਿ ਅਸੀਂ ਕੀ ਸਮਝੌਤਾ ਕਰ ਸਕਦੇ ਹਾਂ। ਜੇ ਸਮਝੌਤਾ ਹੁੰਦਾ ਹੈ ਤਾਂ ਸੰਭਵ ਹੈ, ਤਾਂ ਜ਼ਾਹਰ ਜੀ ਗੱਲ ਹੈ ਕਿ ਮੈਂ ਉਹਨਾਂ ਨੂੰ ਮਿਲਾਂਗਾ, ਮੈਨੂੰ ਕੋਈ ਦਿੱਕਤ ਤਾਂ ਨਹੀਂ ਹੈ। ਪਰ ਜੇਕਰ ਇਸ ਦਰਮਿਆਨ ਉਹਨਾਂ ਦੀ ਤਰਫ ਤੋਂ ਸਾਡੇ ਉੱਤੇ ਹਮਲੇ ਕੀਤੇ ਗਏ ਤਾਂ ਫਿਰ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਮੈਂ ਤਾਂ ਕਹਾਂਗਾ ਕਿ ਮੈਂ ਉਹਨਾਂ ਦਾ ਪਸੰਦੀਦਾ ਵਿਅਕਤੀ ਨਹੀਂ ਹਾਂ, ਪਰ ਹਾਂ ਇਸ ਦੇ ਬਾਵਜੂਦ ਸ਼ਾਇਦ ਇੱਕ ਪ੍ਰੋਫੈਸ਼ਨਲ ਜ਼ਰੂਰ ਹਾਂ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਨੇ ਉਮੀਦ ਇਹ ਵੀ ਜਤਾਈ ਹੈ ਕਿ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਵਪਾਰ ਸਮਝੌਤਾ ਜਲਦ ਹੋ ਜਾਏਗਾ। ਟ੍ਰੇਡ ਡੀਲ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਅਸੀਂ ਇਸ ਸਮਝੌਤੇ ਦੇ ਕਾਫ਼ੀ ਨੇੜੇ ਪਹੁੰਚ ਜਾਵਾਂਗੇ, ਕਿਉਂਕਿ ਮੈਨੂੰ ਪ੍ਰਧਾਨ ਮੰਤਰੀ ਬਹੁਤ ਪਸੰਦ ਨੇ, ਉਹ ਮੇਰੇ ਚੰਗੇ ਦੋਸਤ ਨੇ, ਨਰਿੰਦਰ ਮੋਦੀ ਦੀ ਉਹ ਗੱਲ ਕਰ ਰਹੇ ਸੀ, ਅਤੇ ਸਾਡੀ ਆਪਸ 'ਚ ਚੰਗੀ ਬਣਦੀ ਹੈ। ਹਾਲਾਂਕਿ ਦੋਸਤ ਕਹਿੰਦੇ ਕਈ ਵਾਰ ਟੈਰਿਫ ਭਾਰਤ ਦੇ ਉੱਤੇ ਹੀ ਲਗਾਏ ਨੇ, ਅਤੇ ਉਹਨਾਂ ਇਹ ਵੀ ਗੱਲ ਕਹੀ ਕਿ ਸਾਡੇ ਰਿਸ਼ਤੇ ਵੀ ਬੜੇ ਚੰਗੇ ਨੇ। ਇਸ ਵਾਰ ਟਰੰਪ ਨੇ ਫਿਰ ਦੁਹਰਾਇਆ ਕਿ ਭਾਰਤ ਨੇ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਗਾਏ ਸੀ, ਇਸੇ ਦੇ ਚੱਲਦਿਆਂ ਅਮਰੀਕਾ ਨੂੰ ਕੁਝ ਹਾਸਲ ਨਹੀਂ ਸੀ ਹੁੰਦਾ। ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਸਾਲਾਂ ਤੱਕ ਭਾਰਤ ਨੇ ਅਮਰੀਕਾ ਦਾ ਚੰਗਾ ਫਾਇਦਾ ਚੁੱਕਿਆ। ਉਹਨਾਂ ਇਹ ਵੀ ਕਿਹਾ ਕਿ ਬਦਲੇ ਦੇ ਵਿੱਚ ਸਾਨੂੰ ਕੁਝ ਦਿੱਤਾ ਵੀ ਨਹੀਂ ਗਿਆ। ਹੁਣ ਜਿਹੜੀ ਸਿਚੁਏਸ਼ਨ ਉਹ ਬਿਲਕੁਲ ਉਲਟ ਹੈ, ਹੁਣ ਅਸੀਂ ਭਾਰਤ ਤੋਂ ਬਹੁਤ ਪੈਸਾ ਕਮਾ ਰਹੇ ਹਾਂ। ਜ਼ਿਕਰ ਹੋ ਗਿਆ ਕਿ ਭਾਰਤ ਅਮਰੀਕਾ ਟ੍ਰੇਡ ਡੀਲ ਦੇ ਉੱਤੇ ਲੰਮੇ ਸਮੇਂ ਤੋਂ ਇੱਕ ਰੁਕਾਵਟ ਆਈ ਹੋਈ ਹੈ, ਬਰਫ਼ ਜੰਮੀ ਹੋਈ ਹੈ, ਭਾਰਤ ਦੇ ਐਗਰੀਕਲਚਰ ਸੈਕਟਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਇਹ ਡੀਲ ਦੱਸੀ ਜਾ ਰਹੀ ਹੈ। ਹਾਲਾਂਕਿ ਭਾਰਤ ਨੇ ਹਾਲੇ ਤੱਕ ਕੋਈ ਅਧਿਕਾਰਕ ਟਿੱਪਣੀ ਉਹਦੇ 'ਤੇ ਨਹੀਂ ਕੀਤੀ। ਅਧਿਕਾਰਕ ਦਾ ਮਤਲਬ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਜਿਹੜੇ ਵਣਜ ਮੰਤਰੀ ਪਿਊਸ਼ ਗੋਇਲ ਨੇ ਜਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਨਾਲ ਹੋਣ ਜਾ ਰਹੀ ਟ੍ਰੇਡ ਡੀਲ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਲਈ ਕੀ ਸਮਝੌਤਾ ਕੀਤਾ ਜਾਏਗਾ ਜਾਂ ਨਹੀਂ, ਇਸ ਦੇ ਉੱਤੇ ਕੋਈ ਵੀ ਬਿਆਨ ਆਪਣਾ ਨਹੀਂ ਦਿੱਤਾ। ਉੱਧਰ ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਾਇਲ ਨੇ ਕਿਹਾ ਹੈ ਕਿ ਫ੍ਰੀ ਟ੍ਰੇਡ ਡੀਲ ਨੂੰ ਲਾਗੂ ਕਰਨ ਨੂੰ ਲੈ ਕੇ ਬਰਤਾਨੀਆ ਅਤੇ ਭਾਰਤ ਦੇ ਦਰਮਿਆਨ ਗੱਲਬਾਤ ਤੇਜ਼ੀ ਦੇ ਨਾਲ ਚੱਲ ਰਹੀ ਹੈ। ਇਸਪਾਤ ਵਿਵਾਦ ਦੇ ਉੱਤੇ ਵੀ ਸਮਝੌਤੇ ਦੇ ਉੱਤੇ ਚਰਚਾ ਹੋਏਗੀ। ਇਸ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਬਰਤਾਨੀਆ ਅਤੇ ਭਾਰਤ ਨੇ ਮਈ 2025 ਦੇ ਵਿੱਚ ਇੱਕ ਫ੍ਰੀ ਟ੍ਰੇਡ ਡੀਲ ਦੇ ਉੱਤੇ ਸਹਿਮਤੀ ਜਤਾਈ ਸੀ, 2 ਮਹੀਨਿਆਂ ਬਾਅਦ ਇਸ 'ਤੇ ਸਾਈਨ ਵੀ ਕਰ ਦਿੱਤੇ ਸੀ। ਦੋਹਾਂ ਦੇਸ਼ਾਂ ਦੀ ਤਰਫ ਤੋਂ ਸਮਝੌਤੇ ਨੂੰ ਬਸ ਲਾਗੂ ਕੀਤਾ ਜਾਣਾ ਬਾਕੀ ਸੀ, ਜਿਸ ਤੋਂ ਲਗਭਗ 1 ਸਾਲ ਦਾ ਸਮਾਂ ਲੱਗ ਜਾਂਦਾ ਜੇਕਰ ਜ਼ਿਆਦਾ ਨਾ ਮੰਨੀਏ, ਪਰ ਹੁਣ 1 ਸਾਲ ਤੋਂ ਤਾਂ ਉੱਪਰ ਹੀ ਹੋ ਗਿਆ, ਕੁਝ ਦਿਨ ਉੱਪਰ ਹੀ ਹੁੰਦੇ ਜਾ ਰਹੇ ਨੇ। ਭਾਰਤੀ ਅਧਿਕਾਰੀਆਂ ਨੇ ਬਰਤਾਨੀਆ ਦੀ ਤਰਫ ਤੋਂ ਅਗਲੇ ਮਹੀਨੇ ਲਾਗੂ ਕੀਤੇ ਜਾਣ ਵਾਲੇ ਜਿਹੜੇ ਕੁਝ ਇਸਪਾਤ ਵਪਾਰ ਨਿਯਮ ਨੇ ਉਹਨਾਂ ਦੇ ਉੱਤੇ ਚਿੰਤਾ ਜਤਾਈ ਹੈ। ਦਿੱਲੀ ਦੇ ਵਿੱਚ ਹੋਈ ਗੱਲਬਾਤ ਦੇ ਦਰਮਿਆਨ ਕਾਇਲ ਨੇ ਕਿਹਾ ਕਿ ਭਾਰਤ ਦੇ ਉਹਨਾਂ ਦੇ ਹਮਰੁਤਬਾ ਪਿਊਸ਼ ਗੋਇਲ ਦੇ ਨਾਲ ਇਸ ਗੱਲਬਾਤ ਨੂੰ ਚੰਗੇ ਤਰੀਕੇ ਦੇ ਨਾਲ ਨਿਬੇੜਿਆ ਗਿਆ। ਲੰਡਨ ਸ਼ਹਿਰ ਦੇ ਵਿੱਚ ਇੱਕ ਡਿਨਰ ਪ੍ਰੋਗਰਾਮ ਤੋਂ ਬਾਅਦ ਉਹਨਾਂ ਕਿਹਾ ਕਿ ਕੁਝ ਚੀਜ਼ਾਂ ਨੂੰ ਚੰਗੀਆਂ ਚੀਜ਼ਾਂ ਨੂੰ ਸਮਾਂ ਲੱਗਦਾ ਔਰ ਅਸੀਂ ਉਹੀ ਸਮਾਂ ਲੈ ਰਹੇ ਹਾਂ। FTA ਯਾਨੀ ਫ੍ਰੀ ਟ੍ਰੇਡ ਡੀਲ ਦੇ ਮਸਲੇ ਦੇ ਉੱਤੇ ਉਹਨਾਂ ਕਾਇਲ ਨੇ ਕਿਹਾ ਕਿ ਮੈਂ ਜਨਤਕ ਰੂਪ ਦੇ ਨਾਲ ਜਾਂ ਮੀਡੀਆ ਦੇ ਵਿੱਚ ਗੱਲਬਾਤ ਦੇ ਜ਼ਰੀਏ FTA ਦੇ ਬਾਰੇ ਕੁਝ ਬਹੁਤਾ ਨਹੀਂ ਦੱਸਣਾ ਚਾਹੁੰਦਾ। ਜੇਕਰ ਅਸੀਂ ਇਸ ਸਾਲ ਸਰਦੀ ਲਾਗੂ ਹੋਣ ਤੋਂ ਪਹਿਲਾਂ ਸਮਝੌਤਾ ਲਾਗੂ ਕਰ ਦਿੰਦੇ ਹਾਂ ਤਾਂ ਬਰਤਾਨੀਆ ਦੇ ਦੁਆਰਾ ਹੁਣ ਤੱਕ ਹਸਤਾਖਰ ਕੀਤਾ ਕਿਸੇ ਵੀ ਵਪਾਰ ਸਮਝੌਤੇ ਦਾ ਇਹ ਸਭ ਤੋਂ ਤੇਜ਼ ਸਮਾਂ ਹੋਏਗਾ। ਹਾਲਾਂਕਿ ਉਹਨਾਂ ਨੇ ਇਸ ਨੂੰ ਵੀ ਤੇਜ਼ੀ ਦੱਸਿਆ। ਭਾਰਤ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਅਗਲੀ ਸਾਂਝੀ ਕਰਦੇ ਹੋਏ ਚੱਲੀਏ, ਜਿੱਥੇ ਕੇਂਦਰ ਸਰਕਾਰ ਹੁਣ ਡੀਲਿਮੀਟੇਸ਼ਨ ਬਿੱਲ ਨੂੰ ਇੱਕ ਵਾਰ ਫਿਰ ਤੋਂ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਇਸ ਵਾਰ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਦੇ ਨਾਲ ਜੋੜ ਕੇ ਇਸ ਨੂੰ ਪੇਸ਼ ਕੀਤਾ ਜਾ ਸਕਦਾ। ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਇਸ ਕੜੀ ਦੇ ਵਿੱਚ DMK ਜਿਹੜੀ ਕਿ ਕਾਂਗਰਸ ਤੋਂ ਨਾਰਾਜ਼ ਹੋਈ ਬੈਠੀ ਹੈ ਅਤੇ TMC ਜਿਸਨੇ ਕਿ ਆਲਰੇਡੀ ਡੈਂਟ ਪੈ ਚੁੱਕੇ ਆ ਪੱਛਮ ਬੰਗਾਲ ਦੇ ਵਿੱਚ, ਇਹਨਾਂ ਸਣੇ ਕਈ ਖੇਤਰੀ ਦਲਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕਿ ਜੇਕਰ ਪਾਰਲੀਮੈਂਟ ਦੇ ਵਿੱਚ ਲੋੜੀਂਦੀ ਸੰਖਿਆ ਯਾਨੀ 2/3 ਬਹੁਮਤ ਤੈਅ ਹੋ ਜਾਂਦਾ ਤਾਂ ਸਰਕਾਰ ਸਾਂਝੇ ਰੂਪ ਦੇ ਨਾਲ ਡੀਲੀਮੀਟੇਸ਼ਨ ਬਿੱਲ ਅਤੇ ਇੱਕ ਚੋਣ ਯਾਨੀ ਕਿ ਪੂਰੇ ਭਾਰਤ ਦੇ ਵਿੱਚ ਇਕੱਠੀਆਂ ਹੀ ਅਲੱਗ ਅਲੱਗ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣ ਦੇ ਮਸਲੇ ਨੂੰ ਲਿਆ ਸਕਦੀ ਹੈ। ਲੋਕ ਸਭਾ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ 2/3 ਬਹੁਮਤ ਨਾ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਆਪਣੀ ਰਣਨੀਤੀ 'ਚ ਬਦਲਾਅ ਕੀਤਾ। ਦਰਅਸਲ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ 16 ਤੋਂ 18 ਅਪ੍ਰੈਲ ਦੇ ਦਰਮਿਆਨ ਜਿਹੜਾ 3 ਦਿਨਾਂ ਸਪੈਸ਼ਲ ਸੈਸ਼ਨ ਬੁਲਾਇਆ ਸੀ। ਉਸ ਸੈਸ਼ਨ ਦਾ ਮਕਸਦ ਹੀ ਇਹੀ ਸੀ ਕਿ ਇਸ ਬਿੱਲ ਨੂੰ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾ 'ਚ ਮਹਿਲਾਵਾਂ ਦੇ 33% ਰਾਖਵੇਂ ਕਰਨ ਦੇ ਲਈ ਲਾਗੂ ਕਰਕੇ ਭਾਰਤ ਭਰ ਦੇ ਵਿੱਚ ਕਾਨੂੰਨ ਬਣਾਇਆ ਜਾ ਸਕੇ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਵਿੱਚ ਸਾਬਕਾ ਮਹਾਸਕੱਤਰ ਅਤੇ ਸੰਵਿਧਾਨ ਦੇ ਮਾਹਰ ਮੰਨੇ ਜਾਂਦੇ ਸੁਭਾਸ਼ ਕਸ਼ਯਪ ਦੇ ਦੇਹਾਂਤ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਡਾਕਟਰ ਸੁਭਾਸ਼ ਸੀ ਕਸ਼ਯਪ ਦੇ ਦੇਹਾਂਤ ਦੇ ਉੱਤੇ ਗਹਿਰਾ ਦੁੱਖ ਹੋਇਆ, ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਮਹਾਸਕੱਤਰ ਦੇ ਰੂਪ ਦੇ ਤੌਰ ਦੇ ਉੱਤੇ ਕੰਮ ਕੀਤਾ। ਉਹਨਾਂ ਨੇ ਮੁੱਖ ਸਕੱਤਰ ਦੇ ਤੌਰ 'ਤੇ ਉਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ। PM ਮੋਦੀ ਨੇ ਇਹ ਵੀ ਲਿਖਿਆ ਕਿ ਉਹਨਾਂ ਦੀ ਲੇਖਣੀ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਾਫੀ ਸਰਾਹਣਯੋਗ ਸੀ। ਮੇਰੀ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਮਿੱਤਰਾਂ ਨੂੰ ਗਹਿਰੀ ਸੰਵੇਦਨਾ। ਸੁਭਾਸ਼ ਕਸ਼ਯਪ ਦੇ ਦੇਹਾਂਤ ਦੇ ਉੱਤੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਸਣੇ ਕਈਆਂ ਨੇਤਾਵਾਂ ਨੇ ਸੋਗ ਦਾ ਇਜ਼ਹਾਰ ਕੀਤਾ। 97 ਸਾਲ ਦੇ ਸੁਭਾਸ਼ ਕਸ਼ਯਪ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਸੁਭਾਸ਼ ਕਸ਼ਯਪ ਲੋਕ ਸਭਾ ਦੇ 7ਵੇਂ, 8ਵੇਂ ਅਤੇ 9ਵੇਂ ਕਾਰਜਕਾਲ ਦੇ ਦਰਮਿਆਨ ਇਸ ਦੇ ਮੁੱਖ ਸਕੱਤਰ ਰਹਿ ਚੁੱਕੇ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਇੱਕ ਦੇਸ਼ ਇੱਕ ਚੋਣ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰਨ ਦੇ ਲਈ ਬਣਾਈ ਗਈ ਜਿਹੜੀ ਇੱਕ ਹਾਈ ਲੈਵਲ ਕਮੇਟੀ ਸੀ ਉਸ 'ਤੇ ਵੀ ਉਹੀ ਮੈਂਬਰ ਸੀ। ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਗੱਲ ਹੀ ਨਹੀਂ ਸੁਣੀ। ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਨੀਟ ਪੇਪਰ ਲੀਕ ਨਾ ਹੁੰਦਾ ਅਤੇ ਮੇਰੀ ਧੀ ਬਚ ਜਾਂਦੀ। ਇਹ ਸ਼ਬਦ ਸੀ 18 ਸਾਲ ਦੀ ਸੁਨੇਹਾ ਚਤੁਰਵੇਦੀ ਦੇ ਪਿਤਾ ਕ੍ਰਿਸ਼ਨ ਕੁਮਾਰ ਚਤੁਰਵੇਦੀ ਦੇ, ਜਿਨ੍ਹਾਂ ਦੀ ਧੀ ਸੁਨੇਹਾ ਨੇ 20 ਮਈ 2026 ਨੂੰ ਨਾਗਪੁਰ ਸਥਿਤ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ। ਉਹ 3 ਮਈ 2026 ਨੂੰ ਨੀਟ ਪ੍ਰੀਖਿਆ ਦੇ ਵਿੱਚ ਸ਼ਾਮਲ ਹੁੰਦੀ ਹੈ। ਬਾਅਦ ਦੇ ਵਿੱਚ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਇਹ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਸੁਨੇਹਾ ਦੇ ਮਾਂ ਪਿਓ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੇ ਆਤਮ ਹੱਤਿਆ ਤੋਂ ਪਹਿਲਾਂ ਇੱਕ ਨੋਟ ਲਿਖਿਆ ਸੀ ਜਿਸ ਦੇ ਵਿੱਚ ਨੀਟ ਪੇਪਰ ਦੇ ਰੱਦ ਹੋਣ ਦੇ ਚੱਲਦਿਆਂ ਉਸਨੇ ਤਣਾਅ ਦਾ ਜ਼ਿਕਰ ਕੀਤਾ ਸੀ। ਕਾਂਗਰਸ ਨੇਤਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨੇ ਸੁਨੇਹਾ ਚਤੁਰਵੇਦੀ ਦੇ ਆਤਮ ਹੱਤਿਆ ਦੇ ਸੰਬੰਧ ਦੇ ਵਿੱਚ ਐਕਸ ਦੇ ਉੱਤੇ ਇੱਕ ਪੋਸਟ ਲਿਖੀ। ਉਹਨਾਂ ਕਿਹਾ ਕਿ ਸੁਨੇਹਾ ਚਤੁਰਵੇਦੀ ਇੱਕ ਐਂਬੀਸ਼ੀਅਸ ਕੁੜੀ ਸੀ। ਐਂਬੀਸ਼ਨਸ ਦੀ ਮੌਤ ਨਹੀਂ ਹੋਣੀ ਚਾਹੀਦੀ। ਐਂਬੀਸ਼ਨਸ ਆਤਮ ਹੱਤਿਆ ਨਹੀਂ ਕਰ ਸਕਦੇ। ਮੋਦੀ ਜੀ ਦੀ ਇੱਕ ਭ੍ਰਿਸ਼ਟ ਟੁੱਟੀ ਹੋਈ ਵਿਵਸਥਾ ਦੀ ਇਹ ਦੇਣ ਹੈ ਜੋ ਅਜਿਹਾ ਹੋ ਰਿਹਾ ਹੈ। ਸੁਨੇਹਾ ਦੇ ਪਿਤਾ ਦੇ ਬਿਆਨ ਤੋਂ ਬਾਅਦ ਨਾਗਪੁਰ ਦੇ ਵਿੱਚ ਆਤਮ ਹੱਤਿਆ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ। ਹਾਲਾਂਕਿ ਨਾਗਪੁਰ ਜ਼ੋਨ ਦੇ ਕਮਿਸ਼ਨਰ ਦੀ ਤਰਫ ਤੋਂ ਕਿਹਾ ਗਿਆ ਕਿ ਸੁਨੇਹਾ ਦੀ ਆਤਮ ਹੱਤਿਆ ਤੋਂ ਪਹਿਲਾਂ ਉਹਨਾਂ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸੁਨੇਹਾ ਚਤੁਰਵੇਦੀ ਮੂਲ ਰੂਪ ਦੇ ਵਿੱਚ ਮੱਧ ਪ੍ਰਦੇਸ਼ ਦੇ ਮਹੁਗੰਜ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਦੱਸ ਦਈਏ ਕਿ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਸਿਰਫ ਇੱਕ ਸੁਨੇਹਾ ਹੀ ਨਹੀਂ ਬਲਕਿ ਕਰੋੜਾਂ ਵਿਦਿਆਰਥੀਆਂ ਦੀਆਂ ਉਮੀਦਾਂ ਟੁੱਟੀਆਂ ਨੇ। ਪੇਪਰ ਲੀਕ ਦੀ ਖਬਰ ਅਜਿਹੇ ਸਮੇਂ 'ਚ ਸਾਹਮਣੇ ਆਉਂਦੀ ਹੈ ਜਦੋਂ ਪੇਪਰ ਠੀਕ ਢੰਗ ਦੇ ਨਾਲ ਹੋ ਜਾਂਦਾ। ਸਾਲਾਂ ਬੱਧੀ ਬੱਚੇ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਨੇ ਅਤੇ ਫਿਰ ਇਸ ਤੋਂ ਬਾਅਦ ਇਸ ਕਿਸਮ ਦੀ ਖਬਰ ਆਉਂਦੀ ਹੈ ਕਿ ਨੀਟ ਦਾ ਪੂਰਾ ਪੇਪਰ ਹੀ ਕਿਸੇ ਇੱਕ ਸੈਂਟਰ ਦੇ ਵਿੱਚ ਲੀਕ ਕਰ ਦਿੱਤਾ ਗਿਆ ਸੀ। ਆਸਟ੍ਰੇਲੀਅਨ ਖਬਰਾਂ ਦੀ ਹੁਣ ਸਾਂਝ ਪਾਉਂਦੇ ਹਾਂ। ਜੇ ਵਨ ਨੇਸ਼ਨ ਪਾਰਟੀ ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਹੁੰਦੀ ਹੈ ਤਾਂ ਦੇਸ਼ ਦੇ ਵਿੱਚ ਬਹੁਤ ਕੁਝ ਬਦਲੇਗਾ। ਇਹ ਗੱਲ ਤਾਂ ਅਸੀਂ ਸਾਰੇ ਸਮਝਦੇ ਹਾਂ। ਹੁਣ ਵਨ ਨੇਸ਼ਨ ਪਾਰਟੀ ਦੇ ਇੱਕ ਸੀਨੀਅਰ ਆਗੂ ਜਿਹੜੇ ਪਹਿਲਾਂ ਕਦੇ ਨੈਸ਼ਨਲ ਪਾਰਟੀ 'ਚ ਹੁੰਦੇ ਸੀ ਅਤੇ ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਨੇ ਅਤੇ ਆਸਟ੍ਰੇਲੀਆ ਦਾ ਸਿਸਟਮ ਕਿਵੇਂ ਕੰਮ ਕਰਦਾ ਇਸ ਨੂੰ ਭਲੀ ਭਾਂਤ ਜਾਣਦੇ ਨੇ। ਅਣਜਾਣੇ ਦੇ ਵਿੱਚ ਕੋਈ ਬਿਆਨ ਨਹੀਂ ਦਿੰਦੇ ਸੀਨੀਅਰ, ਇਸੇ ਕਰਕੇ ਉਹਨਾਂ ਦੇ ਨਾਂ ਦੇ ਅੱਗੇ ਲਗਾਇਆ ਜਾਂਦਾ। ਹਾਲਾਂਕਿ ਉਹਨਾਂ ਨੇ ਆਪਣੇ ਇੱਕ ਬਿਆਨ ਤੋਂ ਥੋੜ੍ਹਾ ਜਿਹਾ ਬੈਕ ਫਲਿੱਪ ਮਾਰਿਆ ਜ਼ਰੂਰ ਹੈ। ਪਹਿਲਾਂ ਤਾਂ ਬਿਆਨ ਕੀ ਸੀ ਇਹ ਸਮਝ ਲਵੋ। ਸਕਾਈ ਨਿਊਜ਼ ਦੇ ਉੱਤੇ ਵੀਰਵਾਰ ਦੀ ਰਾਤ ਬਾਨਬੀ ਜੋਇਸ ਨੇ ਬੋਲਟ ਰਿਪੋਰਟ ਦੇ ਉੱਤੇ ਆਪਣੀ ਟਿੱਪਣੀ ਕੀਤੀ ਅਤੇ ਕਿਹਾ ਕਿ ਜੇ ਵਨ ਨੇਸ਼ਨ ਪਾਰਟੀ ਆਉਂਦੀ ਹੈ ਤਾਂ ਆਪਣੀ ਰਣਨੀਤੀ ਨੂੰ ਲਾਗੂ ਕਰੇਗੀ, ਜੋ ਕਿ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਉਹਨਾਂ ਨੂੰ ਉਹਨਾਂ ਦੇ ਘਰ ਵੇਚਣ ਦੇ ਲਈ ਮਜਬੂਰ ਕੀਤਾ ਜਾਏਗਾ, ਉਹਨਾਂ ਨੂੰ ਕਿਹਾ ਜਾਏਗਾ ਕਿ ਉਹ ਆਸਟ੍ਰੇਲੀਆ 'ਚ ਘਰ ਨਹੀਂ ਲੈ ਸਕਦੇ। ਔਰ ਜੇਕਰ ਅਸੀਂ ਆਏ ਤਾਂ ਅਸੀਂ ਸਿਰਫ ਆਸਟ੍ਰੇਲੀਅਨ ਸਿਟੀਜ਼ਨਸ ਦੇ ਲਈ ਇਹ ਜ਼ਰੂਰੀ ਬਣਾਵਾਂਗੇ, ਪਰਮਾਨੈਂਟ ਰੈਜ਼ੀਡੈਂਟਸ ਦੇ ਲਈ ਨਹੀਂ। ਯਾਨੀ ਕਿ ਤੁਹਾਨੂੰ ਪਹਿਲਾਂ ਆਸਟ੍ਰੇਲੀਅਨ ਨਾਗਰਿਕ ਬਣਨਾ ਹੋਏਗਾ। ਹਾਲਾਂਕਿ ਬਾਅਦ ਦੇ ਵਿੱਚ ਇੰਨੇ ਬੈਕਲੈਸ਼ ਆਏ, ਇੰਨਾ ਵਿਰੋਧ ਹੋਣ ਲੱਗਿਆ ਕਿ ਉਸੇ ਰਾਤ ਉਹਨਾਂ ਨੇ ਸਕਾਈ ਨਿਊਜ਼ ਨੂੰ ਕਿਹਾ ਕਿ ਉਹਨਾਂ ਦਾ ਬਿਆਨ ਫਿਰ ਤੋਂ ਰਿਕਾਰਡ ਕੀਤਾ ਜਾਵੇ, ਦੁਬਾਰਾ ਤੋਂ ਨਵਾਂ ਬਿਆਨ ਰਿਕਾਰਡ ਹੁੰਦਾ ਅਤੇ ਫਿਰ ਬਾਅਦ ਦੇ ਵਿੱਚ ਉਹੀ ਪ੍ਰਸਾਰਿਤ ਪ੍ਰਕਾਸ਼ਿਤ ਕੀਤਾ ਜਾਂਦਾ। ਹੁਣ ਬਿਆਨ ਇਹ ਦਿੱਤਾ ਗਿਆ ਕਿ ਪੋਲਿਸੀ ਜਿਹੜੀ ਪਾਰਟੀ ਦੀ ਹੈ ਉਹਦੇ 'ਤੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰਾਂਗੇ, ਇਹਦੇ 'ਤੇ ਹੋਰ ਡਿਸਕਸ਼ਨ ਕਰਾਂਗੇ। ਹਾਂ, ਅਸੀਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਨਹੀਂ ਕੱਢਾਂਗੇ। ਉਹਨਾਂ ਕਿਹਾ ਕਿ ਕਨਸੈਪਟ ਕਲੀਅਰ ਹੈ ਕਿ ਅਸੀਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਲੋਕ ਇੱਥੇ ਰਹਿੰਦੇ ਹੋਏ ਆਸਟ੍ਰੇਲੀਅਨ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹੋਏ ਇੱਥੇ ਪੱਕੇ ਘਰਾਂ ਦੇ ਵਿੱਚ ਰਹਿਣ। ਇਸ ਦੇ ਉਲਟ ਵਨ ਨੇਸ਼ਨ ਪਾਰਟੀ ਦੀ ਜਿਹੜੀ ਪ੍ਰਮੁੱਖ ਨੇ ਪੌਲਿਨ ਹੈਨਸਨ, ਉਹਨਾਂ ਨੂੰ ਬਾਨਬੀ ਜੋਇਸ ਦੇ ਬਿਆਨ ਦੇ ਉੱਤੇ ਕੋਈ ਵੀ ਇਤਰਾਜ਼ ਨਹੀਂ ਹੈ। ਉਲਟਾ ਪੌਲਿਨ ਹੈਨਸਨ ਨੇ ਕਿਹਾ ਕਿ ਆਸਟ੍ਰੇਲੀਅਨ ਘਰ ਆਸਟ੍ਰੇਲੀਅਨ ਲੋਕਾਂ ਦੇ ਲਈ ਹੀ ਤਰਜੀਹ ਹੋਣੇ ਚਾਹੀਦੇ ਨੇ। ਵਨ ਨੇਸ਼ਨ ਪਾਰਟੀ ਇਸ ਦੇ ਖਾਤਰ ਕੋਈ ਮਾਫ਼ੀ ਨਹੀਂ ਮੰਗਦੀ। ਟੈਂਪਰੇਰੀ ਵੀਜ਼ਾ ਹੋਲਡਰ, ਫੋਰਨ ਸਿਟੀਜ਼ਨਸ ਜਿਹੜੇ ਵੀ ਆਸਟ੍ਰੇਲੀਆ ਦੇ ਵਿੱਚ ਨਹੀਂ ਰਹਿ ਰਹੇ, ਬਾਹਰ ਰਹਿ ਰਹੇ ਨੇ, ਉਹਨਾਂ ਨੂੰ ਆਸਟ੍ਰੇਲੀਆ 'ਚ ਘਰ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ। ਹਾਲਾਂਕਿ ਪਰਮਾਨੈਂਟ ਰੈਜ਼ੀਡੈਂਟ ਵਾਲਾ ਕਨਸੈਪਟ ਕਿੰਨਾ ਕੁ ਵਨ ਨੇਸ਼ਨ ਪਾਰਟੀ ਨੂੰ, ਪੌਲਿਨ ਹੈਨਸਨ ਨੂੰ, ਬਾਨਬੀ ਜੋਇਸ ਨੂੰ ਕਲੀਅਰ ਹੈ, ਇਹਦੇ ਉੱਤੇ ਵੀ ਕੁਝ ਸਸੋਪੰਜ ਹੋ ਸਕਦੀ ਹੈ, ਕਿਉਂਕਿ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਦੇ ਅੰਕੜੇ ਤਾਂ ਕੁਝ ਹੋਰ ਹੀ ਕਹਿੰਦੇ ਨੇ। ATO ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ 40,000 ਪ੍ਰੋਪਰਟੀਜ਼ ਐਸੀਆਂ ਨੇ, ਕੁੱਲ ਵੈਸੇ 11 ਲੱਖ ਦੇ ਆਸ ਪਾਸ ਘਰ ਨੇ ਆਸਟ੍ਰੇਲੀਆ 'ਚ, ਉਹਨਾਂ 'ਚੋਂ 40,000 ਐਸੀਆਂ ਨੇ, ਯਾਨੀ ਕਿ ਇਸ ਦੀ ਕੁੱਲ 0.03%, 1% ਵੀ ਨਹੀਂ ਬਣਿਆ, ਜਿਹੜੇ ਕਿ ਫੋਰਨ ਜਾਂ ਟੈਂਪਰੇਰੀ ਰੈਜ਼ੀਡੈਂਟਸ ਜਾਂ ਫੋਰਨ ਸਿਟੀਜ਼ਨਸ ਨੇ ਉਹਨਾਂ ਦੇ ਕੋਲ ਨੇ। ਪਰਮਾਨੈਂਟ ਰੈਜ਼ੀਡੈਂਟ ਉਹਦੇ ਵਿੱਚ ਕਿੰਨੇ ਨੇ ਇਹ ਵੀ ਕੋਈ ਖਾਸ ਗਿਣਤੀ ਨਹੀਂ ਹੈ, ਪਰ ਇੰਨਾ ਜ਼ਰੂਰ ਹੈ ਕਿ ਵਨ ਨੇਸ਼ਨ ਪਾਰਟੀ ਦੀਆਂ ਰਣਨੀਤੀਆਂ ਅਤੇ ਉਹਨਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਉਹ ਕਾਫ਼ੀ ਤਿੱਖੀਆਂ ਹੋ ਰਹੀਆਂ ਨੇ। ਉਧਰ ਇੰਡੀਪੈਂਡੈਂਟ MP ਜ਼ਾਲੀ ਸਟੈਗਲ ਇਹ ਚਾਹੁੰਦੇ ਨੇ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀਆਂ ਐਪਸ ਨੇ ਜਿਨ੍ਹਾਂ ਨੂੰ ਰੋਮੈਂਟਿਕ ਐਪਸ ਕਹਿ ਲਿਆ ਜਾਂਦਾ, ਜਿਸ ਦੇ ਜਾਲ ਦੇ ਵਿੱਚ ਲੋਕ ਫਸ ਜਾਂਦੇ ਨੇ, ਟਿੰਡਰ ਵਰਗੀਆਂ ਜਾਂ ਹੋਰ ਬਹੁਤ ਸਾਰੀਆਂ, ਅਤੇ ਉਹ ਆਸਟ੍ਰੇਲੀਆ ਦੇ ਵਿੱਚ ਇੱਕ ਫਾਈਨੈਂਸ਼ੀਅਲ ਘਪਲੇ ਯਾਨੀ ਫਾਈਨੈਂਸ਼ੀਅਲ ਐਬਿਊਜ਼ ਦੇ ਘੇਰੇ ਦੇ ਵਿੱਚ ਆਉਣ, ਕਿਉਂਕਿ ਆਸਟ੍ਰੇਲੀਅਨ ਲੋਕ ਐਸੇ ਰੋਮੈਂਸ ਸਕੈਮਸ ਦੇ ਜਾਲ ਦੇ ਵਿੱਚ ਫਸ ਕੇ $28 million ਤੋਂ ਜ਼ਿਆਦਾ ਦੀ ਰਕਮ ਗਵਾ ਚੁੱਕੇ ਨੇ 2025 ਦੇ ਅੰਕੜੇ ਨੇ। ਸਕੈਮ ਵਾਚ ਦੇ ਮੁਤਾਬਕ ਇਹ ਅੰਕੜੇ ਦਿੱਤੇ ਗਏ ਸੀ। AFP ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਇਸ ਕਿਸਮ ਦੇ ਰੋਮਾਂਸ ਸਕੈਮਸ ਨੂੰ ਹਾਲੇ ਤੱਕ ਕਿਸੇ ਐਸੀ ਸਾਈਬਰ ਕ੍ਰਾਈਮ ਦੀ ਕੈਟਾਗਰੀ ਦੇ ਵਿੱਚ ਨਹੀਂ ਰੱਖਦੀ, ਪਰ ਜ਼ਾਲੀ ਸਟੈਗਲ ਜਿਹੜੇ ਕਿ ਆਜ਼ਾਦ ਉਮੀਦਵਾਰ ਤਾਂ ਨਹੀਂ ਕਹਿ ਸਕਦੇ, MP ਨੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ ਕਿ ਇਹ ਬਹੁਤ ਵੱਡੇ ਲੂਪਹੋਲ ਨੇ ਆਸਟ੍ਰੇਲੀਅਨ ਸਿਸਟਮ ਦੇ ਅੰਦਰ, ਅਤੇ ਉਹਨਾਂ ਲੂਪਹੋਲਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਉੱਥੇ ਅਗਲੀ ਖਬਰ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ ਐਂਟੀ ਵੇਪਿੰਗ ਅਤੇ ਪਬਲਿਕ ਹੈਲਥ ਐਕਸਪਰਟਸ ਜਿਹੜੇ ਨੇ ਉਹਨਾਂ ਦੇ ਤਰਫ ਤੋਂ ਵਿਕਟੋਰੀਆ ਦੇ ਵਿੱਚ ਕਾਨੂੰਨਾਂ ਦੇ ਉੱਤੇ ਇਤਰਾਜ਼ ਜਤਾਏ ਗਏ ਨੇ। ਦੱਸ ਦਈਏ ਕਿ ਵਿਕਟੋਰੀਅਨ ਸਰਕਾਰ ਇਸ ਹਫ਼ਤੇ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਕਾਨੂੰਨ ਲੈ ਕੇ ਆਉਣ ਜਾ ਰਹੀ ਹੈ, ਜਿਸ ਦੇ ਤਹਿਤ ਪੁਲਿਸ ਨੂੰ ਤਾਕਤਾਂ ਦਿੱਤੀਆਂ ਜਾਣਗੀਆਂ ਕਿ ਜੇਕਰ ਕੋਈ ਦੁਕਾਨਦਾਰ, ਕੋਈ ਵੀ ਕਾਰੋਬਾਰੀ ਨਕਲੀ ਵੇਪਸ ਵੇਚਦਾ ਹੈ ਆਪਣੇ ਬਿਜ਼ਨਸ ਸੈਟਿੰਗਸ ਦੇ ਵਿੱਚੋਂ, ਤਾਂ ਉਸ ਦੁਕਾਨ ਨੂੰ ਪੁਲਿਸ ਮੌਕੇ ਦੇ ਉੱਤੇ ਹੀ ਤੁਰੰਤ ਪ੍ਰਭਾਵ ਦੇ ਨਾਲ 90 ਦਿਨਾਂ ਵਾਸਤੇ ਯਾਨੀ 3 ਮਹੀਨਿਆਂ ਦੇ ਲਈ ਬੰਦ ਕਰ ਸਕਦੀ ਹੈ, ਸੀਜ਼ ਕਰ ਸਕਦੀ ਹੈ। ਅਤੇ ਇਸ ਤੋਂ ਇਲਾਵਾ ਐਂਟੀ ਵੇਪਿੰਗ ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਵਿਕਟੋਰੀਆ ਦੇ ਵਿੱਚ ਇਹ ਕਾਨੂੰਨ ਕਾਫ਼ੀ ਨਹੀਂ ਨੇ। ਕੁਇਟ ਵਿਕਟੋਰੀਆ, ਜਿਨ੍ਹਾਂ ਦੀ ਪਾਰਟਨਰਸ਼ਿਪ ਵਿਕ ਹੈਲਥ ਅਤੇ ਕੈਂਸਰ ਕੌਂਸਲ ਵਿਕਟੋਰੀਆ ਦੇ ਨਾਲ ਹੈ, ਉਹ ਮੰਨਦੇ ਨੇ ਕਿ ਵਿਕਟੋਰੀਅਨ ਸਰਕਾਰ ਨੂੰ ਇਸ ਪਾਸੇ ਕੁਝ ਹੋਰ ਵਧੇਰੇ ਤਾਕਤਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ। ਦੱਸ ਦਈਏ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਇਹ ਅਫਸਰ ਨੇ ਜਿਹੜੇ ਐਂਟੀ ਵੇਪਿੰਗ ਨੂੰ ਲੈ ਕੇ ਮੁਹਿੰਮ ਚਲਾਉਂਦੇ ਨੇ, ਉਹਨਾਂ ਦੇ ਕੋਲ ਕੋਈ ਐਸੀ ਤਾਕਤ ਨਹੀਂ ਹੈ ਕਿ ਉਹ ਤੁਰੰਤ ਪ੍ਰਭਾਵ ਦੇ ਨਾਲ ਇਲੀਗਲ ਵੇਪਸ ਨੂੰ ਜ਼ਬਤ ਕਰ ਸਕਣ, ਰੋਕ ਸਕਣ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਜਿੰਨੇ ਵੇਪਸ, ਜਿੰਨੇ टबैको प्रोडक्ट्स कंज्यूम किए गए ने निकोटिन प्रोडक्ट्स उन्हां च 80% नकली सी जाली सी। आस्ट्रेलियन बॉर्डर फोर्स ने भी $19 million के इलीगल वेपिंग प्रोडक्ट्स जिहड़े ने कब्जे दे विच लए सी और इस तो इलावा कुल $1 billion दे जिहड़े नकली सिगरटां टबैको प्रोडक्ट ने जनवरी 2024 तो लैके दसंबर 2025 दे दरमियान तक फड़े गए सी। उधर TGA यानी थेरेपेटिक गुड्स एडमिनिस्ट्रेशन यानी TGA मानदा है कि लगभग 22 लाख वेपिंग प्रोडक्ट्स जिहड़े ने ओह समाज दे विचों आस्ट्रेलियन बाजार दे विचों हटा भी दिते गए ने लगभग $110 million की कीमत दे इसे ही समय दे दरमियान। पर यह आई इन्नी तेजी दे नाल रहे ने इन्नी वड्डी गिनती च रहे ने कि जिनी भी धरपकड़ हो जाए जिन्ना भी कब्जे दे विच पुलिस इन्हां गैर कानूनी उत्पादों नूं लै लवे आस्ट्रेलियन बाजार दे विच इह पूरी तरह दे नाल घेरा पा चुके ने। उत्थे न्यू साउथ वेल्स की सरकार नूं इंज लगता है कि जिहड़ियां ई बाइक्स ने उन्हां ते भी रजिस्ट्रेशन नंबर होने चाहिए ने। वैसे होंदे ने कई देशों हुंदे ने इह इंज नहीं लगता, इंज ये लगता है कि यह जिहड़ा नंबर प्लेट का काम है इन्नी छेती नहीं होने लग्या। जे हुण तो भी सरकार करन लगे तो साल भर का समा लग जाएगा, बल्कि ये ते $20 million तो वध दी खर्च भी आएगा। जबकि अजिहा ई बाइक्स चलाने वाली एक कंपनी का कहना है कि वह तो पहले ही कर रहे हैं, इनू कुछ ही महीनों के उन्होंने लागू कर दिता सी नंबर प्लेटा। हालांकि NSW सरकार हर एक कंपनी के ई बाइक्स के उत्ते लागू करना चाहती है, पर बैन हॉरवुड कंपनी की तरफ तो यह गल कही गई है कि उन्होंने महज यही काम $1 million के विच कर लिया, $20 million तो लगाने की लोड़ ही नहीं है। जे सरकार साढ़े तो मदद मंगती है तो बिना शक असी उन्होंने दसांगे कि सिस्टम किवें काम करता है। आलम यह है कि हुण NSW सरकार जिहड़े वध खर्चे लगा के बल्कि 20 गुना खर्चे लगा के आम लोगों दस रही है कि किस तरीके दे नाल ई बाइक्स की नंबर प्लेटा लगनगियां। एक कंपनी ही सरकार नूं सिख्या देने दे लई तैयार है। खैर, जाने तो पहला आखिरी खबर की सांझ पाईए ते भारत ते अफगानिस्तान दे दरमियान इकलौता टैसट 6 जून नूं शुरू हो रहा, पर उधर आस्ट्रेलिया ते पाकिस्तान दे दरमियान तीसरा ते आखिरी वनडे मैच पाकिस्तान ने 4 विकटां दे फर्क दे नाल जित लिया। लाहौर दे विच खेडे गए इस तीसरे एक रोज़ा मैच में जिहड़ा डे नाइट मैच से आस्ट्रेलिया ने 50 ओवर दे विच कप्तान जॉस इंग्लिस दियां 65 दौड़ां ते बाकी किसी भी खिडारी दी संघर्षशील स्कोर तक नहीं रहा, बल्कि पूरी दी पूरी टीम 42 ओवर दे विच ऑल आउट होने तो बाद 157 दौड़ां दे उत्ते ही सिमट गई। पाकिस्तान दे लई टीचा कुछ मुश्किल नहीं सी, मास सदाकत ने 27, बाबर आजम ने 40 दौड़ां बनाईयां। हालांकि टीम दे अद्धे खिडारी आउट हो चुके से इन्ने ही ओवर च यानी 41.5 ओवर च, पर फिर भी 161 दौड़ां पाकिस्तान ने बना लईयां ते जिहड़ा टीचा सी 158 दौड़ां दा वह भी बड़े आराम दे नाल हासिल कर लिया। खबरां दे अज दे फिलहाल इस बुलेटिन दे विच इन्ना ही, दे इजाजत, धन्यवाद।
3: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: हेलो मैं हूं सनी देओल और आप सुन रहे हैं हांजी 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674 ਮੈਂ ਦੋਸਤੋ ਅੱਜ ਜੂਨ 1984 'ਤੇ ਗੱਲਬਾਤ ਕਰਾਂਗੇ। ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ। ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ, ਬੜੀਆਂ ਸਾਰੀਆਂ ਕਿਤਾਬਾਂ, ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ, ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ, ਵਾਪਰਿਆ, ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ, ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ, ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ, ਉਸ ਸਮੇਂ ਦੀ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ, ਇਹ ਸਭ ਕੁਝ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ। ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ, ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ, ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾ ਵਾਪਰਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
2: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ, ਕੀ ਕਹਾਂਗੇ ਇਹਦੇ ਬਾਰੇ? ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ, ਉਸ ਸਮੇਂ ਦੇ ਦਰਮਿਆਨ ਕਈ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ, ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ, ਤਾਂ ਕਿਵੇਂ ਦਾ ਮਾਹੌਲ ਸੀ, ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ?
3: ਦੇਖੋ, ਇੱਕ ਤਾਂ ਜਿਹੜਾ ਹੈ ਰਣਜੋਤ ਜੀ, ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ, ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ, ਜਿਵੇਂ ਅਜੇ ਕੱਲ ਜਿਹੜੀ ਆ ਉਹ ਵਾਪਰੀ ਹੋਵੇ। ਉਹਦੇ 2-3 ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਹੈ, ਕਿਹਾ ਵੀ ਜਾਂਦਾ, ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ, ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫਿਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ। ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫਿਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨਹੀਂ, ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨਹੀਂ। ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ ਜਾਂ ਇਹਨੂੰ ਯਾਦ ਰੱਖਿਆ ਜਾਵੇ, ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ, ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ। ਪਹਿਲਾਂ ਤਾਂ ਆਪਾਂ ਥੋੜਾ ਜਿਹਾ 2-4 ਮਿੰਟ ਇਹਦੀ ਜਿਹੜਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ, ਵਜ੍ਹਾ ਕੀ ਬਣੀ ਇੱਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ, ਫੌਜ ਦਾਖਲ ਹੋਈ। ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ, 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ, ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ, ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ। ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ, ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ। ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ ਹੈ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ, ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ, ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ। ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ, ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ, ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ 2-ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ, ਮੁਸਲਿਮ ਇੱਕ ਪਾਸੇ, ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ, ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ। ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ 2-ਨੇਸ਼ਨ ਫਾਰਮੂਲਾ 3-ਨੇਸ਼ਨ ਫਾਰਮੂਲਾ ਕਿਉਂ ਨਹੀਂ ਗਾ, ਸਿੱਖ ਕਿੱਥੇ ਜਾਣ। ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ 2 ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨਹੀਂ ਸੀ, ਹੋਰ ਤੇ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਿਹੜੇ ਜਦੋਂ ਆਪਾਂ ਰੈੱਡ ਕਲਿਫ ਦੀ ਗੱਲ ਕਰਦੇ ਹਾਂ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ ਤੇ ਉਦੋਂ ਮਹਾਤਮਾ ਗਾਂਧੀ ਦਾ ਨਹਿਰੂ ਦਾ ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ ਇੰਨੀਆਂ ਸ਼ਹੀਦੀਆਂ 80% ਜਿਹੜੇ ਸੀ ਪੰਜਾਬੀ ਜਿਸ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ ਤੇ ਪਰ ਸਾਨੂੰ ਮਿਲਿਆ ਕੀ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ ਮੁਸਲਮਾਨ ਦੂਜੇ ਪਾਸੇ ਸੀ ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ ਉਹ ਕਹਿੰਦੇ ਸੀ ਵੀ ਬਿਲਕੁਲ ਗਲਤ ਹੋ ਰਹੀ ਆ ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਆ ਪ੍ਰਤੀਨਿਧਤਾ ਮਿਲੀ ਹੈ ਐਸੀ ਗੱਲ ਨਹੀਂ ਕਿ ਮਿਲੀ ਨਹੀਂ ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ ਉਹ ਸਿੱਖ ਸੀਗੇ ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ ਤੇ ਉਹ ਇਸ ਤਰ੍ਹਾਂ ਦੀ ਨਹੀਂ ਸੀ ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ ਪੰਜਾਬ ਬਹੁਤ ਵੱਡਾ ਸੀ ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ ਇੱਥੇ ਪੈਣਾ ਨਹੀਂ ਤੇ ਜੇ ਬਣੂਗਾ ਤਾਂ ਇੱਥੇ ਕਾਂਗਰਸ ਦਾ ਹੀ ਬਣੂਗਾ ਭਾਵੇਂ ਉਹ ਸਰਦਾਰ ਪੱਗ ਵਾਲਾ ਬਣੇ ਭਾਵੇਂ ਉੱਥੇ ਬਿਨਾਂ ਪੱਗ ਵਾਲਾ ਬਣੇ ਤੇ ਫਿਰ ਉਹ ਪੰਜਾਬੀ ਸੂਬੇ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਸ ਚੋਂ ਨਿਕਲੀ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਲੰਬਾ ਸਮਾਂ ਰਿਹਾ ਮੋਰਚਾ ਕਦੇ ਥੋੜਾ ਜਿਹਾ ਘੱਟ ਜਿਹਾ ਕਰੇ ਕਦੇ ਤੇਜ਼ ਹੋ ਜਾ ਕਰੇ ਉਸ ਮੋਰਚੇ ਦੌਰਾਨ ਵੀ ਬਹੁਤ ਕੁਛ ਹੋਇਆ ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਇੱਦਾਂ ਦੇਣੇ ਸੀ ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ ਹਰਿਆਣਾ ਅਲੱਗ ਬਣਿਆ ਕੁਛ ਇਲਾਕੇ ਹਿਮਾਚਲ ਨਾਲ ਜੋੜਤੇ ਤੇ ਉਹ ਇੱਕ ਤਰੀਕੇ ਦਾ ਇਨਸਾਫ਼ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ ਤੇ ਜਿੱਥੋਂ ਬਾਅਦ ਫਿਰ ਉਹ ਗੱਲ ਧੁਖਦੀ ਧੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ ਉਹ ਹੁੰਦਾ 1972 ਦੇ ਵਿੱਚ ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤਾ ਹੈ ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨਹੀਂ ਸੀ ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ ਬਿਲਕੁਲ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ ਪਰ ਉਹ ਨਹੀਂ ਉਹ ਗੱਲ ਚੱਲੀ ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ ਤੇ ਬੜੀ ਛੇਤੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ SYL ਵਾਲਾ ਕੰਮ ਤੇਜ਼ ਹੋ ਗਿਆ ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ ਦਰਬਾਰ ਸਾਹਿਬ ਚ ਆ ਗਿਆ ਤੇ ਪੈਰਲਲ ਜਿਹੜਾ ਸੀ ਇੱਕ ਦੋ ਗੱਲਾਂ ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ ਪੈਰਲਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ ਜਿਹੜੀ SYL ਦੇ ਖਿਲਾਫ ਲੱਗਿਆ ਦੂਜਾ ਮੋਰਚਾ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਉਹ ਹਰਿਆਣਾ ਸ਼ੁਰੂ ਕੀਤਾ ਸੀ, ਬਾਅਦ ਦੇ ਵਿੱਚ ਉਹ ਦਿੱਲੀ ਸ਼ਿਫਟ ਹੋਣ ਦੀ ਗੱਲ ਹੋ ਗਈ ਤੇ ਪਰ ਫਿਰ ਤਿੰਨੇ ਇਕੱਠੇ ਹੋ ਗਏ ਉਧਰੋਂ ਸਾਂਝਾ ਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਸੀਗਾ ਐਜੀਟੇਸ਼ਨ ਚੱਲ ਰਹੀ ਸੀ ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਮੋਰਚਾ ਸ਼ਿਫਟ ਹੋ ਗਿਆ, ਫਿਰ ਉੱਥੋਂ ਗ੍ਰਿਫਤਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਤੇ ਸਾਂਝਾ ਨੈਲ ਸਿੰਘ ਭਿੰਡਰਾਂ ਵਾਲੇ ਪਹਿਲਾਂ ਚੌਕ ਮਹਿਤਾ ਜਿਹੜਾ ਹੈੱਡਕੁਆਟਰ ਹੈ ਟਕਸਾਲ ਦਾ ਉੱਥੇ ਸੀ, ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ ਨਾਨਕ ਨਿਵਾਸ, ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂਜ਼ ਨੂੰ ਲੈ ਕੇ, ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ ਐਸਵਾਈਲ ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਏਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਬਾਹਰ, ਜਿਹਦੇ ਚ ਮਾਨਾ ਵਾਲਾ ਕਾਂਡ ਹੋਇਆ ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ, ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੇਵ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ ਤੇ ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ। ਹੁਣ ਉਹਦੇ ਵਿੱਚ ਜਿਹੜੀ ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ, ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓਂ ਜਿਹੜੀ ਗੋਲੀ ਮਾਰ ਕੇ ਜਿਹੜੀ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਤੇ, ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਦੀ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ ਤੇ ਏਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਏਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਹੋਰ ਤਰ੍ਹਾਂ ਦੇ ਆਉਂਦੇ ਸੀ, ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ ਫਿਰ, ਹਾਲਾਂਕਿ 1 ਜੂਨ ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ, ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ ਪਹਿਲੀ ਜੂਨ ਨੂੰ CRP ਨੇ ਫਾਇਰਿੰਗ ਕੀਤੀ, ਅੰਧਾਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਬਾਰੇ ਬਾਹਰ ਜਿਹੜੇ ਉਹਨਾਂ ਦੇ ਮੋਰਚੇ ਬਣੇ ਹੋਏ ਸੀ ਨੇੜੇ ਦੀਆਂ ਬਿਲਡਿੰਗਾਂ ਤੇ ਉੱਥੋਂ, ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਤੇ ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ, ਕਿਉਂਕਿ ਜਨਰਲ ਸੁਖਵੀਰ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਹੈ, ਫਾਇਰਿੰਗ ਕਿੱਦਾਂ ਦੀ ਹੁੰਦੀ ਹੈ, ਅੰਦਰੋਂ ਇਹ ਸਾਰਾ ਕੁਛ ਕਰ ਰਹੇ ਹੈ। ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ CRP ਵੀ ਆਪਣੀ ਜਿਹੜੀ ਹੈ ਉਹਨਾਂ ਨੇ ਗੋਲੀਬੰਦੀ ਕਰਤੀ। ਤੇ ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ, ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ, ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ। ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ, ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਲੜਾਈ ਕਹਿੰਦੇ ਹਾਂ ਤੇਜ਼ ਹੋਈ ਉਹ ਚੱਲੀ, ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ, ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ, ਤੇ ਚਿੜੀ ਵੀ ਨਹੀਂ ਸੀ ਫਟਕ ਰਹੀ ਕਿਤੇ, ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਘਰਾਂ ਤੋਂ ਬਾਹਰ ਵੀ ਨਿਕਲ ਸਕੇ, ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ, ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਖਵੀਰ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਤ ਜਰਨੈਲ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ, ਉਹ ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ, ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ, ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ ਜਿਹੜਾ ਇਹ ਆਪਰੇਸ਼ਨ ਇਹ 10 ਦਿਨ ਚੱਲਿਆ ਲਗਭਗ, ਪਹਿਲੀ ਤੋਂ ਸ਼ੁਰੂ ਹੋ ਕੇ, ਕਿਉਂਕਿ ਜਦੋਂ CRP ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ, ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ, ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਇੱਕ ਕਿਤਾਬ ਆਈ ਹੈ ਇਹਦੇ ਤੇ, ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ, ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ, ਤੇ ਉਹ ਧੜਾਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ, ਸਿੱਖ ਅਫਸਰ ਸੀ, ਉਹਨਾਂ ਦੀਆਂ ਵੀ ਕਿਤਾਬਾਂ ਆਈਆਂ, ਇੱਥੋਂ ਤੱਕ ਕਿ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ, ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ, ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ, ਤੇ ਮੈਂ ਉਦੋਂ ਸਟੂਡੈਂਟ ਸੀ BA ਦਾ, ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ, ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ, ਤੁਸੀਂ ਹਥਿਆਰ ਸੁੱਟ ਦਿਓ, ਹੱਥ ਖੜੇ ਕਰਕੇ ਸਰੈਂਡਰ ਕਰ ਦਿਓ, ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ, ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ, ਛਾਪ ਕੇ ਵੰਡਿਆ ਗਿਆ, ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ, ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ, ਤੇ ਜਿਹੜੇ ਹੈਗੇ 83 ਫੌਜੀ ਮਾਰੇ ਗਏ ਇਸ ਆਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ, ਡਿਸਕਲੋਜ਼ ਕੀਤਾ, ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ, ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ, ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ, ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ, ਕਿ ਕਿੰਨੀ ਇਹ ਫੀਲਸ ਜਿਹੜੀ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ, ਟੈਂਕਾਂ ਦੀ ਵਰਤੋਂ ਕੀਤੀ ਗਈ, ਜਿਹੜੀਆਂ ਗਨਸ਼ਿਪ ਸੀ, ਹੈਲੀਕਾਪਟਰ ਉਹਨਾਂ ਦੀ ਵਰਤੋਂ ਕੀਤੀ ਗਈ, ਇੱਥੋਂ ਇਹ ਲੱਗਦਾ ਹੈ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ, ਤੇ ਫਿਰ ਜਿਹੜਾ ਸੀ ਉਹ ਪੀਸੀ ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ, ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ, ਕਿ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ। ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ, ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਏਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਹ ਇਸ ਤਰ੍ਹਾਂ ਵੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ, ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ। ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ, ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ, ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ, ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਹੈ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ, ਤੇ ਇਹ ਜਿਹੜੀ ਹੈ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ ਖਾਸ ਕਰਕੇ CPM ਨੇ ਇਹਦੀ ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ, ਤੇ ਉਹਨਾਂ ਨੇ ਨਿੰਦਾ ਕੀਤੀ, ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਇੱਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ, ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ, ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ, ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ, ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਏਦਾਂ ਦੀ ਐਕਟੀਵਿਟੀ ਦੀ, ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਘਟਨਾ ਸੀ, ਤੇ ਜਦੋਂ ਅੰਦਰ ਪਾਠ ਬੰਦ ਹੋਇਆ, ਕੀਰਤਨ ਬੰਦ ਹੋਇਆ, ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ, ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਏਦਾਂ ਦੀ ਸੀ। ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ, ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ, ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ, ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਸੌਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਦੂਰ ਦੂਰ ਜਦੋਂ ਇਹ ਖ਼ਬਰਾਂ ਪਹੁੰਚੀਆਂ, ਭਾਵੇਂ ਉਹ ਮੇਰਠ ਚ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ, ਤੇ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਚੋਂ ਵੀ ਜਦੋਂ, ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ, ਕੋਈ ਹਥਿਆਰ ਲੈ ਕੇ ਭੱਜਿਆ, ਉਹਨਾਂ ਨੂੰ ਘੇਰ ਲਿਆ ਫੌਜ ਨੇ, ਤੇ ਕੁਛ ਲੋਕ ਉਹਨਾਂ ਚੋਂ ਵੀ ਮਾਰੇ ਗਏ, ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨਾਂ ਨੂੰ ਕੱਢ ਦਿੱਤਾ, ਉਹਨਾਂ ਤੇ ਕੋਰਟ ਮਾਰਸ਼ਲ ਹੋਇਆ, ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨੀ ਬਣਿਆ। ਬਹੁਤੇ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ, ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ। ਹਾਲਾਂਕਿ ਐਸ ਜੀ ਪੀ ਸੀ ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ, ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ। ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ, ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਮਤਲਬ ਆਪਰੇਸ਼ਨ ਬੂਸਟਾ ਤੋਂ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ ਜਿਹੜੇ ਜਹਿਦਾ ਗੁਰਚੰਦ ਸਿੰਘ ਟੋੜਾ ਐਸ ਜੀ ਪੀ ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਹੈ, ਤੇ ਇਹਦਾ ਅਸਰ ਹੋਇਆ, ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜਾਂ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ। ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ, ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜੋ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ, ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ, ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੇ ਜਾਂਦੇ ਆ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜੋ ਰਾਜ ਲੱਗਿਆ, ਬਿਆਸ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ ਤੇ

0: ਮਾਰੇ ਕੁਛ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮੈਂ ਮਾਨਾਂ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ, ਨੌਜਵਾਨੀ ਦਾ ਉਦੋਂ ਹੋਇਆ ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ, ਨਸ਼ਿਆਂ ਦਾ, ਹੋਰ ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ ਕਿ ਉਦੋਂ ਦਾ ਜਿਹੜਾ ਸੀ ਇੱਕ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਦੋਂ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮਰਜ਼ ਜਿਹੜੀ ਆ ਉਹ ਨਹੀਂ ਕਰ ਸਕੀ। ਠੀਕ ਹੈ, ਬਾਅਦ ਦੇ ਵਿੱਚ ਬੈਂਸ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਊਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਹੈ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ ਭਾਵੇਂ ਬੀਜੇਪੀ ਹੈ, ਅਕਾਲੀ ਦਲ ਹੈ, ਉਹ ਕਹਿੰਦੀਆਂ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੇ ਦੁਸ਼ਮਣ ਹੈ, ਏਦਾਂ ਦੀਆਂ ਗੱਲਾਂ ਕਰਦੇ। ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਦੋ ਵਾਰ ਕਾਂਗਰਸ ਦੀ, ਬੈਂਸ ਸਿੰਘ ਦੀ ਸਰਕਾਰ ਤਾਂ ਚਲੋ ਭਾਵੇਂ ਨਾ ਮੰਨੋ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ ਏਦਾਂ ਦਾ ਇੱਕ ਨਸੂਰ ਹੈ ਜਿਹੜੀ ਇਹ ਘਟਨਾ, ਤੇ ਉਹ ਹਰ ਵਾਰ ਯਾਦ ਕੀਤਾ ਜਾਂਦਾ, ਨਾ ਉਹ ਭੁੱਲ ਸਕਦਾ ਹੈ, ਨਾ ਉਹਦੇ ਜਿਹੜੇ ਸਹੀ ਪਰਸਪੈਕਟਿਵ ਵਿੱਚ ਜਿਹੜੇ ਸਹੀ ਪੱਖ ਨੇ ਉਹ ਕਿਤੇ ਉਹਨਾਂ ਦੀ ਗੱਲ ਹੁੰਦੀ ਹੈ, ਨਾ ਚਰਚਾ ਹੁੰਦੀ ਹੈ। ਬਸ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ, ਦਮ ਦਮੀ ਟਕਸਾਲ ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ ਬੀਜੇਪੀ ਦੀ ਸਪੋਰਟ ਕਰ ਰਹੀ ਹੈ। ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ ਦਾ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ, ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤੁਹਾਨੂੰ ਪਤਾ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਜਿਹੜੀ ਬਾਹਰ ਬਾਹਰ ਚੱਲਦੀ ਹੈ, ਇੱਥੇ ਜੇ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ, ਹੋਰ ਇਹਦੇ ਚ ਬੜਾ ਕੁਛ ਜਿਹੜਾ ਚੱਲ ਰਿਹਾ, ਤੇ ਪਰ ਇਹ ਹੈ ਕਿ ਇਹਦਾ ਜਿਹੜਾ ਇਹਦੇ ਤੋਂ ਕੁਛ ਜਿੱਦਾਂ ਮੈਂ ਕਿਹਾ ਕਿ ਸਬਕ ਸਿੱਖਣ ਵਾਲੀ ਗੱਲ, ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਏਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
1: ਸੋ ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਹੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ, ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ, ਰੋਹ ਦੇ ਵਿੱਚ ਵੀ ਵੇਖਦਾ ਵਾ, ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲਿਊਸ਼ਨ ਨਜ਼ਰ ਆਉਂਦੇ ਸੀ, ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣੇ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ, ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ। ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤੇ ਕੀ ਹੋਰ ਕੋਈ ਹੱਲ ਨਹੀਂ ਬਚਦਾ?
0: ਨਹੀਂ, ਦੇਖੋ ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜੇ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਜੂਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ, ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਹਨਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ। ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਿਹਦਾ ਗੁਰਦਵੰਤ ਸਿੰਘ ਟੋੜਾ ਨੇ ਆਪਣੀ ਇੰਟਰਵਿਊ ਦੇ ਵਿੱਚ, ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ, ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ਼, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਏਦਾਂ ਦੀ ਗੱਲ, ਇਹ ਵੀ ਕਿਹਾ ਜਾਂਦਾ ਕਿ ਉਹ ਇੱਕ

0: ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਅਨੰਦਪੁਰ ਰੈਜੋਲੂਸ਼ਨ ਦੀ ਜਾਂ ਗੱਲ, ਕਿਉਂਕਿ ਅਨੰਦਪੁਰ ਰੈਜੋਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਨੰਦਪੁਰ ਰੈਜੋਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ, ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ। ਤੇ ਅਕਾਲੀ ਦਲ ਨੇ ਅਮਰਿੰਦਰ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਇੱਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ, ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਚੇਂਜ ਹੋਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਿਹਾ ਜਾਂਦਾ ਸੀ ਅਕਾਲੀਆਂ ਵੱਲੋਂ, ਜਾਂ ਇਹ ਕਹਿ ਰਹੇ ਸੀ ਬਿਹਾਇੰਡ ਦਾ ਕਾਰਟਨ, ਜਾਂ ਇਹ ਸੀ ਕਿ ਆਫ ਦਾ ਰਿਕਾਰਡ, ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ, ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ, ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਗੂੰਦ ਰਹੀ ਹੈ, ਪਰ ਉਹ ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨਹੀਂ, ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨਹੀਂ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ, ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ, ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਦੇਵ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨੀ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ, ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ, ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ, ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨਹੀਂ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨਹੀਂ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ ਪੰਜ ਚਾਰ ਦਿਨ ਦਸ ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ, ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਇਸਕੇਪ ਰੂਟ ਦੇ ਸਕਦੀ ਸੀ ਬਾਹਰ ਨਿਕਲਣ ਵਾਸਤੇ, ਇੱਕ ਵਾਰੀ ਤੁਸੀਂ ਬਾਹਰ ਨਿਕਲੋ, ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ, ਬਹੁਤ ਸ਼ਰਧਾਲੂ ਆਏ ਹੋਏ ਸੀ, ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ, ਉਹਦੀ ਕਿਤੇ ਮੈਚੋਰਿਟੀ ਸੀ, ਨਾ ਅਫਸਰਸਾਈ ਦੀ ਮੈਚੋਰਿਟੀ ਸੀ, ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ। ਭਾਵੇਂ ਜਨਰਲ ਏਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ, ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ, ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਆਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ, ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ, ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ, ਤੇ ਪਰ ਉੱਥੇ ਕੋਈ ਵੀ ਇਹ ਇੱਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ, ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ, ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ, ਤੇ ਉਹ ਇਹ ਤਾਂ ਹੈ ਨੀਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ, ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ, ਤੇ ਜੇ ਕੋਈ ਇੱਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫ਼ਤਾਰੀਆਂ ਵਾਸਤੇ, ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ, ਪਰ ਨਹੀਂ ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ। ਇੱਥੋਂ ਤੱਕ ਵੀ ਚਲੋ ਜੇ ਇੱਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ, ਛੋਟੀਆਂ ਜਿਹੜੀਆਂ ਸੀ ਮਸ਼ੀਨ ਗੰਨਾਂ ਉਹ ਲੈ ਗਏ, ਉੱਪਰੋਂ ਤੁਸੀਂ ਹੈਲੀਕਾਪਟਰ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨਸ਼ਿਪਸ ਕਹਿੰਦੇ ਆ, ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿੱਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ, ਤੇ ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ, ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ, ਉਹਨਾਂ ਨੂੰ ਨਸ਼ਾ ਸੀ, ਤਾਕਤਵਰ ਨਸ਼ਾ ਜਾਂ ਇਹ ਕਹਿ ਲਓ ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਉਹ ਜਿਹੜਾ ਸੀਗੀ ਕਿਉਂਕਿ ਸਿੱਖ ਇੱਕ ਮਨੋਰਿਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ਼ ਲੜਾਈ ਸ਼ੁਰੂ ਕਰ ਰਹੇ ਨੇ, ਏਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ।
1: ਸੋ ਕੁੱਲ ਮਿਲਾ ਕੇ ਜੇ ਵੇਖੀਏ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ, ਸਮਝੇ ਜਾਂਦੇ ਨੇ, ਉਹਦੇ 'ਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ, ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ, ਜਿਹਦੀ ਕਿ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ, ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ, ਚਾਹੇ ਉਹ ਨਾ ਕੀਤੇ ਜਾ ਰਹੇ ਹੋਣ, ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪ੍ਰਤੱਖ।
0: ਨਹੀਂ ਇਹ ਤਾਂ ਬਿਲਕੁਲ ਹੈ, ਦੇਖੋ ਜਿਹੜੀਆਂ ਕੋਈ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀ ਆ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਏਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਏਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ਼, ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ, ਰਾਜਨੀਤੀ ਹੁੰਦੀ, ਉਹਦੇ ਪਿੱਛੇ ਵੀ ਕੋਈ ਨਾ ਕੋਈ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ, ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ। ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ, ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ, ਇਹ ਤਾਂ ਵਿਦਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ, ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ, ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨਾਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ, ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ, ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ ਤੇ ਉਹ ਏਦਾਂ ਸੀ, ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ, ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਫੌਜ ਲਈ ਵੀ ਜਾਂ ਹੋਰ ਆ ਉਹ ਸੌਖਾ ਸੀ, ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ, ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ ਤੇ ਉਹਨਾਂ ਸਟੇਟਾਂ ਦੇ ਵਿੱਚ, ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ, ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ, ਪਰ ਇੱਥੇ ਕੋਈ ਇਸ ਤਰ੍ਹਾਂ ਦਾ ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ, ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ। ਇਹੀ ਕਾਰਨ ਹੋਣਾ ਜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਹੀ ਨਹੀਂ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਆ ਉਹ ਖੜੇ ਹੋ ਗਏ, ਭਾਵੇਂ ਠੀਕ ਆ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਇਟ ਸੀ ਉਹ ਕਦੇ ਹੋਏ ਨੀ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ, ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ, ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ, ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਿਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
1: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਹਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ, ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਸੀ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣ ਇਹ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ, ਕਿਉਂਕਿ ਇਹ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
0: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ, ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ਼ ਸ਼ੁਰੂ ਹੋ ਗਿਆ, ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ, ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ, ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਰੇਖ ਸਿੰਘ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ, ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ, ਤੇ ਪਰ ਉਦੋਂ ਕਿਉਂਕਿ ਉਦੋਂ CRP ਤਾਂ ਬਹੁਤ ਸਮਾਂ ਰਹੀ, ਉਦੋਂ ਬਾਅਦ ਵੀ BSF ਵੀ ਰਹੀ ਆ, ਆਰਮੀ ਬੇਸ਼ੱਕ ਚਲੀ ਗਈ ਸੀ, ਤੇ ਆਰਮੀ ਨੂੰ ਤਾਂ ਫਿਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ, ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ, ਤੇ ਇਸ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ। ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨਹੀਂ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁੱਛ ਕਹਿੰਦੇ ਉੱਧਰ ਲੈ ਜਾ ਇਹਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਉਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ, ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ BJP ਚ ਵੀ ਚਲੇ ਗਏ। ਤੇ ਪਰ ਇਹ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਫੈਸ਼ਨ ਹੈ ਹੁਣ, ਜਿੱਦਾਂ ਤੁਸੀਂ ਦੱਸਦੇ ਹੋ ਵੀ ਗੱਡੀਆਂ ਤੇ ਲਾ ਲੈਂਦੇ ਨੇ ਜਾਂ, ਤੇ ਇਹ ਕਿਉਂਕਿ ਜਿਹੜੇ ਨਵੀਂ ਪੀੜ੍ਹੀ ਹੈ ਜਾਂ ਨਵੀਂ ਪਨੀਰੀ ਹੈ ਉਹਨਾਂ ਨੂੰ ਇਹ ਸਾਰੀ ਇਤਿਹਾਸ ਇਸ ਹਿਸਟਰੀ ਦਾ ਉਵੇਂ ਪਤਾ ਨਹੀਂ ਹੈ, ਤੇ ਇਹ ਸਿਰਫ ਤੇ ਸਿਰਫ ਕਿ ਇਹਦਾ ਇੱਦਾਂ ਵਿਰੋਧ ਹੁੰਦਾ ਰਿਹਾ ਤੇ ਉਹ ਅਸੀਂ ਲਾ ਲੈਂਦੇ ਹਾਂ। ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲੇ ਹੋ ਆਪਣਾ, ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਤੇ ਸਾਫ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਦੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ, ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ ਜਾਂ ਆਪਾਂ ਕਹਿ ਲਈਏ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਹ ਉੱਭਰ ਕੇ ਸਾਹਮਣੇ ਆਇਆ ਤੇ ਉਹ ਆਭਾਰ ਉਵੇਂ ਅਜੇ ਵੀ ਹੈ।
1: ਜੀ ਬਿਲਕੁਲ, ਆਪਾਂ ਉਹ ਚੀਜ਼ਾਂ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ।
1: ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਨ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ ਕੀ ਕਿੱਦਾਂ ਇਹ ਘਟਨਾਕ੍ਰਮ ਬਣਿਆ, ਕਿੱਦਾਂ ਇਹ ਬੈਕਗਰਾਊਂਡ ਦੇ ਵਿੱਚ ਚੀਜ਼ਾਂ ਹੌਲੀ ਹੌਲੀ ਕਰਦਿਆਂ ਡਿਵੈਲਪ ਹੋ ਕੇ ਅਤੇ ਇਸ ਪਾਸੇ ਨੂੰ ਇੰਨਾ ਵੱਡਾ ਇੰਨਾ ਭਿਆਨਕ ਰੂਪ ਅਖਤਿਆਰ ਕਰ ਗਿਆ, ਉਸ ਤੋਂ ਬਾਅਦ ਦੇ ਕੀ ਹਾਲਾਤ ਰਹੇ ਅਤੇ ਹੁਣ ਦੇ ਸਮੇਂ ਤੱਕ ਆਉਂਦਿਆਂ ਆਉਂਦਿਆਂ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਆਪਾਂ ਜਾਣਦੇ ਹਾਂ, ਕੀ ਬਦਲਿਆ ਰੂਪ ਆਪਾਂ ਵੇਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਏਗੀ, ਕੋਈ ਉਣਤਾਈ ਹੋਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ, ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ, ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।
2: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
3: ਦੇਖੋ ਸੱਚ ਬਤਾ ਦੋ।
4: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
2: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
6: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hi, this is Umang Kumar, aur pyar se log mujhe okay kehte hain. Aap sun rahe hain Radio Hanji, 1674 AM, keep listening.

0: Hey kids, आजो चुट क्लास ना जाओ ये बच्चे आ चुके ने ते जिन्हां दी कॉल कटी गई उन्हां दे कोलों मैं माफी चाहुंदा फिर दोबारा तो तुसीं ला सकदे हो जी कोई मेरे वल्लों कोई प्रॉब्लम जां ओह मैं कुछ कह नहीं सकदा मैं ते आराम नाल कहानी पढ़ रहा सी मेरा ते कोई कसूर नहीं अपने आप ही कुछ होया
1: कुछ तो
0: हाँ जी ते नहीं आ ही गए सारे वापस ते बाकी जेडे रह गए ने उन्हां दे अगे बेनती है कि जिदा जिदा वेलियां होणगियां लाइना फिर तुसी हुण करियो कॉल ते मन्नत फतेह मैं आई डोंट नो क्यों तुहाडी कॉल नहीं लग रही बाकी ते सारिआं दीआं लगियां ने पुत्त तुसी कि डिफरेंट फोन तो ट्राई कर लो हो सकदा तुहाडे आले पासों अज नुक्स होवे कोई ते आपां वधदे आं अगे ते सुणदे चुटकले ते मेरे नाल अज प्रोग्राम दे विच ने कृष्णा भारद्वाज ब्राह्मणा दे विच सब तो उच्च श्रेणी
1: जी जी
0: भारद्वाज है ना नाइस नाइस वे मेरी मेरी नॉलेज इतना का आई गया वे ना मेनू रिसेंटली को दस के गया है
1: अच्छा क्या बात है कहंदे कि आहा मेन सब तो मशहूर कहानी है भारद्वाज ऋषि तो रिलेटेड कि ओना ने दक्षिणा दे अंदर लंका ही मांग लेती सी उन्होंने गृह प्रवेश दी पूजा कराई शिव पार्वती तो ते शिव जी ने कहा मांगो वत्स क्या मांगते हो बहुत वधिया कहंदे लंका मेनू ही दे दो फिर शिव जी ने कहा गो पार्वती माता नू मैं तेनू कहना ही ना कि असी कैलाश जोगे असि कैलाश ही रहना कोई ना कोई अड़चन आ जानी है फिर क्योंकि क्या सेगा
0: मंगला जो मंगना है
1: बच के रहो
0: चीजा सानू ध्यान च रखनिया पैंदियां ते आओ आपां वधदे लाफ्टर थेरेपी दे विच ते साडे नाल सब तो पहला श्रेया सत श्री अकाल श्रेया अज तुसी सब तो पहला जे श्रेया वीरा तुसी आउने रहो की हाल चाल है तुहाडा सत श्री अकाल
2: बालू बिल्ली
0: हाँ जी मैं ठीक हाँ मानू बिल्ली
3: बेस्ट
0: मेरिया नौंदरा थोड़िया जिया हुई वा खराब ठंड दे नाल वैसे मैं ठीक हाँ मैं खुरच खुरच खुरच खुरच कर देनी है
1: सारा टेबल
0: कर लेंगे
2: कट करो
0: ओके तुहाडे नेल्स ठीक है नेल्स कट कीते
2: हां जी
0: ओके
1: स्कूल जांदे ना करने
0: साडे ते पास जांदे चेक कर लेंदे हुंदे साडे
2: चाह चू पी क्या
0: है हां जी चाह पी ली भाजी
1: चाह चू पी ली
0: हां जी चाह पी ली वीर जी चाह चू दे नाल अहीं पिन्नी खाया
1: हां पिन्नी शिन्नी खा ली चाह चू नाल
0: हां जी जो तुहाडा हुक्म हुंदा
2: पा एक दो
0: एक दो दो ही गया आपां वन वन खादी
1: वन वन ईच हो गया
2: गुड
1: थैंक यू सो मच
0: तू ही की खादा
2: रोटी केक
0: हैं
1: कुकी
0: केड़ा केक
1: कुकी
2: रोटी केक
0: न्यूट्रीगेन
1: अच्छा न्यूट्रीगेन
0: ओके तू ही में पिन्नी पुनी खाया करो
2: पिन्नी खाए बादाम
0: ओए वाह
1: वेरी गुड
0: की सुनाओगे फिर आज न्यूट्रीग्रेन खा के
2: डेज ऑफ द वीक
0: डेज ऑफ द वीक
1: डेज ऑफ द वीक
0: ओके ओके हां जी
2: Monday, Tuesday, Wednesday, Thursday, Friday, Saturday, Sunday, that's a roof.
1: Very good, very good.
0: Oh, sorry, yage, eh?
2: Bye bye, Palu Billy.
0: Bye bye, Manu Billy. Tishriya, get here.
2: Didi, na gal karo.
0: Haan ji, liao, liao, liao, Didi. Sasrikal.
2: Didi, kala. Tuanno, uncle.
0: Sasrikal. Ki haal ya?
2: Dekh ke.
0: Thand lag diya?
2: नहीं
0: वेरी गुड आज पजामा डे आ ओके मेनू लगा आज थर्सडे आ
1: वीरा गलत सुना गया है डे ऑफ द वीक फिर
0: पजामा डे
2: ਕਾਹਦੇ
0: ਤੋਂ ਬਾਅਦ ਚ ਆਉਂਦਾ, ਸੰਡੇ ਤੋਂ ਬਾਅਦ ਚ ਆਉਂਦਾ ਕਿ ਮੰਡੇ ਤੋਂ ਬਾਅਦ ਚ?
1: ਥਰਸਡੇ
0: ਨੂੰ ਕਹਿੰਦੇ ਆ ਪਜਾਮਾ ਡੇ. ਓਕੇ,
2: ਕੱਲ ਛੁੱਟੀ ਹੈ.
0: ਅੱਛਾ, ਕੱਲ ਛੁੱਟੀ ਹੈ ਤੁਹਾਨੂੰ?
1: ਓਕੇ, ਵਾਹ ਬਾਈ.
0: ਕੱਲ ਫਿਰ ਚੁਟਕਲੇ ਤੋਂ ਵੀ ਛੁੱਟੀ ਆ ਕਿ ਨਹੀਂ? ਉੱਠ ਪੋਗੇ?
2: ਉੱਠ ਗਏ.
0: ਓਕੇ, ਜਿੱਦਣ ਨੈਕਸਟ ਛੁੱਟੀ ਹੋਵੇ ਨਾ ਅਗਲੇ ਦਿਨ, ਉਦਣ ਆਹ ਵਾਲਾ ਕਰੰਟ ਦਿਖਦਾ ਨਿਆਣਿਆਂ ਚ,
1: ਹਨਾ? ਸਹੀ ਗੱਲ.
0: ਹਾਲਾਂਕਿ ਹੱਸ ਕੇ ਸਕੂਲ ਜਾਂਦੇ ਆ, ਪਰ ਫਿਰ ਵੀ. ਕੀ ਸੁਣਾਓਗੇ ਪੁੱਤੋ? ਹੈਲੋ, ਕਿ ਪਜਾਮਾ ਹੀ ਦੱਸਣਾ
1: ਬਸ?
0: ਹਾਂਜੀ,
2: January, February, March, April, May, June, July, August, September, October, November, December.
3: Amazing.
0: Din din da da din da da din da da din da da din da da din da da din da da.
1: Kya?
0: ਅਲਤਾਫ ਰਜ਼ਾ,
1: ਖਿਆਲ ਨੀ ਆ ਰਿਹਾ.
0: ਖੂਨ ਜੂਨ ਆ ਗਈ ਸੀ, ਪਤਾ ਨੀ ਕੀ ਉਹ ਬਾਤ.
1: ਚਿੰਤਾ,
0: ਅਰੇ ਵੋ ਸਾਲ ਔਰ ਤਾਂ ਯੇ ਸਾਲ ਔਰ ਹੈ ਸਮਥਿੰਗ ਸਮਥਿੰਗ. ਚਲੋ ਅੱਜ ਅੱਜ ਅੱਜ ਸੁਣਾਂਗੇ ਗਾਣਾ ਆਪਾਂ. ਨੈਕਸਟ ਆਪਾਂ ਚੱਲਦੇ ਹਾਂ ਤਾਜ ਵੱਲ ਨੂੰ. ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਉਣੇ ਰਹੋ.
4: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਵੀ ਜੀ ਐਂਡ ਗੁਰਜੋਤ ਅੰਕਲ ਜੀ.
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
4: ਵਧੀਆ ਚੱਦ, ਕੀ ਹਾਲ ਆ?
0: ਬਹੁਤ ਵਧੀਆ, ਬਹੁਤ ਵਧੀਆ. ਤੁਸੀਂ ਸੁਣਾਓ, ਕੀ ਲਿਆ ਕੇ ਆਏ ਹੋ ਅੱਜ?
4: ਬੁਜਾਰਤ.
0: ਓਕੇ ਓਕੇ, ਹਾਂਜੀ ਸੁਣਾਓ ਫਿਰ.
4: ਚਲਦਾ ਚਲਦਾ ਰੁਕ ਗਿਆ, ਨਹੀਂ ਛੁਰੀ ਵੱਧਦੀ ਗਰਦਨ, ਫਿਰ ਚੱਲਣ ਲੱਗ ਲੱਗਿਆ.
0: ਹਾਂਜੀ,
1: ਚਲਦਾ ਚਲਦਾ ਰੁਕ ਗਿਆ, ਨਹੀਂ ਛੁਰੀ ਵਾਇਲੈਂਟ ਹੋ ਗਿਆ.
0: ਸਾਨੂੰ ਪਹਿਲਾਂ ਨਾ ਸ਼ਾਰਟ ਕੋਰਸ ਕਰਨਾ ਪੈਣਾ, ਪਹਿਲਾਂ ਬੁਝਾਰ ਤੋਂ ਪਹਿਲਾਂ ਹੈ ਕੀ ਇਹ ਸਮਝਣ ਲਈ, ਹੈ ਨਾ?
1: ਇਹ ਬੜਾ ਚੱਕਰ ਹੈ ਯਾਰ, ਹੈ ਨਾ?
0: ਹਾਂ, ਫੇਰ ਦੱਸੋ, ਫੇਰ
1: ਡਬਲ ਲੇਅਰ ਹੋ ਗਈ ਇਹ.
4: ਚਲਦਾ ਚਲਦਾ ਰੁਕ ਗਿਆ, ਲਾਈ ਛੁਰੀ ਵੱਧੀ ਗਰਦਨ, ਫਿਰ ਚੱਲਣ ਲੱਗ ਗਿਆ.
0: ਅੱਛਾ, ਛੁਰੀ, ਅੱਛਾ ਗਰਦਨ ਵੱਢੀ ਫੇਰ ਚੱਲ ਗਿਆ. ਇਹ ਤਾਂ ਨਟਰਾਜ ਪੈਨਸਲ ਜਾਪਦੀ ਮੈਨੂੰ.
1: ਓਹ ਵਾਹ, ਕੀ ਬਾਤ ਹੈ,
0: ਹੈ ਨਾ?
1: ਸਹੀ ਹੈ,
0: ਹਾਂਜੀ.
1: ਵੈਰੀ ਗੁੱਡ,
0: ਇਹਦੇ
1: ਬਾਤ ਹੈ.
0: ਐਡ ਵਾਲੀ ਮੈਨੂੰ ਚੇਤੇ ਆ ਗਈ ਪੈਨਸਲ ਮੈਨੂੰ. ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ ਗੁਰਬਾਜ. ਹਾਂਜੀ, ਐਂਬਰ ਨਾ ਕਰਾ ਦੂ. ਸਤਿ ਸ੍ਰੀ ਅਕਾਲ ਭੈਣਾ, ਇੰਨੀ ਹੌਲੀ ਹੌਲੀ ਬੋਲਦੀ ਏ ਕੁੜੀਏ, ਕੀ ਗੱਲ?
1: ਸਤਿ ਸ੍ਰੀ ਅਕਾਲ.
0: ਰੋਟੀ ਰਾਟੀ ਨੀ ਖਾਧੀ, ਬੋਲੀਆਂ ਕਿੱਦਾਂ ਪਾਏਗੀ ਜੇ ਇੰਨੀ ਹੌਲੀ ਬੋਲੇਗੀ? ਤੇ
1: ਮੈਂ ਖਿਆਲ ਐਨਰਜੀ ਇਕੱਠੀ ਕਰ ਰਹੀ ਹੈ.
0: ਹਾਂ, ਹੁਣ ਆਈ ਐਨਰਜੀ, ਜੂਸ
1: ਹੋ ਗਿਆ ਨਾ ਹੌਲੀ ਹੌਲੀ.
0: ਪਹਿਲਾਂ ਤਾਂ ਐਂ ਲੱਗਦਾ ਸੀ ਵੀ ਰੋਟੀ ਨੀ ਖਾਧੀ ਕੱਲ ਦੀ,
1: ਹੈ ਇੱਦਾਂ ਹੀ
0: ਹੈ, ਨਹੀਂ ਖਾਧੀ? ਖਾਧੀ ਆ, ਓਕੇ. ਤੇ ਹੁਣ ਥੋੜੀ ਜੀ ਆਈ ਐਨਰਜੀ, ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ?
2: ਬਜਾਟ.
0: ਓਕੇ,
2: ਨਿੱਕੀ ਜੀ ਜੱਟੀ ਵਿੱਚ ਗਲਾਬੋ ਜੱਟੀ.
0: ਨਿੱਕੀ ਜੀ ਜੱਟੀ ਤੇ ਵਿੱਚ ਗਲਾਬੋ ਜੱਟੀ, ਨਿੱਕੀ ਜੀ ਹੱਟੀ,
2: ਨਿੱਕੀ ਜੀ ਹੱਟੀ ਵਿੱਚ ਗਲਾਬੋ ਜੱਟੀ.
0: ਅੱਛਾ, ਨਿੱਕੀ ਜੀ ਹੱਟੀ
1: ਵਿੱਚ ਗਲਾਬੋ,
0: ਵਿੱਚ ਗਲਾਬੋ ਜੱਟੀ
1: ਜੱਟੀ.
0: ਨਿੱਕੀ ਜੀ ਹੱਟੀ ਤੇ ਵਿੱਚ ਗਲਾਬੋ ਜੱਟੀ. ਜਿੱਦਾਂ ਦੇ ਮੇਰੇ ਹਾਲਾਤ ਨੇ, ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ ਗੁਲਾਬੋ ਜੱਟੀ ਨਹੀਂ ਹੈ ਉਹਦੇ
3: ਚ, ਤੇ ਗੁਲਾਬੋ ਜੱਟੀ ਤਾਂ ਨਹੀਂ ਹੋ ਸਕਦੀ ਬਈ,
0: ਇਹ ਕੋਈ ਹੋਰ ਹੀ ਆ ਚੱਕਰ ਕੋ ਲੱਗਦਾ।
2: ਵੈਰੀ ਕਲੋਜ਼ ਆ,
0: ਵੈਰੀ ਕਲੋਜ਼ ਆ।
1: ਓ ਵਾਹ,
0: ਹਾਂ ਫਿਰ ਥੋੜਾ ਜਿਹਾ ਠਾਂ ਆ ਜਾਂਦੇ, ਮੂੰਹ ਤੇ ਨਹੀਂ ਹੈ ਕਿਤੇ,
1: ਜੀਬ
2: ਨਹੀਂ
0: ਹੈ, ਜੀਬ ਠੰਡੇ ਠੰਡੇ ਜੇ ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ, ਥੋੜੇ ਜੇ ਹੋ ਜਾਣੇ ਸੀ ਸਹੀ, ਹੈ ਨਾ ਅੰਬਰ, ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਸ਼ੇਡ ਦੇਣਾ ਸੀ ਕੱਲ ਨੂੰ ਆਉਣਾ। ਓਕੇ, ਮਿਸ ਕਰਦੇ ਵੀਰ ਜੀ ਨੂੰ? ਓਕੇ, ਆਉਂਦੇ ਹੀ ਲੜੋ, ਆਉਂਦੇ ਢਾ ਲਿਓ ਵੀਰ ਜੀ ਨੂੰ,
1: ਹਾਂ
0: ਹੈ ਨਾ। ਯੁਵਰਾਜ, ਸਤਿ ਸ੍ਰੀ ਅਕਾਲ ਯੁਵਰਾਜ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ, ਕਿਵੇਂ ਯੁਵਰਾਜ ਜੀ? ਸਾਡਾ ਠੀਕ ਹੈ ਯਾਰ, ਆਹ ਬੰਦਾ ਮੇਰੇ ਵਰਗਾ, ਇਹਨੂੰ ਵੀ ਠੰਡ ਬੜੀ ਲੱਗਦੀ ਹੈ, ਹੈ ਨਾ ਯੁਵਰਾਜ?
1: ਟੀਮ ਰਣਜੀਤ ਸਿੰਘ ਹੋ ਗਿਆ ਹੈ।
0: ਆਵਾਜ਼ ਪੁੱਤ ਠੀਕ ਕਰ ਲਓ ਥੋੜੀ ਜੀ ਨਾ, ਠੰਡ ਤੇ ਵੱਖਰੀ ਗੱਲ ਆ, ਫੋਨ ਨੂੰ ਨੀ ਠੰਡ ਲੱਗਣੀ ਚਾਹੀਦੀ, ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜੇ, ਫੋਨ ਨੂੰ ਅੱਜ ਕੰਮ ਨਹੀਂ ਸੁਤਰਾ ਰਹਿੰਦਾ।
2: ਹੁਣ ਸਹੀ ਆ?
0: ਹਾਂ ਹੁਣ ਸਹੀ ਆ, ਹੁਣ ਸਹੀ ਆ। ਕੀ ਲਿਆਇਓ?
2: ਇੱਕ ਚੁਟਕਲਾ।
1: ਹਾਂਜੀ,
2: ਇੱਕ ਵਾਰੀ ਮੈਡਮ ਪੁੱਛਦੀ ਆ ਵੀ ਦੁਨੀਆਂ ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆਂ ਚ ਇੱਕ ਹੀ ਤਾਂ ਦੇਸ਼ ਆ ਭਾਰਤ, ਬਾਕੀ ਤਾਂ ਵਿਦੇਸ਼ ਆ।
1: ਗੱਲ ਤੇ ਠੀਕ ਹੈ ਬਈ, ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨੀ, ਅਗਲੇ ਦਿਨ ਵੀ ਨੀ ਆਈ, ਕੰਮ ਹੀ ਖਰਾਬ ਹੈ ਬਈ।
0: Thank you, Jivraj.
1: Thank you, Jivraj.
2: Thank you. Have a nice day. Bye.
0: Thank you. Thank you. Bye bye. The next Saturday naal hai. Teg, Sasrikal, Teg, ki haal hai?
2: Sasrikal, Uncle Ji. Sasrikal, Uncle Ji.
0: Sasrikal. Teg, ki haal hai?
2: Main vadhiya. Da, ki haal chaal hai?
0: Saada bhi theek hai. Nikal ture karo ke nahi hale?
2: ਨਿਕਲ
0: ਮੰਕੀ ਬਾਰ ਕਰਨ ਜੋਗਾ ਹੈਗਾ ਟਾਈਮ, ਹੈ ਨਾ ਤੇਗ?
2: ਹਾਂਜੀ,
1: ਇਹ ਵੀ ਗੱਲ ਠੀਕ ਹੈ।
0: ਕੀ ਕਰਦੇ ਹੁੰਦੇ ਹੋ ਜਾ ਕੇ?
2: ਉੱਥੇ ਜਾ ਕੇ ਵੈਸੇ ਹੁੰਦੇ ਆ ਡੋਰ ਤੇ, ਜੇ ਸਪਲਿਟ ਸਾਈਡ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਅੰਦਰ ਜਾ ਕੇ ਪੜ੍ਹਾਈ ਕਰਦੇ ਆ, ਜੇ ਸਪਲਿਟ ਕਲਾਸ ਹੁੰਦਾ ਉਹਦੇ ਤੱਕ ਵਾਕ ਕਰਨ।
0: ਓਕੇ
1: ਓਕੇ ਠੀਕ
0: ਹੈ, ਕੀ ਨੇ ਸੁਣਾਓਗੇ ਫਿਰ ਅੱਜ? ਸਪਲਿਟ ਕਲਾਸ ਚ ਬਹਿ ਕੇ
2: ਅੱਜ ਮੈਂ ਇੱਕ ਬਾਤ।
0: ਓਕੇ,
2: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,
0: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,
2: ਨਹੀਂ ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
0: ਅੱਛਾ, ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
1: ਓਕੇ
0: ਹਾਂਜੀ, ਓਕੇ, ਮੈਨੂੰ ਇਹਦਾ ਇੱਕ ਹੋਰ ਵਰਜ਼ਨ ਆਉਂਦਾ ਹੈ।
1: ਅੱਛਾ ਹਾਂਜੀ, ਇਰਸ਼ਾਦ ਕਰੋ।
0: ਭੀੜੀਆਂ ਗਲੀਆਂ ਭੀੜੇ ਬਾਜ਼ਾਰ ਵਿੱਚੋਂ ਨਿਕਲਿਆ ਠਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
1: ਵਾਹ, ਵੈਰੀ ਗੁੱਡ, ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦੋ,
0: ਤੁਸੀਂ ਹੋਰ ਲੰਮਾ ਕਰੋ ਇਹਨੂੰ।
1: ਸੋ ਕੋਈ ਸ਼ਹਿਰ ਚ ਚੱਲਿਆ, ਸ਼ਹਿਰ ਚ ਭੀੜਾ ਬਾਜ਼ਾਰ, ਚੱਕ ਕੇ ਮਾਰਿਆ ਠਾਣੇਦਾਰ।
0: ਨਹੀਂ, ਗਲੀਆਂ ਤੇ ਬਾਜ਼ਾਰ ਓਡੇ ਹੀ ਰਹਿੰਦੇ ਆ, ਠਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
1: ਹੈ, ਏਦਾਂ ਹੀ ਹੈ।
0: ਹੈਂ, ਵੈਸੇ ਨਾ ਇਹ ਹੁਣ ਬਾਜ਼ਾਰ ਤੋਂ ਬਦਲ ਦੇਣੀ ਚਾਹੀਦੀ ਹੈ।
1: ਅੱਛਾ, ਕਿਉਂ?
0: ਮੈਂ ਅੱਗੇ ਇੱਕ ਦਿਨ ਜ਼ਿਕਰ ਕਰਦਾ ਹਾਂ, ਹੁਣ ਨਾ ਉਹ ਵਾਲੇ ਥਾਣੇਦਾਰ ਨਹੀਂ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾ ਮਾਰ ਦਿੱਤਾ ਹੈ।
1: ਨਹੀਂ ਗੱਲ ਤਾਂ ਠੀਕ ਹੈ,
0: ਹੁਣ ਤੇ ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ। ਥਾਣੇਦਾਰ ਏ ਆਈ ਹੋ ਗਿਆ ਹੁਣ, ਹੈਨਾ
1: ਏ ਆਈ ਹੋ ਗਿਆ ਦੇਖ।
0: ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
1: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ ਤਾਂ ਹੀ ਸਮਾਰਟ।
0: ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ ਹੈਨਾ। ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਤੁਹਾਡਾ?
5: ਸਤਿ ਸ੍ਰੀ ਅਕਾਲ
0: ਅੰਕਲ ਜੀ, ਮੰਨਤ ਜੀ ਤੁਹਾਡਾ ਅੱਜ ਫੋਨ ਹੀ ਨੀ ਲੱਗਦਾ, ਕੀ ਹੋ ਗਿਆ ਤੁਹਾਡੇ ਫੋਨ ਨੂੰ?
5: ਮੈਨੂੰ
0: ਲੱਗਦਾ ਵਾ ਵੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ। ਨਹੀਂ ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
5: ਛੋਟਾ
0: ਨੀ ਆ, ਮੈਨੂੰ ਤਾਂ ਬੜਾ ਵੱਡਾ ਲੱਗਦਾ ਆ, ਵੱਡੇ ਵੱਡੇ ਕੰਮ ਕਰਦਾ ਉਹ। ਛੋਟਾ ਨੀ ਕਹਿਣਾ ਉਹਨੂੰ, ਕਿਥੋਂ ਏਡੀ ਤੂੰ ਸਿੱਖੀ ਸਿਖਾਈ ਆਈ ਹੈ।
1: ਸਹੀ ਗੱਲ ਆ ਨਾ, ਬੱਚਾ ਬਈ
0: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
5: ਤੁਹਾਡੀ
1: ਜਨਰੇਸ਼ਨ ਨੂੰ ਕਹਿੰਦੇ ਅਲਫਾ, ਅਲਫਾ ਜਨਰੇਸ਼ਨ ਏਦਾਂ ਹੀ ਆ।
0: ਤੁਸੀਂ ਕਿਹੜੀ ਹੋ?
5: ਜਨਰੇਸ਼ਨ ਬੇਟਾ ਵਾ।
1: ਅੱਛਾ
0: ਅੱਛਾ, ਤੁਸੀਂ ਕਿਹੜੀ ਚੋ, ਬੇਟਾ ਚੋ?
5: ਫਿਲਮ
0: ਵੀ ਆਉਣ ਡੀ ਨਾ।
1: ਅੱਛਾ
0: ਚਲੋ ਸੁਣਾਓ, ਕੀ ਸੁਣਾਓਗੇ?
5: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ।
0: ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ,
1: 39 ਤੱਕ। ਫਿਰ ਤਾਂ ਹੈ ਆਪਣੇ ਕੋਲ 13-14 ਸਾਲ। ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ?
0: ਉਦੋਂ ਹੋਗਾ ਬੇਟੀ,
1: ਬੇਟਾ ਦਾ ਬੇਟੀ,
0: ਬੇਟੀ ਜਨਰੇਸ਼ਨ। ਹਾਂਜੀ
1: ਬੇਟੀ,
0: ਹਾਂਜੀ ਕੀ ਸੁਣਾਓਗੇ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂ
0: ਹਾਂਜੀ।
5: ਇੱਕ ਵਾਰ ਹਾਥੀ ਦਾ ਗਧੇ ਨਾਲ ਰੱਬ ਦੇ ਰੰਗ ਪਿੱਛੇ ਵਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ ਤੇ ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ,
0: ਦਸ ਕੋੜਿਆਂ ਦਾ ਸਜ਼ਾ।
5: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ ਤੇ ਫਿਰ ਸ਼ੇਰ ਕਹਿੰਦਾ ਤੂੰ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾ ਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ
0: ਇਹ ਕੁੜੀ ਇਸ ਕਰਕੇ ਆ
1: ਇਸ ਕਰਕੇ ਬਈ ਗਧੇ ਨਾਲ ਕਿਉਂ ਬਹਿਸ ਕੀਤੀ
0: ਅੱਜ ਤੇ ਚੁਟਕਲਾ ਵੀ ਸਿਆਣਾ ਸਿਆਣਾ ਜਿਹਾ ਹਾਂ
1: ਸਿਆਣਾ ਚੁਟਕਲਾ
0: ਹਾਂਜੀ ਅੱਜ ਤੇ ਮੈਨੂੰ ਲੱਗਦਾ ਮੰਮੀ ਵਾਲਾ ਸ਼ਾਲ ਲੈ ਕੇ ਜਾਣ ਦੀ ਸੀ
1: ਅੱਛਾ ਬੱਲੇ ਪਾਵਰਸ ਦਾ ਸ਼ਾਲ ਦੇ ਅੰਦਰ ਹੈ
0: ਹਾਂ ਲੱਗਦਾ ਹੈ ਮੈਨੂੰ
1: ਸਿਆਣਾ ਪਾ ਲੀਆਂ ਪਾਵਰਾਂ
0: ਹੁਣ ਇਹਨੂੰ ਪਤਾ ਜਰਾਬਾਂ ਵੀ ਆ ਜਾਂਦੀਆਂ ਮੰਮੀ ਵਾਲੀਆਂ ਵੱਡੇ ਹੋ ਗਏ ਪੈਰੇ ਦੇ
1: ਓ ਵੈਰੀ ਗੁੱਡ ਵੈਰੀ ਐਕਸਾਈਟਿੰਗ
0: ਹੈ ਨਾ ਮਨ
5: ਜਰਾਬਾ ਕੀ ਅਸੀਂ ਤਾਂ ਸ਼ੂ ਸ਼ੇਅਰ ਕਰਦੇ ਆ
0: ਵਾਹ ਇੰਨੇ ਵੱਡੇ ਪੈਰ ਹੋ ਗਏ
5: ਨਿੱਕਾ
0: ਯਾਰ ਤੁਸੀਂ ਬੜੇ ਯਾਰ ਤੁਸੀਂ ਮੰਮੀਆਂ ਦੇ ਸਾਈਜ਼ ਵੀ ਯਾਦ ਕੀਤੇ ਆ ਵਾਹ
1: ਵੈਰੀ ਗੁੱਡ ਵੈਰੀ
0: ਕਮਾਲ ਯਾਰ ਏਡੇ ਤੁਸੀਂ
5: ਮੰਮਾ ਲਈ ਸ਼ੂ ਲੈ ਕੇ ਦਿੱਤੇ ਸੀ ਇੱਕ ਤੇ ਮੰਮਾ ਦੇ ਆਏ ਸੀਗੇ ਪਰਫੈਕਟਲੀ
0: ਵੈਰੀ ਨਾਈਸ ਫਤਿਹ
1: ਵੈਰੀ ਗੁੱਡ ਚਿਲਡਰਨ
0: ਤੁਸੀਂ ਤੇ ਸਾਰਾ ਕੁਛ ਹੀ ਜਾਣਦੇ ਹੋ ਮੰਮਾ ਬਾਰੇ
5: ਅਸੀਂ ਗ੍ਰਿਫਟ ਵੀ ਜਾਣਾ ਵਾ
0: ਵਾਹ
1: ਓਏ ਹੋਏ
0: ਇਹ ਮੇਲਿਆਂ ਤੇ ਤੇ ਜ਼ਰੂਰ ਜਾਂਦਾ ਫਤਿਹ ਸਿੰਘ
1: ਵੈਰੀ ਗੁੱਡ
5: ਹਾਂਜੀ
0: ਹਾਂ ਫਤਿਹ ਨੂੰ ਭਾਈ ਮਿਲ ਲਓ ਜਿਹੜੇ ਜਿੰਨਾ ਮੈਂ ਗ੍ਰਿਫਟ ਜਾਣਾ ਵਾ ਇਸ ਵੀਕਐਂਡ ਦੇ ਉੱਤੇ ਮੇਲੇ ਤੇ ਉੱਥੇ ਫਤਿਹ ਹੁੰਦਾ ਫਤਿਹ ਵੈਸੇ ਹਰ ਮੇਲੇ ਤੇ ਜਾਂਦਾ
1: ਅੱਛਾ
0: ਇਹਦੇ ਕੋਲ ਖੁੰਡਾ ਹੋਊਗਾ ਕਾਲਾ ਇਹਨੇ ਕੁੜਤਾ ਪਜਾਮਾ ਪਾਇਆ ਹੋਊਗਾ
1: ਹੈ ਓ ਵੈਰੀ ਗੁੱਡ
5: ਮੈਂ ਕੁੜਤਾ ਪਜਾਮਾ ਨਹੀਂ ਪਾਉਣਾ ਮੈਂ ਟਰੈਕ ਸੂਟ ਪਾ ਕੇ ਆਣੇ
0: ਹਾਂ ਠੰਡ ਆ ਨਾ
1: ਠੰਡ
0: ਠੰਡ ਕਰਕੇ ਪਰ ਫਤਿਹ ਪਛਾਣਿਆ ਜਾਊਗਾ ਤੂਰੋ ਹੀ
5: ਮਨ ਦੀਦੀ ਜੋ ਪਾਪਾ ਤੇ ਮੰਮਾ ਮੈਂ ਵੀ ਕੁੜਤਾ ਸੂਟ ਪਾ ਕੇ ਆਉਣਗੇ ਜਾਂ ਕੁੜਤਾ ਪਜਾਮਾ ਪਾਪਾ
0: ਓਕੇ ਚਲੋ
5: ਇੱਕ ਦਿਨ ਮੰਮਾ ਤੇ ਪਾਪਾ ਨੇ ਮੇਰੀ ਸੂਟ ਤੇ ਕੁੜਤਾ ਪਜਾਮਾ ਪਾਉਣਾ ਦੂਜੇ ਦਿਨ ਮੰਮਾ ਨੇ ਪਾਪਾ ਨੇ ਟਰੈਕ ਸੂਟ ਪਾਉਣਾ
0: ਆ ਮੈਂ ਲਿਖ ਲਿਆ ਮੈਂ ਕਰ ਲਿਆ
1: ਡਨ ਹੋ ਗਿਆ ਹੈ ਪੱਕਾ
0: ਜਿਹੜਾ ਪੁੱਛੂਗਾ ਨਾ ਮੈਂ ਉਹਨੂੰ ਦੱਸ ਦੂੰਗਾ
1: ਕਲਰ ਪਤਾ ਕਿਹੜਾ ਕਿ ਨਹੀਂ
5: ਮੰਮਾ ਨੇ ਪੱਕਾ ਫਿਰੋਜ਼ ਹੀ ਪਾਉਣਾ ਜਾਂ ਗ੍ਰੀਨ ਤੇ ਯੈਲੋ
0: ਤੇ ਗੈਸ
5: ਦੀਦੀ ਨੇ ਕਾਲਾ ਜਾਂ ਚਿੱਟਾ
0: ਤੇ ਗੈਸ ਵਟ ਮੈਨੂੰ ਵੀ ਪਤਾ ਵਾ ਇੱਕ ਚੀਜ਼ ਮੰਮਾ ਦੀ
5: ਬਾਪ ਨੇ ਕਾਲਾ ਜਾਂ ਚਿੱਟਾ
0: ਇੱਕ ਚੀਜ਼ ਮੈਨੂੰ ਵੀ ਪਤਾ ਮੰਮਾ ਦੀ ਮੰਮਾ ਨੇ 7-8 ਨੰਬਰ ਦੀ ਜੁੱਤੀ ਪਾ ਕੇ ਜਾਣਾ
1: ਹਾਂ ਵਾਹ ਤੁਹਾਨੂੰ ਕਿੱਦਾਂ ਪਤਾ ਲੱਗਾ ਵੈਰੀ ਗੁੱਡ ਯਾਰ ਕੀ ਬਾਤ ਹੈ
0: ਵੇਖਿਆ
5: ਮੈਂ ਦੋ ਤਿੰਨ ਸਾਈਜ਼ ਦੇ ਸ਼ੂ ਪਾ ਕੇ ਆਣੇ
0: ਹਾਂ
1: ਇਹ ਦੋ ਤਿੰਨ
0: ਇੱਕ ਪੈਰ 'ਚ ਦੋ ਤੇ ਇੱਕ 'ਚ ਤਿੰਨ
1: ਇੱਦਾਂ ਕਿਉਂ ਪੰਜ ਸ਼ੂਜ਼ ਪਾ ਕੇ ਜਾਣੇ
5: ਨਹੀਂ
1: ਅੱਛਾ
5: ਮੇਰੇ 2 ਸਾਈਜ਼ ਹੁੰਦਾ ਜਾਂ ਮੇਰੇ 3 ਸਾਈਜ਼ ਹੁੰਦਾ
1: ਅੱਛਾ ਅੰਕਲ ਨਾ ਜਾਣ ਕੇ ਮੈਨੂੰ ਕਨਫਿਊਜ਼ ਕਰ ਦੇ
5: ਦੋ ਸ਼ੂ ਨੇ ਜਿਹੜੇ ਪੋਲੋ ਦੇ ਨੇ ਉਹ ਹੈਗੇ 3 ਸਾਈਜ਼ ਤੇ ਬਾਕੀ 2 ਸਾਈਜ਼
0: ਓਕੇ ਦੋ ਦਿਨ ਮੇਲਾ ਨਾ ਇੱਕ ਦਿਨ ਦੋ ਪਾਊਗਾ ਇੱਕ ਦਿਨ ਤਿੰਨ ਹਾਂਜੀ ਹਾਂਜੀ
5: ਉਹ ਕਿਹੜੀ ਚੀਜ਼ ਨੇ ਉਹ ਖੰਭ ਨਹੀਂ ਗਏ ਉਹਦੇ ਫਿਰ ਵੀ ਉੱਡਦੀ ਆ ਨਾ ਉਹਦੇ ਅੱਖਾਂ ਫਿਰ ਵੀ ਰੋਂਦੀ ਆ
0: ਬੱਦਲ
1: ਵੈਰੀ ਨਾਈਸ ਯਾਰ
0: ਇਹ ਮੈਨੂੰ ਆਉਂਦਾ ਸੀ ਯਾਰ
1: ਏਦਾਂ ਨੀ ਹੁੰਦਾ ਆਉਂਦਾ ਸੀ ਤਾਂ ਦੱਸ ਦੇ ਸਹੀ ਕਿ ਨਹੀਂ
0: ਮੈਨੂੰ ਏਡੀ ਛੇਤੀ ਨੀ ਸੀ ਹਾਰਨਾ ਚਾਹੀਦਾ ਓ ਮਾਈ ਬੈਡ ਲੱਕ
1: ਦੈਟਸ ਆਲ ਰਾਈਟ
0: ਗੋਡ ਗਿਵ ਮੀ ਸਮ ਪਾਵਰ
1: ਥਿੰਗਸ ਹੈਪਨ ਬ੍ਰੋ ਇਟਸ ਫਾਈਨ ਟੂ
0: ਟਰਨ 1 ਮਿੰਟ ਫਾਰਵਰਡ ਬੈਕਵਰਡ ਸਮਥਿੰਗ ਥੈਂਕ ਯੂ ਫਤਿਹ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਤੇ ਨੈਕਸਟ ਸਾਡੇ ਨਾਲ ਆ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ
1: ਧੱਕਾ
0: ਕੀਤਾ ਕਿ ਸੱਚੀ ਵਾਰੀ ਪਹਿਲਾਂ ਆ ਗਈ
2: ਸੱਚੀ ਵਾਰੀ ਆ ਗਈ,
0: ਸੱਚੀ ਆ ਗਈ ਆ, ਓਕੇ ਕੀ ਸੁਣਾਓਗੇ ਫਿਰ?
2: ਕੱਲ ਜਦੋਂ ਮੈਂ ਐਥਲੈਟਿਕਸ ਗਈ ਸੀ, ਮੈਂ 3rd ਪਲੇਸ ਚ ਆਈ ਸੀ।
1: ਓ ਓਕੇ ਓਕੇ ਓਕੇ, ਵਾਹ
0: ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ,
1: ਕਿਆ ਬਾਤਾਂ ਨੇ
2: ਜੀ।
0: ਕੀ ਸੁਣਾਓ?
2: ਸ਼ਾਰਟ ਪੁੱਟ ਚ ਆਈ ਸੀ 3rd।
1: ਅੱਛਾ, ਸ਼ਾਰਟ ਪੁੱਟ।

0: ਛੋਟੀ ਦੀਦੀ ਨਾਲ ਗੱਲ ਕਰ।
1: ਹਾਂਜੀ ਯਾਰ, ਇੰਨੇ ਚਿਰ ਨੂੰ ਨਾ ਸਕੂਲ ਦੀ ਬੈਲ ਵੱਜ ਜਾਂਦੀ, ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ, ਉਹਨੇ ਚਿਰ ਧੁੱਪ ਚੜ ਜਾਂਦੀ ਯਾਰ। ਲਿਆਓ ਦੀਦੀ, ਲਿਆਓ ਨਿੱਕੀ, ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ।
0: ਸਤਿ ਸ਼੍ਰੀ ਅੰਕਲ ਜੀ ਤੇ ਵੀ ਜੀ
1: ਐਸ਼ਲੀਨਾ, ਕੀ ਹਾਲ ਹੈ ਕੁੜੀਏ?
2: ਠੀਕ ਹੈ।
1: ਇੰਨੀ ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ,
2: ਹਾਂ ਤੁਸੀਂ ਚਿੱਲ ਕਰਦੇ ਹੋ, ਵੈਰੀ ਗੁੱਡ, ਨੈਵਰ ਚੇਂਜ, ਇੱਦਾਂ ਹੀ ਰਹਿਣਾ, ਦੁਨੀਆ ਦੀ ਗਤੀ ਬਹੁਤ ਤੇਜ਼ ਹੈ, ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ, ਵੈਰੀ ਗੁੱਡ
1: ਹੈ ਨੀ ਕੁੜੀਏ,
2: ਰੱਖਿਆ ਮੇਰੀ ਸਲਾਹ ਮੰਨ ਲਈ,
1: ਹੈ ਨਾ,
2: ਹਾਂ ਸਿਆਣੀ ਹੈ, ਸਿਆਣੀ,
1: ਵੈਰੀ ਵੈਰੀ ਨਾਈਸ, ਹੈ ਨਾ,
2: ਗੁੱਡ ਗੁੱਡ ਗਰਲ,
1: ਥੈਂਕ ਯੂ ਥੈਂਕ ਯੂ। ਕੀ ਸੁਣਾਓਗੇ ਅੱਜ?
0: ਇੱਕ ਬੁਝਾਲਤ।
1: ਹਾਂਜੀ ਸੁਣਾਓ।
0: ਚੇਤੇ ਬੇ ਮਾਸੀ ਵਸੇ ਜਾਵਾ
1: ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ, ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ।
2: ਇਹ ਪਿਛਲੇ ਹਫ਼ਤੇ ਵੀ ਇਹ ਮਾਸੀ ਜੀ ਆਏ ਨੀ ਸੀਗੇ, ਇਹ ਵਾਲੇ ਮਾਸੀ ਵਾਲੀ ਕੀਤੀ ਸੀਗੀ,
1: ਨਿਆਣੇ ਟ੍ਰਿਕ ਕਰਦੇ ਸਾਨੂੰ ਨਾ, ਉਹ ਹੀ ਪਾ ਦਿੰਦੇ, ਇਹਨਾਂ ਨੂੰ ਪਤਾ ਇਹਨਾਂ ਨੂੰ ਕਿਹੜਾ ਚੇਤਾ ਰਹਿਣਾ।
2: ਸਹੀ ਗੱਲ ਆ, ਸਹੀ ਗੱਲ ਆ,
1: ਹੈ ਨਾ, ਤਾਂ ਕਰਕੇ ਫਿਰ ਇਹ ਸਾਨੂੰ ਉਹੋ ਹੀ ਪਾ ਦਿੰਦੇ ਆ ਤੇ ਸਾਨੂੰ ਫੇਰ ਨੀ ਆਉਂਦੀ।
2: ਸਹੀ ਗੱਲ, ਮੈਂ ਤਾਂ ਇਹ ਸੋਚੀ, ਪਿਛਲੀ ਵਾਰੀ ਤਾਂ ਮਾਸੀ ਰੋਈ ਸੀਗੀ, ਇਹਦੇ ਅੰਦਰ ਹੱਸਦੀ ਪਈ ਹੈ, ਇੱਦਾਂ ਦਾ ਹੀ ਸੀਗਾ ਕੁਛ ਮਿਕਸ ਮੈਚ,
1: ਇੱਦਾਂ ਹੀ ਭੈਣਾ ਭੈਣਾ ਦਾ ਕੰਮ ਹੈ, ਕੀ ਦੱਸੋ, ਕਿਵਲੇ ਰੋ ਪਈਆਂ ਕਿਵਲੇ ਹੱਸ ਪਈਆਂ। ਚੱਲ ਹਾਰ ਗਏ ਪੁੱਤ, ਆਪਾਂ
2: ਬੁਰੇ ਤਰੀਕੇ ਨਾਲ ਹਾਰ ਗਏ,
1: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ। ਅੱਛਾ ਕਪਾਹ, ਮੈਨੂੰ ਲੱਗਦਾ ਸੀ ਵੀ ਹੈ ਕੁਛ ਇੱਦਾਂ ਦਾ ਹੀ ਆ ਮਾਸੀ, ਮੈਨੂੰ ਲੱਗਦਾ ਵੀ ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ, ਸੁੰਡੀਆਂ ਸਾਡੀਆਂ ਬਹੁਤ ਪੈਂਦੀਆਂ, ਸਪਰੇ ਮਾਰ ਦਿਓ ਮਾਸੀ ਨੂੰ। ਹੈ ਅਜਲੀਨ, ਥੈਂਕ ਯੂ ਬੁੱਤੂ, ਥੈਂਕ ਯੂ
2: ਥੈਂਕ ਯੂ।
1: ਜੇ ਮਾਸੀ ਫਿਰ ਕਪਾਹ ਆ ਤੇ ਮਾਸਰ ਤਾਂ ਵੜੇਵੇਂ ਹੀ ਹੋਇਆ।
2: ਵੈਰੀ ਗੁੱਡ,
1: ਥੈਂਕ ਯੂ ਪੁੱਤੂ, ਰੌਣਕੇ ਲਾ ਦਿੰਦੇ ਤੁਸੀਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ,
0: ਤੁਸੀਂ ਕਾਲ ਜੋ ਤਾਂ ਵੀਜੀ ਤੇ ਕ੍ਰਿਸ਼ਨਾ ਵੀਜੀ,
1: ਸਤਿ ਸ੍ਰੀ ਅਕਾਲ, ਕੀ ਹਾਲ ਹੈ ਕੁੜੀਏ?
0: ਸਤਿ ਸ੍ਰੀ ਅਕਾਲ, ਮੈਂ ਠੀਕ ਆ, ਤੁਸੀਂ ਕਿਵੇਂ ਹੋ? ਮੈਂ ਸੁਣੂ ਵੀਜੀ ਦੇ ਜਗ੍ਹਾ ਤੇ ਅੰਕਲ ਕਹਿੰਦਾ।
2: ਓਹੋ, ਕੋਈ ਨਹੀਂ, ਉਹ ਖੁਸ਼ ਹੋ ਗਏ ਸੀਗੇ, ਤੁਸੀਂ
1: ਕੋਈ ਗੱਲ ਨਹੀਂ,
0: ਮੈਂ ਕਹਿਣਾ ਹੁਣ ਮੈਂ ਤੁਹਾਨੂੰ ਕਿਹਾ ਸੀ ਵੀਜੀ, ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ।
1: ਕਿੰਨਾ ਫਰਕ ਪੈਂਦਾ ਬੁੱਤ, ਦੱਸ
2: ਮੈਂ ਫਰਕ ਨਹੀਂ ਪੈਂਦਾ,
0: ਤੁਸੀਂ ਕਹਿੰਦੇ ਹੋ ਵੀ ਮੇਰਾ ਨਾਂ ਕਿਉਂ ਨਹੀਂ, ਵੀ ਮੈਂ ਅੰਕਲ ਹੈ ਵੀਜੀ,
1: ਕੋ ਬਹੁਤਾ ਫਰਕ ਥੋੜੀ ਆ ਕੁੜੀਏ, ਇੱਕ ਪੁੜੀ ਦਾ ਫਰਕ ਆ, ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ।
2: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ, ਵੈਰੀ ਗੁੱਡ, ਕਿਆ ਬਾਤ ਹੈ, ਚਾਹ ਤੁਹਾਡੀ ਚ ਕੁਛ ਸੀ, ਵੈਰੀ ਗੁੱਡ, ਕਿਆ ਬਾਤ ਹੈ,
1: ਹੈ ਕੀ ਕਿਹਾ?
0: ਮੈਂ ਕਿਹਾ ਸੀ ਵੀ ਅੰਕਲ ਵੀਜੀ ਸੇਮ ਚੀਜ਼ ਹੈ।
1: ਹਾਂ ਤਾਂ ਉਹ ਹੋਈ ਕੇ
2: ਆ ਨਹੀਂ, ਸਗੋਂ ਵੀਰਾ ਜ਼ਿਆਦਾ ਵਧੀਆ ਲੱਗਦਾ।
0: ਸਾਰੇ
2: ਸਕੂਲਾਂ ਚ ਹੀ ਹੈ,
1: ਸੀਕ੍ਰੇਟ ਦੱਸਾਂ ਇੱਕ,
0: ਸਾਰੇ ਬੱਚੇ ਜਿਹੜੇ ਮੇਰੇ ਸਕੂਲ ਚ ਪਜਾਮਾ ਪਾ ਕੇ ਆ ਰਹੇ।
1: ਅੱਛਾ, ਪਜਾਮਾ ਪਾ ਕੇ ਆ ਰਿਹਾ, ਓਕੇ ਓਕੇ ਓਕੇ, ਚਲੋ ਅੱਜ
0: ਇੱਕ ਜੇ ਥੋੜੇ ਜਿਹੇ ਬੱਚੇ ਕੋਲ ਜੀ ਨਹੀਂ ਕਰ ਰਿਹਾ ਪਜਾਮਾ ਪਾਉਣ ਲਈ, ਫੇਰ ਹੀ ਯੂਨੀਫਾਰਮ ਪਾਉਣਗੇ, ਨਹੀਂ ਤਾਂ ਪਜਾਮਾ ਹੀ ਪਾਉਣ।
1: ਹਾਂ ਪਜਾਮਾ ਹੀ ਪਾਉਣਗੇ, ਅੱਜ ਤੇ ਵਧੀਆ ਵਾ, ਸੁੱਤੇ ਉੱਠੇ ਪਜਾਮੇ ਚ ਹੀ ਸੌਂਦਾ ਵਾ ਤੇ ਪਜਾਮੇ ਚ ਹੀ ਸਕੂਲ ਚਲ ਗਏ, ਅੱਖਾਂ ਧੋਤੀਆਂ ਬਸ।
2: ਅੱਛਾ ਨਹੀਂ, ਮੈਨੂੰ ਲੱਗਦਾ ਇਹਨੇ ਸਪੈਸ਼ਲ ਪਜਾਮਾ ਲਿਖਾ ਹੋਣਾ ਸਕੂਲ ਵਾਸਤੇ।
0: ਮੈਂ ਕੋਈ ਪਜਾਮਾ, ਮੈਂ ਰਾਤ ਨੂੰ ਕੋਈ ਪਜਾਮਾ ਨਹੀਂ ਪਾਇਆ ਸੀ।
1: ਅੱਛਾ ਤੁਸੀਂ ਚੇਂਜ ਕੀਤਾ? ਹੈ
2: ਗੁੱਡ,
1: ਅਸੀਂ ਤਾਂ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਹਾਂ।
0: ਮੈਨੂੰ ਸੋਏ ਉੱਠ ਕੇ ਪਾਉਣਾ ਪਿਆ।
2: ਓਕੇ ਓਕੇ ਓਕੇ,
1: ਹੋ ਠੰਡ ਦੇ ਵਿੱਚ
0: ਮੈਂ ਤੁਹਾਨੂੰ ਫੋਟੋ ਭੇਜੂਗੀ ਮੈਂ ਤੁਹਾਨੂੰ ਫੋਟੀ ਦੇਖ ਲਈ
1: ਹਾਂ ਹਾਂ ਭੇਜੋ ਭੇਜੋ ਮੈਂ ਵੇਖ ਲੈਣਾ ਸੁਣਾਓਗੇ ਫਿਰ ਕੁੜੀਓ ਬੋਲੀ ਓਕੇ
0: ਗੁਤਲੀ ਗੁਣਾ ਦੀ
1: ਸਕੂਲ ਟਾਈਮ ਸਕੂਲ ਟਾਈਮ ਸਕੂਲ ਟਾਈਮ ਓਕੇ ਓਕੇ ਬਾਏ ਬਾਏ ਥੈਂਕ ਯੂ ਪਿੰਨੀਆਂ ਖਾ ਲਈਆਂ ਚਾਹ ਪੀ ਲਏ ਗੱਲਾਂ ਕਰ ਲਈਆਂ ਭੁੱਖ ਲੱਗ ਗਈ
2: ਦੁਬਾਰਾ
1: ਹੈਂ ਵਿਰਕ ਸਾਹਿਬ ਤੇ ਉਸ ਤੋਂ ਬਾਅਦ ਫਿਰ ਅਨਾਹਦ ਤੁਹਾਡੀ ਵਾਰੀ ਪੁੱਤ ਸੋਰੀ ਲੇਟ ਦੇ ਲਈ ਤੇ ਵਿਰਕ ਸਾਹਿਬ ਕੀ ਹਾਲ ਨੇ ਬੋਲੀ ਸੁਣਾਈ ਮੈਂ ਪਹਿਲਾਂ ਪਛਾਣਿਆ ਨੀ ਤੇ ਫਿਰ ਉਹਨੇ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ ਤੇ ਮੇਰਾ ਨੰਬਰ ਨੋਟ ਕਰ ਲਿਓ ਮੈਂ ਕਿਹਾ ਵਾਹ ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ
2: ਗੁੱਡ ਗੁੱਡ ਗੁੱਡ ਪਰ ਸਪਨਾ ਸੀ ਹਾਂ
1: ਜੀ
0: ਜਿਹੜਾ ਤੇ ਗਾਣਾ ਭੇਜਿਆ ਹੈ ਨਾ ਉਹ ਬੜੀ ਬਹੁਤ ਵਧੀਆ ਹੈ ਸਾਰਿਆਂ ਨੂੰ ਪਸੰਦ ਆਇਆ
1: ਓ ਥੈਂਕ ਯੂ ਵਿਰਕ ਸਾਹਿਬ ਥੈਂਕ ਯੂ
0: ਨਾਲੇ ਮੈਂ ਤਾਂ ਕੱਲ ਨੂੰ ਫੋਟੋਆਂ ਭੇਜੂਗਾ
1: ਅੱਛਾ ਚਲੋ ਠੀਕ ਆ ਫਿਰ ਗੁੱਡ ਹੋ ਜਾਊਗਾ ਫਿਰ ਤੇ ਆਪਾਂ ਵੀ ਵੇਖ ਲਾਂਗੇ ਭੈਣ ਨੂੰ
0: ਹਾਂਜੀ ਹੁਣ ਮੈਂ ਇੰਡੀਆ ਚਲ ਜਾਣਾ ਵਾ ਤੇ ਫਿਰ ਤੁਸੀਂ ਮੈਨੂੰ ਹੋਰ ਨੰਬਰ ਦੇ ਦਿਓ ਆਪਾਂ ਵਟਸਐਪ ਤੇ ਗੱਲ ਕਰ ਲਾਂਗੇ
1: ਚਲੋ ਠੀਕ ਆ ਯਾਰ ਗਰਮੀ ਬੜੀ ਉੱਥੇ
2: ਹਾਏ ਗਰਮੀ ਤਾਂ ਬਹੁਤ ਆ ਉੱਥੇ
1: ਐਪਲ ਦਾ ਪੱਖਾ ਲਵਾ ਲਿਓ
2: ਅੱਛਾ
1: ਠੀਕ ਆ ਕੀ ਸੁਣਾਓਗੇ ਫਿਰ ਅੱਜ ਦੋ ਤਿੰਨ ਚੀਜ਼ਾਂ ਜਰੂਰ ਲੈ ਲਿਓ ਇੱਕ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ
0: ਪਤਨੀ ਆਪਣੇ ਪੇਕਿਓ ਆਈ ਹੁੰਦੀ ਆ ਤੇ ਪਤੀ ਨਾ ਦਰਵਾਜ਼ਾ ਖੋਲ ਕੇ ਤੇ ਬਹੁਤ ਜ਼ੋਰ ਦੀ ਹੱਸਣ ਡਹਿ ਪੈਂਦਾ ਵਾ ਤੇ ਫਿਰ ਪਤਨੀ ਕਹਿੰਦੀ ਪਤੀ ਨੂੰ ਮੁਸੀਬਤ ਦਾ ਸਾਬਣ ਕਰਕੇ ਹੱਸ ਕੇ
2: ਬਾਤ ਤਾਂ ਸਹੀ ਹੈ ਬਈ ਵੈਰੀ ਗੁੱਡ
1: ਮੁਸੀਬਤ ਵੈਡਸ ਦੁਖੀਆ ਨਹੀਂ ਨਹੀਂ ਤੁਸੀਂ ਕਰ ਲੈਂਦੇ ਜੇ ਸੈੱਟ ਯਾਰ
2: ਨਹੀਂ ਨਹੀਂ ਤੁਸੀਂ ਮੌਕਾ ਸਾਂਭ
1: ਕਿਉਂਕਿ ਹੁਣ ਕਾਲੀ ਕਾਲੀ ਹੈ ਨਾ ਹੁਣ ਤੁਸੀਂ ਲਾਸਟ ਮੂਮੈਂਟ ਤੇ ਭੱਜ ਭੱਜ ਕੇ ਸਕੂਲ ਵੜ
2: ਨਾਲੇ ਇਹੋ ਜੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨਹੀਂ ਨਾ ਤੁਹਾਨੂੰ ਯਾਦ ਵੀ ਨਹੀਂ ਆਇਆ
0: ਵੱਡੇ ਵਧੀਆ ਰਿਹਾ
1: ਹਾਂਜੀ ਬਹੁਤ ਵਧੀਆ ਤੇ ਬੜੇ ਪਕਾਨੇ ਉੱਡੇ ਯਾਰ
0: ਸਾਡੇ ਦੇ ਪਕਾਨੇ ਪਾਟ ਗਏ
1: ਆਹੋ
2: ਅੱਛਾ
1: ਉਹ ਇਦਾਂ ਹੀ ਕਰਦੇ ਜੀ
0: ਕਿਉਂਕਿ ਮੇਰੀ ਮਾਸੀ ਦੇ ਟਾਈਮ ਮੂੰਹ ਤੋਂ ਮੰਗਾ ਲੇ
2: ਉਹ ਵੇਚਦੇ ਟੈਮੂ ਵਾਲੇ ਵੇਚਦੇ ਬਈ
1: ਲੈ ਹੈ
0: ਥੋੜੀ
1: ਬਰਥਡੇ ਵਾਲੇ ਦਿਨ ਚਲੋ ਠੀਕ ਹੈ ਠੀਕ ਹੈ ਹਾਂਜੀ ਚਲੋ ਚਲੋ ਵੇਲੇ ਸਿਰ ਜਾਓ ਭਾਈ ਅਨਾਹਤ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ
0: ਮੁੰਡੇ ਆਲੇ ਕੁੜੀ ਦੇ ਜਾਂਦੇ ਨੇ ਕੁੜੀ ਨੂੰ ਦੇਖਣ ਤੇ ਕੁੜੀ ਪਸੰਦ ਆ ਜਾਂਦੀ ਹੈ ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ ਤੇ ਫਿਰ ਉਹ ਮੁੰਡੇ ਵਾਲੇ ਉੱਠ ਕੇ ਜਾਣ ਲੱਗਦੇ ਨੇ ਤੇ ਪੰਡਿਤ ਪੁੱਛਦਾ ਕਿ ਕੀ ਹੋਇਆ ਜਾ ਕੀ ਹੋਇਆ ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ
1: ਜੋੜ ਕੇ ਕੱਢ ਕੇ ਪਾਇਆ ਨਾ ਕਮੀਨਾ ਆਹ ਤੇ ਫਰੈਸ਼ ਹੋ ਗਿਆ ਚੁਟਕਲਾ
2: ਫਰੈਸ਼ ਹੋ ਗਿਆ
1: ਥੈਂਕ ਯੂ ਨਾਹਤ
2: ਥੈਂਕ ਯੂ ਨਾਹਤ
1: ਥੈਂਕ ਯੂ ਪੁੱਤ ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਚ ਰਹੋ ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ ਬਹੁਤ ਮਿਹਰਬਾਨੀ ਤੇ ਕਰੋ ਤੁਸੀਂ ਇੰਜੋਏ ਜਿਨ੍ਹਾਂ ਦੀ ਕਾਲ ਨਹੀਂ ਲਏਗੀ ਕੱਲ੍ਹ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ ਅਤੇ ਵੰਡ ਵਰਤ ਕੇ ਅਤੇ ਤੁਸੀਂ ਸਾਰ ਲੈ ਕਰੋ 377 ਤੁਸੀਂ ਆਉਣਾ ਰਹੋ
3: ਹਾਂਜੀ
1: ਸਤਿ ਸ਼੍ਰੀ ਅਕਾਲ ਜੀ ਕੀ
2: ਹਾਲ
3: ਜੀ
1: ਕੀ ਹਾਲ ਚਾਲ ਹੈ
3: ਜਾਨਵਰ ਤੋਂ ਜ਼ਿਆਦਾ ਲਾਲ ਜੀ ਹੋਰ
2: ਵਾਹ ਵਾਹ ਵਾਹ
1: ਕਮਾਲ ਕਰਦੇ ਲਾਲ ਜੀ ਤੁਸੀਂ ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ ਉਹ ਸੁਣਾਓ ਕਿੱਦਾਂ ਠੰਡ ਠੁੰਡ ਤੋਂ ਬਚੇ ਹੋ ਤੁਸੀਂ ਆਪਣੀ ਛੱਡੋ ਇਹ ਦੱਸੋ ਘਾਹ ਬਚਿਆ ਠੰਡ ਤੋਂ ਫਿਰ ਤਾਂ ਪਾਰਟੀ ਬਣ ਗਈ ਕੇ ਫਿਰ ਤਾਂ ਵਧੀਆ ਫਿਰ ਤੇ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ
3: ਗੈਪ
2: ਬਹੁਤ ਹੀ ਬਾਤ ਹੈ ਬਾਈ ਰੁਕ ਹੀ ਨਹੀਂ ਰਹੇ
1: ਮੈਨੂੰ ਇਹ ਵੀ ਆਪਣਾ ਆਪਣਾ ਲਾ ਲੋ ਜਿੰਨੀ ਜਿੰਨੀ
2: ਨਾਲੇ
1: ਵੇਖਣ ਵਾਲਾ ਕਿਹੜਾ ਕੋਈ ਇੱਕ ਹੋਣਾ ਆਂਢ ਗੁਆਂਢ ਵੀ ਸੜਦਾ ਹੋਣਾ ਵੇਖ ਵੇਖ ਕੇ
3: ਜਿਹਦਾ ਕੁੜੀ ਨਾ ਆਪਣਾ ਕਦੇ ਵੀ ਆਪਣਾ ਵੀ ਫਲਾਣੇ ਆਪਣਾ ਸਹੇਲੀ ਬੋਏਫ੍ਰੈਂਡ ਕਹਿੰਦੀ ਆਪਣਾ ਰੈਸਟੋਰੈਂਟ ਚਲੀਏ ਕਹਿੰਦੇ ਰੈਸਟੋਰੈਂਟ ਨੀ ਢਾਬੇ ਚੱਲੇ ਆ ਕਹਿੰਦੀ ਜਾ ਪਾਉਂਦਾ ਤੂੰ ਕੱਲਾ ਹੀ ਮਰੇਗਾ ਤੇ ਉਹ ਕਹਿੰਦਾ ਤੂੰ ਕਹਿੰਦਾ ਆਪਣਾ ਟੱਬਰ ਦਾ ਮਰੇਗੀ ਤੂੰ ਵੀ ਕੱਲੀ ਮਰੇ
2: ਭੋਲਾ ਪੰਛੀ
3: ਸੈਮੀਸਾਲ ਨੇ ਰੀਅਲ ਸਟੇਟ ਜੁਆਇਨ ਕਰ ਲਈ ਨਾ
1: ਹੈ
2: ਇਹ ਕਦੋਂ
1: ਸੱਚੀ
3: ਹਾਂਜੀ
1: ਇਹ ਵੀ ਫਿਰ ਬੋਰਡ ਵੱਲ ਉਂਗਲ ਕਰਕੇ ਕਹਿਣਗੇ ਸੋਲਡ ਅਨਦਰ
2: ਅਨਦਰ ਵਨ ਡਾਊਨ
3: ਇਹ ਬੰਦੇ ਜਿਹੜੇ ਬੰਦੇ ਦਿਖਾਉਣ ਆਏ ਹੁੰਦੇ ਨਾ ਜਿਹਨੂੰ ਦਿਖਾਉਣਾ ਹੁੰਦਾ ਉਹਨੂੰ ਕਹਿੰਦੇ ਮੈਨੂੰ ਗੋਦੀ ਚੱਕਿਓ ਮੈਂ ਤੈਨੂੰ ਉੱਪਰ ਦਿਖਾਉਂਦਾ।

0: Όμελε. Βαβή, βα. Γκοντήρια ήταν.
1: अच्छा आइडिया माड़ा नहीं कुछ तो नवा करना पैंदा ए वाली वैसे जॉब मार्केट नु करना पैंदा वखरा रियल्टर जो ना कुछ ना कुछ नवा ले आना पैंदा
2: हां नहीं कंपटीशन ही बड़ा है
1: हां ये गुड आइडिया वैसे
2: थैंक यू लाल जी कर रहे हैं थैंक यू थैंक यू
3: मैं सुनो सही कल द्वार पे लिखना ये मकान बेचना है हां ना चले लिखना ओथे अगले लिखना ठीक है बेच दो
1: नहीं फिर हमी पर न्यू जरूरी है यार गलत थोड़ी है साथ चाहिए बंदा के मेरी सोच ही रहा होता बेचना के नहीं बेचना नहीं ठीक है वेरी गुड
3: अपने ना जसवाल भाई यार है निकले गड़ी ना तो उधर तीन चार मुंडे रोक लेंगे कहते अपना थोड़े को इन वीडी कर जसवाल भाई हां जी अमीर होने आई कहते इना इना महंगा मोबाइल जसवाल भाई हां जी हाई अमीर होने ਇੰਨੀ ਮਹਿੰਗੀ ਸੋਨੇ ਦਾ ਆਪਣਾ ਚੈਨ ਭਾਈ ਕਹਿੰਦਾ ਹਾਂਜੀ ਅਮੀਰ ਹੋਣੇ ਕਹਿੰਦਾ ਚਲੋ ਫਿਰ ਗੱਡੀ ਉਤਰੋ ਕਹਿੰਦਾ ਕੌਣ ਕਹਿੰਦਾ ਅਸੀਂ ਚੋਰ ਹੋਣੇ
2: ਥੈਂਕ ਯੂ ਲਾਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
1: ਹੈਲੋ
4: ਸਤਿ ਸ੍ਰੀ ਅਕਾਲ ਰਣਜੋਤ ਜੀ ਐਂਡ ਕ੍ਰਿਸ਼ਨਾ ਜੀ
2: ਜੀ ਸਤਿ ਸ੍ਰੀ ਅਕਾਲ ਜੀ
4: ਮੈਂ ਨਾ ਤੁਸੀਂ ਆਂਦੇ ਚੰਗਾ ਲਾਲ ਜੀ ਤੇ ਲਾਲ ਜੀ ਇਹਦਾ ਜੇ ਖਲੋ ਯਾਰ ਹੋਰ ਸੁਣਾਉਣੇ ਆ ਤਾਂ ਮੈਂ ਤਾਂ ਕੱਟਾਂ ਫਿਰ ਫੋਨ ਇੱਥੇ ਪਰ ਨਹੀਂ ਚਲੋ ਆਏ ਗਈ ਵਾਰੀ
2: ਨਿਕਲੋ ਝਟਪਟ ਕਰ ਲਓ ਤੁਸੀਂ ਵਾਵਾ ਕੱਲ ਦਾ ਹੀ ਤੁਸੀਂ ਡੇ ਕਰਨ ਮੈਂ ਕੋਈ ਵੱਡੀ ਕੋਈ ਗੱਲ ਫਸੀ ਹੋਣੀ
4: ਪੁਰਾਣਾ ਘੁੰਮਣ ਡਿਆ ਦਿਮਾਗ ਚ ਮੈਂ ਚਲੋ ਸੁਣਾ
2: ਨੀ ਪੁਰਾਣਾ ਚੁਟਕਲਾ ਸੁਣਾ ਲੈਣਾ ਚਾਹੀਦਾ
4: ਸਿੰਦੂਰ ਨਾ ਪੈ ਡਿਆ ਦਾਰੂ ਬੋਰਡ ਥੱਲੇ ਬਹਿ ਕੇ ਸ਼ਾਮੀ ਜੇ ਤੇ ਪੈਗ ਲਾਉਣ ਡਿਆ ਚੋਰੀ ਚੋਰੀ ਦੇ ਦਿਮਾਗ ਨਾਲ ਭੁਜੀਆ ਖਾਣ ਡਿਆ ਨਾਲ ਇੱਕ ਸਿਆਣਾ ਬਿਨਾ ਬੰਦਾ ਲਾ ਕੇ ਆਉਂਦਾ ਆਉਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਉਂਦਾ ਪਿਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦੇ ਆ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਉਂਦਾ ਆ ਜਾਂਦੀ 4000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਤੇ ਫਿਰ ਤੂੰ 30000 ਰੁਪਏ ਸ਼ਰਾਬ ਜੇ ਰੋਜ਼ ਪੀਨਾ ਬੋਤਲ 30000 ਸ਼ਰਾਬ ਪੀਜੀ ਕਹਿੰਦਾ ਹਾਂ ਤੇ ਫੇਰ ਆਂਦਾ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂਆ ਤੂੰ ਇੰਨੀ ਸ਼ਰਾਬ ਪੀ ਗਿਆ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਨਾ ਵਾ ਆਂਦਾ ਨਹੀਂ ਆਂਦਾ ਤੇਰੀ ਕਿੱਥੇ ਆ
1: ਬਾਤ ਤਾਂ ਸਹੀ ਹੈ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕ ਪ੍ਰੀਤ ਦੇ ਵੱਲੋਂ ਵਿਸ਼ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ

0: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜ਼ਿੰਦਗੀ ਦੇ ਇਸ ਨਵੇਂ ਵਰ੍ਹੇ ਦੇ ਵਿੱਚ। ਢੇਰ ਸਾਰੀਆਂ ਤੁਹਾਨੂੰ ਖੁਸ਼ੀਆਂ ਦੇਵੇ, ਬਹੁਤ ਬਹੁਤ ਵਧਾਈਆਂ ਜੀ ਮੰਮੀ ਪਾਪਾ ਨੂੰ ਵੀ, ਧੰਨਵਾਦ। ਤੇ ਸੀਸ ਕੌਰ ਆ ਗਈ ਪਜਾਮਾ ਪਾ ਕੇ, ਵਾਹ ਸੀਸ ਕੌਰ, ਪੂੜੀਆਂ ਟੋਰਾਂ ਕੱਢੀਆਂ ਕੁੜੀਏ। ਰੁਪਿੰਦਰ ਸਿੰਘ ਜੀ ਕਹਿੰਦੇ ਕਿ ਲਵ ਯੂਅਰ ਪ੍ਰੋਗਰਾਮ ਬਾਈ ਜੀ, ਬੋਥ ਆਫ ਯੂ ਲਵ ਯੂ, ਥੈਂਕ ਯੂ ਜੀ। ਤੇ ਵਾਹਿਗੁਰੂ ਹਮੇਸ਼ਾ ਕਹਿੰਦੇ ਨੇ ਕਿ ਖੁਸ਼ ਰੱਖਣ। ਕਰਮਜੀਤ ਜੀ ਧੰਨਵਾਦ। ਦਿੱਲੀ ਜੂਲਰ ਵਾਲੇ ਕਹਿੰਦੇ 191 ਰੁਪਈਆ ਰੇਟ ਹੋ ਗਿਆ ਵਾ ਗੋਲਡ ਦਾ,
1: ਗਿਰਦਾ ਜਾ ਰਿਹਾ, ਗਿਰਦਾ ਜਾ ਰਿਹਾ,
0: ਹੈਂ
1: ਗਿਰਦਾ ਜਾ ਰਿਹਾ।
0: ਹੋਰ ਕੀ ਇਹ, ਇੱਧਰ ਆਪਾਂ ਨਿਆਣਿਆਂ ਦੇ ਬਰਥਡੇ ਅਨਾਊਂਸ ਕਰਦੇ ਹਾਂ,
1: ਹਾਂਜੀ ਜੀ,
0: ਨਾਲ ਹੀ ਇਹ ਕਹਿ ਦਿੰਦੇ ਆ ਵੀ ਸੋਨਾ, ਥੈਂਕ ਯੂ,
1: ਗਿਰਦਾ ਜਾ ਰਿਹਾ,
0: ਥੈਂਕ ਯੂ ਜੀ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਵਾਹਿਗੁਰੂ ਸਾਹਿਬ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਾਰੇ। ਤੇ ਮਿਹਰਬਾਨੀ ਜਤਿੰਦਰਪਾਲ ਜੀ, ਤੇ ਧੰਨਵਾਦ। ਤੇ ਮਿਹਰਬਾਨੀ ਹਰਮਨ ਜੀ, ਮਿਹਰਬਾਨੀ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ,
1: ਸਤਿ ਸ਼੍ਰੀ ਅਕਾਲ।
0: ਤੇ ਆਪ ਸਭ ਕੋ ਅੱਛੇ ਐਂਡ ਭਰਪੂਰ ਦਿਨ ਕੀ ਸ਼ੁਭ ਕਾਮਨਾ ਹੈ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਗੁਰਜੀਤ ਸਿੰਘ ਸੰਧੂ ਜੀ, ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੁਲਵੰਤ ਵਿਰਕ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au। ਜ਼ਰਾ ਹੌਲੀ ਹੌਲੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: Eh hai Australia da number one radio station. Radio Hanji.
5: Radio Hanji.
6: Radio Hanji 1674. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ 'ਚ ਹੋਊਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸ਼ਿਕਾਰੀ ਸ਼ਿਕਾਰ ਦੇ ਉੱਤੇ ਨਿਕਲੇ। ਅੱਜ ਉਹਨਾਂ ਦੇ ਕੁਛ ਹੱਥ ਨਹੀਂ ਲੱਗਿਆ, ਹੌਲੀ ਹੌਲੀ ਦਿਨ ਢਲਣ ਲੱਗਾ। ਇੱਕ ਸ਼ਿਕਾਰੀ ਨੇ ਸਲਾਹ ਦਿੱਤੀ, ਜਾਨਵਰ ਅਕਸਰ ਹੀ ਪਾਣੀ ਵੱਲ ਨੂੰ ਜਾਂਦੇ ਨੇ, ਸ਼ਾਮ ਦਾ ਸਮਾਂ ਹੋਵੇ ਨਾ ਆਪਾਂ ਨਦੀ ਵੱਲ ਨੂੰ ਨਿਕਲੀਏ, ਨਦੀ ਦੇ ਕਿਨਾਰੇ ਸਾਨੂੰ ਜ਼ਰੂਰ ਕੁਛ ਮਿਲ ਜੂਗਾ। ਦੋਵਾਂ ਨੇ ਨਦੀ ਵੱਲ ਨੂੰ ਚਾਲੇ ਪਾਏ। ਨਦੀ ਦੇ ਕਿਨਾਰੇ ਪਹੁੰਚ ਕੇ ਹਾਲੇ ਕੁਝ ਦਿਖਿਆ ਨਹੀਂ ਜਾਨਵਰ, ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ। ਇੱਧਰ ਉੱਧਰ ਨਿਗਾਹ ਘੁਮਾਉਂਦਿਆਂ ਇੱਕ ਸ਼ਿਕਾਰੀ ਨੇ ਦੂਜੇ ਨੂੰ ਕਿਹਾ, ਓਏ ਉਹ ਵੇਖ ਇਸ ਵੇਲੇ ਨਦੀ ਦੇ ਕਿਨਾਰੇ ਕਿਹੜੇ ਦੋ ਲੋਕ ਬੈਠੇ ਆ। ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਧਿਆਨ ਮਾਰਿਆ, ਦੂਸਰਾ ਗੋਹ ਦੇ ਨਾਲ ਵੇਖ ਕੇ ਕਹਿਣ ਲੱਗਾ, ਹਾਂ ਬੈਠਾ ਤੇ ਹੈ ਪਰ ਇੱਕ ਆਦਮੀ ਆ, ਦੋ ਨਹੀਂ। ਦੂਸਰੇ ਨੇ ਫਿਰ ਦੁਬਾਰਾ ਮੱਥੇ ਤੇ ਆਪਣੇ ਹੱਥ ਟਿਕਾਇਆ, ਫੋਕਸ ਬਣਾਇਆ ਤੇ ਫਿਰ ਕਹਿਣ ਲੱਗਾ, ਨਹੀਂ ਧਿਆਨ ਦੇ ਨਾਲ ਵੇਖ, ਗੋਹ ਦੇ ਨਾਲ ਵੇਖ, ਦੋ ਆਦਮੀ ਬੈਠੇ ਨੇ। ਪਹਿਲੇ ਨੇ ਫਿਰ ਯਤਨ ਕੀਤਾ, ਨਹੀਂ ਇੱਕ ਹੀ ਆਦਮੀ ਆ। ਉਹ ਵੇਖ ਨਦੀ ਦੇ ਵਿੱਚ, ਪਾਣੀ ਦੇ ਵਿੱਚ ਉਹਦਾ ਪਰਛਾਵਾਂ ਜਿਹਾ ਵੀ ਪੈਂਦਾ। ਹਾਂ ਪਰ ਪਰਛਾਵੇਂ ਵੀ ਦੋ ਪੈਂਦੇ ਨੇ ਤੇ ਬੰਦੇ ਵੀ ਦੋ ਨੇ, ਸ਼ਾਇਦ ਉਹ ਭੁੱਲ ਗਏ ਸੀ ਕਿ ਹੁਣ ਉਹ ਕਿਹੜੇ ਕੰਮ ਆਏ। ਗੱਲ ਭਾਵੇਂ ਨਿੱਕੀ ਜਿਹੀ ਹੋਵੇ ਤੇ ਭਾਵੇਂ ਵੱਡੀ, ਜਦੋਂ ਸਾਨੂੰ ਕੋਈ ਝੂਠਾ ਕਰਾਰ ਦੇਣ ਲੱਗਦਾ ਤੇ ਸਾਨੂੰ ਪਸੰਦ ਨਹੀਂ ਆਉਂਦਾ, ਹਾਲਾਂਕਿ ਗੱਲ ਕੋਈ ਬਹੁਤੀ ਖਾਸ ਨਹੀਂ ਹੁੰਦੀ, ਪਰ ਫਿਰ ਵੀ ਜੋ ਅਸੀਂ ਵੇਖ ਰਹੇ ਹਾਂ, ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਜੋ ਸਾਡਾ ਮਨ ਕਹਿੰਦਾ, ਜੋ ਸਾਡੀ ਬੁੱਧੀ ਕਹਿੰਦੀ ਆ, ਜੋ ਸਾਡਾ ਗਿਆਨ ਕਹਿੰਦਾ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਉਹ ਮੰਨਣ। ਦੋਵਾਂ ਦੀ ਇੱਕ ਦੂਸਰੇ ਦੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ। ਬਾਕੀ ਸਾਰਾ ਕੁਝ ਛੱਡ ਛਡਾ ਕੇ ਹੁਣ ਇਸੇ ਚੀਜ਼ ਦੇ ਉੱਤੇ ਬਹਿਸ ਚੱਲ ਰਹੀ ਹੈ। ਥੋੜ੍ਹਾ ਕੋਲੋਂ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਬਹਿਸ ਉੱਥੇ ਦੀ ਉੱਥੇ ਰਹੀ। ਇੱਕ ਜਣਾ ਕਵੇ ਇੱਕ ਆ, ਦੂਸਰਾ ਕਵੇ ਦੋ ਨੇ, ਆਪਣੇ ਵਾਲੀ ਥਾਂ ਦੇ ਉੱਤੇ ਆਵਾਜ਼ ਮਾਰੇ, ਇੱਥੋਂ ਵੇਖ, ਉੱਚਾ ਹੋ ਕੇ ਵੇਖ, ਨੀਵਾਂ ਹੋ ਕੇ ਵੇਖ, ਪਰ ਸਮੱਸਿਆ ਉੱਥੇ ਦੀ ਉੱਥੇ, ਬੰਦੇ ਇੱਕ ਨੇ ਕਿ ਦੋ ਨੇ। ਦੋਵਾਂ ਨੇ ਹੋੜ ਲੱਗ ਕੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਸਮੱਸਿਆ ਉੱਥੇ ਦੀ ਉੱਥੇ। ਕਹਿੰਦੇ ਨੇ ਕਿ ਅਕਸਰ ਹੀ ਜਦੋਂ ਬਹਿਸ ਨਾ ਨਿਬੜਦੀ ਜਾਵੇ, ਤੁਸੀਂ ਕਾਲੀ ਦੇ ਵਿੱਚ ਹੋ, ਦਿਨ ਢਲ ਰਿਹਾ ਹੋਵੇ, ਤੁਸੀਂ ਹੋਰ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ, ਤਾਂ ਫਿਰ ਤੁਸੀਂ ਵੇਖਦੇ ਹੋ ਕਿ ਕਈ ਵਾਰੀ ਦੋਵਾਂ ਦੇ ਵਿੱਚੋਂ ਇੱਕ ਗੱਲ ਨਿਬੇੜਨ ਦੀ ਵੀ ਕੋਸ਼ਿਸ਼ ਕਰਦਾ। ਇੱਕ ਨੇ ਥੋੜ੍ਹੀ ਜਿਹੀ ਜ਼ਬਾਨ ਨੱਪ ਲਈ, ਤਾਂ ਵੈਸੇ ਵੀ ਜਦੋਂ ਦੋ ਜਣਿਆਂ 'ਚ ਬਹਿਸ ਹੁੰਦੀ ਹੈ ਤਾਂ ਇੱਕ ਜਣੇ ਨੂੰ ਅਕਸਰ ਹੀ ਆਦਤ ਹੁੰਦੀ ਹੈ, ਉਹ ਥੋੜ੍ਹਾ ਜਿਹਾ ਉੱਚੀ ਬੋਲ ਕੇ ਆਪਣੇ ਆਪ ਨੂੰ ਹੋਰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਿਹਨੂੰ ਇੱਕ ਦਿਖ ਰਿਹਾ ਸੀ ਨਾ, ਉਹਨੇ ਦੋ ਦਿਖਣ ਵਾਲੇ ਨੂੰ ਨੱਪ ਲਿਆ। ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ, ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ। ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ, ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ, ਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ। ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ ਕਿ ਦੋ ਵਿਅਕਤੀ ਸੀ ਕੌਣ, ਇਹ ਕਿਹੜੀ ਚੀਜ਼ ਤੋਂ ਬਹਿਸ ਚੱਲ ਰਹੀ ਹੈ। ਅਸਲ 'ਚ ਕਹਾਣੀ ਇਹ ਸੀ ਕਿ ਦੋ ਬੰਦੇ ਜਿਹੜੇ ਬੈਠੇ ਸੀ, ਇੱਕ ਸੀ ਭਲਾ ਅਤੇ ਇੱਕ ਸੀ ਬੁਰਾ। ਇਹ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ। ਕਹਿੰਦੇ ਨੇ ਕਿ ਸਾਡੇ ਅੰਦਰ ਹੀ ਨੇਕੀ ਅਤੇ ਬਦੀ ਬੈਠੀ ਹੈ। ਇੱਕ ਸ਼ਿਕਾਰੀ ਨੂੰ ਭਲਾ ਵੀ ਨਜ਼ਰ ਆਉਂਦਾ ਸੀ ਅਤੇ ਨਾਲ ਬੁਰਾ ਵੀ ਨਜ਼ਰ ਆ ਰਿਹਾ ਹੈ, ਪਰ ਇੱਕ ਨੂੰ ਨਜ਼ਰ ਆਉਂਦਾ ਸੀ ਸਿਰਫ ਬੁਰਾ। ਉਹਦਾ ਅੰਦਰ ਭਲਾ ਨਹੀਂ ਸੀ ਵੇਖਣਾ ਚਾਹੁੰਦਾ ਸੀ। ਦੋਵੇਂ ਸੱਚੇ, ਦੋਵਾਂ ਦੀ ਗੱਲ ਦੇ ਵਿੱਚ ਅਸਰ ਸੀ, ਪਰ ਤੁਹਾਡੇ ਅੰਦਰ ਦੀ ਅਵਸਥਾ ਤੁਹਾਨੂੰ ਬਾਹਰੋਂ ਜੋ ਅੱਖਾਂ ਦਿੰਦੀ ਹੈ ਜਾਂ ਇੱਕ ਅਕਸ ਦਿੰਦੀ ਹੈ ਤੁਸੀਂ ਉਹੀ ਵੇਖਦੇ ਹੋ। ਬੰਦਾ ਉਹੀ ਹੁੰਦਾ, ਕਿਸੇ ਨੂੰ ਉਹਦੇ ਵਿੱਚ ਭਲਾ ਨਜ਼ਰ ਆਉਂਦਾ, ਦੂਸਰੇ ਨੂੰ ਬੁਰਾ ਲੱਗਦਾ। ਜਦੋਂ ਆਪਾਂ ਹੌਲੀ ਹੌਲੀ ਬਹੁਤ ਜ਼ਿਆਦਾ ਬੁਰਾ ਕਰ ਬਹਿੰਦੇ ਹਾਂ ਜਾਂ ਹਮੇਸ਼ਾ ਆਪਾਂ ਬੁਰਾ ਹੀ ਕਿਸੇ ਦਾ ਸੋਚਦੇ ਹਾਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਭਲਾ ਸਿਰਫ ਆਪਣੇ ਆਪ ਦਾ ਸੋਚਦੇ ਹਾਂ, ਅਤੇ ਹੌਲੀ ਹੌਲੀ ਉਹ ਅਵਸਥਾ ਆਉਂਦੀ ਹੈ ਜਦੋਂ ਤੁਹਾਨੂੰ ਭਲਾ ਦੇਖਣੋਂ ਹੀ ਅੜ ਜਾਂਦਾ, ਤੁਹਾਨੂੰ ਚੰਗਿਆਈ ਦੇਖਣੋਂ ਹੀ ਅੜ ਜਾਂਦੀ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਝੋਲੇ ਜਿਹੇ ਪੈਂਦੇ ਆ, ਜਦੋਂ ਤੁਹਾਡਾ ਮਨ ਤੁਹਾਨੂੰ ਅੰਦਰੋਂ ਅੰਦਰ ਹੀ ਝੰਝੋੜਦਾ, ਤੁਸੀਂ ਬੁਰਾ ਕਰਨ ਲੱਗਦੇ ਹੋ, ਤੁਹਾਨੂੰ ਰੋਕਦਾ, ਤੁਹਾਨੂੰ ਦੱਸਦਾ ਹੈ ਕਿ ਤੂੰ ਗਲਤ ਕਰਨ ਲੱਗਾ, ਤੁਹਾਡੇ ਹੱਥ ਕੰਬਦੇ ਆ, ਬਾਹਰੋਂ ਕੋਈ ਤੁਹਾਨੂੰ ਕਵੇ ਨਾ ਕਵੇ, ਤੁਹਾਡਾ ਅੰਦਰ ਤੁਹਾਨੂੰ ਇੱਕ ਵਾਰੀ ਫੇਰ ਕਹਿੰਦਾ ਕਿ ਸੋਚ ਲਾ, ਸੋਚ ਲਾ ਜੋ ਤੂੰ ਕਰਨ ਲੱਗਾ ਕਿ ਉਹ ਠੀਕ ਹੈ, ਕਿ ਉਹ ਕਿਸੇ ਦੇ ਹਿੱਤ ਦੇ ਵਿੱਚ ਹੈ, ਉਹਦਾ ਬੁਰਾ ਤਾਂ ਨਹੀਂ। ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਲਗਾਤਾਰ ਹੀ ਕਿਸੇ ਦਾ ਬੁਰਾ ਕਰਨ ਲੱਗ ਪੈਂਦੇ ਹੋ, ਜਦੋਂ ਤੁਹਾਡਾ ਫਾਇਦਾ ਹਰ ਥਾਂ ਦੇ ਉੱਤੇ ਹਾਵੀ ਹੋ ਜਾਂਦਾ, ਤੁਹਾਨੂੰ ਸਿਰਫ ਆਪਣਾ ਆਪ ਨਜ਼ਰ ਆਉਂਦਾ, ਤਾਂ ਫਿਰ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਭਲਾ ਤੁਹਾਡੇ ਅੱਖੋਂ ਪਰੋਖੇ ਹੋ ਜਾਂਦਾ। ਹੁੰਦਾ ਉੱਥੇ ਹੀ ਆ, ਕਿਸੇ ਹੋਰ ਨੂੰ ਨਜ਼ਰ ਆ ਰਿਹਾ ਹੁੰਦਾ ਉਹ, ਪਰ ਤੁਹਾਨੂੰ ਦੇਖਣੋਂ ਹਟ ਜਾਂਦਾ। ਆਸ ਕਰਦੇ ਹਾਂ ਕਿ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਇਹ ਕਹਾਣੀ ਜਿਹੜੀ ਲਿਖੀ ਆ ਖਲੀਲ ਜ਼ਿਬਰਾਨ ਹੋਰਾਂ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜਾਂ ਇਹਨੂੰ ਕਹਿੰਦਿਆਂ ਕੋਈ ਗਲਤੀ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਕਿ ਅੱਜ ਦੀ ਕਹਾਣੀ ਵਿੱਚੋਂ ਆਪਾਂ ਜ਼ਰੂਰ ਵਧੀਆ ਕੁਛ ਸਿੱਖੇ ਹੋਵਾਂਗੇ ਅਤੇ ਆਪਣੇ ਅੰਦਰ ਦੇ ਭਲੇ ਨੂੰ ਆਪਾਂ ਜ਼ਰੂਰ ਜਿਉਂਦਾ ਰੱਖਾਂਗੇ। ਆਪਣੇ ਆਪ ਨੂੰ ਆਪਾਂ ਇਸ ਕਾਬਲ ਕਰਾਂਗੇ ਕਿ ਸਾਨੂੰ ਇਹ ਦੋਵੇਂ ਹੀ ਦਿਖਦੇ ਰਹਿਣ, ਅਤੇ ਜਾਂ ਫਿਰ ਜੇ ਇੱਕ ਦਿਖੇ ਤਾਂ ਸਿਰਫ ਭਲਾ ਦਿਖੇ, ਬੁਰਾ ਨਾ ਦਿਖੇ।
4: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ, ਰੇਡੀਓ ਹਾਂਜੀ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

रेडियो हाँ जी 1674 आस करते हैं दिन थोड़ा वधिया जा रहा होएगा, चढ़दी कला च होगे उस रब दा कर रहे होगे शुकराना, चेहरे ते होगी मुस्कुराहट, जेकर नहीं ते आओ सब तो पहला चेहरे ते खुशी लेके आइए तो बिल्कुल इस तरह के नाल ही खुशी अपने चेहरे ते सजा के रखे। कहिंदे ने जदों आपां सवेरे सवेरे चेहरे ते मुस्कुराहट लैके आउने आ, खुशी लैके आउने आ, ते आपां तय कर चुके हुंने आ अज आपां अपना दिन किहड़े पासे लैके जाणा। जे नहीं तां किसे दिन अजमा के वेख लो, जां फिर जिहड़े कर रहे ने उहनां नूं पुछ के वेख लो साडा दिन तय हुंदा कि आपां सवेर किहदे किहड़े नाल किहड़े तरीके दे नाल आपां शुरू करदे हां। खुशी खुशी शुरू करदे हां, मत्थे ते तिउड़ियां पा के करदे, गिले शिकवियां दे नाल करदे हां, रोसियां दे नाल करदे हां, कल दे दिन दा भार लैके करदे हां जां फिर हौले भार, कल दे दिन दा सारा कुछ एक पासे रख के नवें सिरे तों एक नवी हल्की फुल्की सवेर आपां शुरू करदे हां। तो फिर दिन साडे हाथ विच आपां किदां दा बताउणा, तो वैसे कौन नहीं चाहुंदा कि मेरा दिन अज खुशी खुशी बीते। आओ फिर इसे मुस्कुराहट नूं बरकरार रखदे हां, इन्हां खुशियां नूं बरकरार रखदे हां। समां हो चुका अज दी कहानी दा। जापान दे विच एक फकीर होया रजाई। अक्सर ही निक्के निक्कियां कहानियां दे विच अज भी कहिंदे ने जापान च उहनूं याद कीता जांदा, उहदियां उदाहरणां दित्तियां जांदियां ने, उहदियां सिक्ख्यावां अगे बच्चिआं नूं दसियां जांदियां ने, बच्चिआं नूं ते की वड्डिआं नूं वी बड़े सरल जे तरीके दे नाल समझाउण दे लई ये कहानियां वरत लईआं जांदियां। उसे दे विचों एक कहानी, कहिंदे ने कि एक वारी एक चोर रजाई दी कुटिया च आ वड़िआ। वैसे रजाई बारे दस दईए ते कहिंदे ने कि उह एक ऐसा फकीर सी जिन्हें कदी जिंदगी दे विच कुछ नहीं कमाया, जे कमाया तां उस रब दा नां, होर दुनियावी वस्तां दे विचों उहदे कोलों एक कंबल तों इलावा होर कुछ नहीं सी। कड़ाके दी ठंड, रजाई ते उहदा कंबल, एक अलग बिरती दे विच बैठा अज अपने रब नूं याद कर रहा। अक्सर ही वेखण वाले कहिंदे सी कि रजाई मर गया। एक दूसरे दियां सौवां खा जांदे ही कि मैनूं इदां प्रतीत होया, मैं खुद वेख्या, मैं खुद महसूस कीता कि उह साह नहीं सी लै रहा। अगले दिन जदों जाके वेखदे तां उह फिर चंगा भला हुंदा। उह रब दे नाल इदां इकमिक हो के गल्लां करदा जिदा इस दुनिया तो किसी दूसरी दुनिया के चला गया हो। अज जदों एक चोर कड़की ठंड के विच इहदी कुटिया च वड़िया, रजाई अपने ध्यान के विच बैठा सी। चोर ने इधर उधर हाथ पैर मारिया, उन्हूं लगा कि यह मरिया, उन्हूं लगा कि सुत्ता, कुछ हिलजुल हुई है, इहनूं कोई पता नहीं लगा। उहदी झुग्गी झौंपड़ी के विच को बहुता समान तो सी नहीं, चोर नूं बहुता समान नहीं लगा ये तय करन दे विच कि हुण मैनूं वापस चले जाना चाहिए। अज उहदी सारी रात इसे तरह लंघी, किसी भी पासे दार नहीं सी लगा। वह सोचता सी कि इस कुटिया दे विचों कुछ माड़ा मोटा ही हाथ लग जाए। चोर की फितरत है,
ਉਹ ਹੁਣ ਘਰੋਂ ਨਿਕਲਿਆ ਅਤੇ ਉਹਨੇ ਕੁਛ ਨਾ ਕੁਛ ਤੇ ਚੋਰੀ ਕਰਕੇ ਜਾਣਾ। ਪਰ ਰਜਾਈ ਕੋਲ ਉਹਨੂੰ ਕੀ ਲੱਭਣਾ ਸੀ? ਕੁਛ ਨਹੀਂ ਲੱਭਾ। ਜਾਣ ਲੱਗਾ ਤਾਂ ਰਜਾਈ ਦੀ ਸਮਾਧੀ ਟੁੱਟ ਗਈ। ਰਜਾਈ ਨੇ ਪਿੱਛੋਂ ਆਵਾਜ਼ ਮਾਰੀ, ਇੱਕ ਜ਼ੋਰਦਾਰ ਕੜਕੀ ਹੋਈ ਆਵਾਜ਼, ਠਹਿਰ, ਕਿੱਥੇ ਜਾ ਰਿਹਾ? ਚੋਰ ਇੱਕਦਮ ਡਰ ਗਿਆ, ਜਿੱਦਾਂ ਮੈਂ ਫੜਿਆ ਗਿਆ ਹਾਂ। ਰਜਾਈ ਨੇ ਇਸ਼ਾਰੇ ਦੇ ਨਾਲ ਲਾਗੇ ਆਉਣ ਲਈ ਕਿਹਾ। ਉਹਦੇ ਚਿਹਰੇ ਦੇ ਉੱਤੇ, ਉਹਦੀਆਂ ਅੱਖਾਂ ਦੇ ਵਿੱਚ, ਉਹਦੀ ਆਵਾਜ਼ ਦੇ ਵਿੱਚ ਕੁਛ ਇੱਦਾਂ ਦਾ ਸੀ ਕਿ ਚੋਰ ਭੱਜਣ ਦਾ ਸੋਚ ਹੀ ਨਹੀਂ ਸਕਿਆ। ਜਿੱਦਾਂ ਇੱਕ ਤਾਰ ਦੇ ਨਾਲ ਬੰਨ ਕੇ ਰਜਾਈ ਨੇ ਆਪਣੇ ਵੱਲ ਖਿੱਚ ਲਿਆ ਹੋਵੇ। ਕਹਿਣ ਲੱਗਾ, ਖਾਲੀ ਹੱਥੀਂ ਕਿਉਂ ਜਾ ਰਿਹਾ? ਤੂੰ ਕੁਛ ਲੱਭਦਾ ਸੀ, ਮੇਰੇ ਘਰੋਂ ਤੂੰ ਖਾਲੀ ਹੱਥੀਂ ਜਾਏਗਾ? ਮੈਨੂੰ ਉਸ ਰੱਬ ਦੀ ਨਜ਼ਰਾਂ ਦੇ ਵਿੱਚ ਗੁਨਹਗਾਰ ਬਣਾਉਣਾ? ਅੱਜ ਪਹਿਲੀ ਵਾਰ ਇੱਦਾਂ ਹੋਇਆ ਮੇਰੇ ਘਰ ਕੋਈ ਆਇਆ। ਮੈਂ ਉਸ ਰੱਬ ਦਾ ਸ਼ੁਕਰਾਨਾ ਕਰਾਂ, ਮੇਰੇ ਘਰ ਉਹਨੇ ਕੋਈ ਭੇਜਿਆ, ਮੇਰੇ ਦਾਰ ਉਹਨੇ ਕੋਈ ਭੇਜਿਆ। ਅਕਸਰ ਲੋਕ ਅਮੀਰਾਂ ਦੇ ਘਰ ਜਾਂਦੇ ਆ, ਪੈਸੇ ਵਾਲਿਆਂ ਦੇ ਘਰ ਜਾਂਦੇ ਆ, ਜਿਨ੍ਹਾਂ ਦੇ ਘਰ 'ਚ ਬਹੁਤ ਕੁਛ ਹੁੰਦਾ ਵਾ, ਉੱਥੇ ਜਾ ਕੇ ਮੰਗਦੇ ਆ, ਉੱਥੇ ਚੋਰੀ ਕਰਦੇ ਆ। ਮੈਂ ਕਿੱਦਾਂ ਸ਼ੁਕਰਾਨਾ ਕਰਾਂ ਆਪਣੇ ਰੱਬ ਦਾ? ਅੱਜ ਮੇਰੇ ਘਰ ਵੀ ਉਹਨੇ ਚੋਰ ਭੇਜਿਆ, ਅਤੇ ਜੇ ਮੈਂ ਅੱਜ ਤੈਨੂੰ ਖਾਲੀ ਹੱਥੀਂ ਭੇਜਦਾ, ਮੈਂ ਕਿੱਥੇ ਲੇਖਾ ਦਊਂ? ਆਪਣੇ ਪਿੰਡੇ ਤੋਂ ਕੰਬਲ ਉਤਾਰ ਕੇ ਚੋਰ ਵੱਲ ਨੂੰ ਵਧਾ ਦਿੱਤਾ। ਰਜਾਈ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਨਹੀਂ ਸੀ। ਸਿਰੇ ਦੀ ਠੰਡ ਕੰਬਲ ਲਾ ਕੇ ਚੋਰ ਨੂੰ ਫੜਾਇਆ ਤਾਂ ਚੋਰ ਮਨਾ ਨਹੀਂ ਕਰ ਸਕਿਆ। ਹਾਲਾਂਕਿ ਉਹਦੇ ਮਨ ਦੇ ਵਿੱਚ ਆਇਆ ਕਿ ਕਰ ਕਰਾ ਕੇ ਫਕੀਰਾ, ਤੇਰੇ ਪਿੰਡੇ 'ਤੇ ਸਿਰਫ ਇਹ ਕੰਬਲ ਹੀ ਆ, ਜਿਵੇਂ ਇਹ ਵੀ ਲੈ ਗਿਆ ਤੂੰ ਠੰਡ 'ਚ ਮਰ ਜਾਏਗਾ। ਪਰ ਚੋਰ ਉਹਦੇ ਸਾਹਮਣੇ ਕੁਛ ਬੋਲ ਨਹੀਂ ਪਾਇਆ, ਕੰਬਲ ਲੈ ਕੇ ਚੱਲਦਾ ਬਣਿਆ। ਅਗਲੇ ਦਿਨ ਰਜਾਈ ਜਦੋਂ ਪਿੰਡ ਦੇ ਵਿੱਚ ਨਿਕਲਿਆ ਤਾਂ ਸਾਰੇ ਰੌਲਾ ਪੈ ਗਿਆ। ਹੁਣ ਤਾਂ ਇਹਨੇ ਕੰਬਲ ਵੀ ਲਾ ਦਿੱਤਾ, ਇੰਨੀ ਠੰਡ ਬਿਮਾਰ ਨਾ ਹੋ ਜਾਏ। ਕਈ ਸ਼ਰਤਾਂ ਲਾਉਂਦੇ ਨੇ, ਨਹੀਂ ਇਹਨੂੰ ਕੁਛ ਨਹੀਂ ਹੋ ਸਕਦਾ। ਕਈ ਸ਼ਰਤਾਂ ਲਾਉਂਦੇ ਨੇ, ਹੁਣੇ ਮਰਿਆ ਹੀ ਲੈ। ਅਲੱਗ ਅਲੱਗ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ, ਕੰਬਲੇ ਦਾ ਗਿਆ ਤਾਂ ਗਿਆ ਕਿੱਥੇ? ਇਹ ਆਏ ਦਿਨ ਕੋਈ ਨਾ ਕੋਈ ਨਵਾਂ ਕੌਤਕ ਰਚਦਾ। ਹਾਲੇ ਗੱਲਾਂ ਚੱਲ ਹੀ ਰਹੀਆਂ ਸੀ ਕਿ ਉਧਰੋਂ ਚੋਰ ਫੜਿਆ ਗਿਆ, ਕਿਤੇ ਹੋਰ ਚੋਰੀ ਕਰਦਾ ਫੜਿਆ ਗਿਆ, ਫੜ ਕੇ ਰਾਜੇ ਕੋਲ ਲੈ ਕੇ ਗਏ। ਉਹਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਰਜਾਈ ਦਾ ਕੰਬਲ ਉਹਦੇ ਘਰ ਦੇ ਵਿੱਚੋਂ ਲੱਭ ਗਿਆ। ਹੁਣ ਤਾਂ ਗੁੱਸਾ ਹੋਰ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਸੀ ਰਾਜੇ ਦਾ, ਕਿਉਂਕਿ ਰਾਜੇ ਨੇ ਵੀ ਬੜੀ ਵਾਰੀ ਵੇਖਿਆ ਸੀ ਉਹਨੂੰ ਉਸੇ ਕੰਬਲ ਦੇ ਵਿੱਚ, ਕਿਉਂਕਿ ਉਹਦੇ ਕੋਲ ਇਸ ਕੰਬਲ ਤੋਂ ਇਲਾਵਾ ਹੋਰ ਕੁਛ ਹੈ ਹੀ ਨਹੀਂ ਸੀ। ਰਾਜਾ ਵੀ ਮੰਨਦਾ ਸੀ ਫਕੀਰ ਨੂੰ, ਰਾਜੇ ਨੂੰ ਵੀ ਪਤਾ ਸੀ ਕਿ ਇਹਦੀ ਕਈ ਕੋਈ ਗੱਲ ਝੂਠੀ ਨਹੀਂ ਪੈਂਦੀ। ਇਹ ਆਪਣੀ ਮਸਤੀ ਦੇ ਵਿੱਚ ਜੋ ਕਹਿ ਦੇ, ਹੋ ਨਹੀਂ ਸਕਦਾ ਉਹ ਪੂਰਾ ਨਾ ਹੋਵੇ। ਹਰ ਇੱਕ ਨੂੰ ਪਤਾ ਸੀ ਕਿ ਇਹ ਕੰਬਲ ਕਿਹਦਾ। ਉੱਦਾਂ ਤਾਂ ਭਾਵੇਂ ਚੋਰੀ 'ਚ ਤੈਨੂੰ ਛੱਡ ਦਿੰਦੇ, ਪਰ ਜਿਹੜੇ ਫਕੀਰ ਦਾ ਤੂੰ ਕੰਬਲ ਚੋਰੀ ਕੀਤਾ ਨਾ, ਹੁਣ ਨਹੀਂ ਤੈਨੂੰ ਛੱਡਿਆ ਜਾ ਸਕਦਾ। ਚੋਰ ਨੇ ਹੱਥ ਜੋੜੇ ਅਤੇ ਕਹਿਣ ਲੱਗਾ, ਰਾਜਾ ਮੈਂ ਚੋਰੀ ਨਹੀਂ ਕੀਤੀ, ਬਾਕੀ ਚੋਰੀਆਂ ਸਿਰ ਮੱਥੇ, ਪਰ ਇਹ ਕੰਬਲ ਮੈਂ ਚੋਰੀ ਨਹੀਂ ਕੀਤਾ। ਮੈਂ ਉਹਦੀ ਕੁਟੀਆ ਗਿਆ ਜ਼ਰੂਰ ਸੀ, ਪਰ ਇਹ ਮੈਂ ਚੋਰੀ ਨਹੀਂ ਕੀਤੀ, ਉਹਨੇ ਮੈਨੂੰ ਆਪ ਹੀ ਦਿੱਤਾ। ਮੈਂ ਤਾਂ ਉੱਥੋਂ ਭੱਜਣ ਲੱਗਾ ਸੀ,
ਉਹਨੇ ਇੱਕ ਕੜਕਵੀਂ ਆਵਾਜ਼ ਦੇ ਵਿੱਚ ਮੈਨੂੰ ਪਿੱਛੋਂ ਬੁਲਾਇਆ। ਬੁਲਾ ਕੇ ਕਹਿਣ ਲੱਗਾ, ਇਹ ਕੰਬਲ ਤੂੰ ਲੈ ਕੇ ਜਾਣਾ। ਉਹਨੇ ਮੈਨੂੰ ਜਿੱਦਾਂ ਹੁਕਮ ਦਿੱਤਾ ਹੋਵੇ ਕਿ ਮੈਂ ਉਸ ਦਿਨ ਖਾਲੀ ਹੱਥੀ ਨਹੀਂ ਸੀ ਜਾ ਸਕਦਾ ਉਹਦੀ ਕੁਟੀਆ 'ਚੋਂ, ਜੇ ਨਹੀਂ ਯਕੀਨ ਤਾਂ ਉਹਨੂੰ ਸੱਦ ਕੇ ਪੁੱਛ ਲਓ। ਫੈਸਲਾ ਹੋਇਆ ਕਿ ਜੇਕਰ ਉਹ ਆਪ ਕਹਿ ਦੇ ਤਾਂ ਫਿਰ ਤੈਨੂੰ ਛੱਡ ਦਿੱਤਾ ਜਾਊਗਾ। ਆਪਣੇ ਸਿਪਾਹੀ ਭੇਜੇ, ਫਕੀਰ ਨੂੰ ਬੁਲਾਇਆ, ਭਰੀ ਸਭਾ ਦੇ ਵਿੱਚ ਪੁੱਛਿਆ ਗਿਆ ਕਿ ਤੇਰਾ ਕੰਬਲ ਚੋਰੀ ਹੋਇਆ। ਰਜਾਈ ਕਹਿਣ ਲੱਗਾ, ਮੇਰਾ ਕੁਛ ਚੋਰੀ ਨਹੀਂ ਹੋਇਆ ਰਾਜਨ, ਮੇਰਾ ਹੈਗਾ ਹੀ ਕੀ ਸੀ ਜਿਹੜਾ ਚੋਰੀ ਹੋ ਜਾਣਾ। ਜਿਹੜੇ ਕੰਬਲ ਦੀ ਤੁਸੀਂ ਗੱਲ ਕਰਦੇ ਹੋ ਇਹ ਮੈਂ ਆਪ ਹੀ ਦਿੱਤਾ। ਜੋ ਇਹ ਬੰਦਾ ਕਹਿ ਰਿਹਾ ਇਹ ਬਿਲਕੁਲ ਠੀਕ ਕਹਿ ਰਿਹਾ। ਮੇਰੀ ਬੇਨਤੀ, ਇਹਨੂੰ ਸਜ਼ਾ ਨਾ ਕੀਤੀ ਜਾਵੇ। ਇਹਨੇ ਤਾਂ ਮੇਰੇ 'ਤੇ ਬੜਾ ਪਰਉਪਕਾਰ ਕੀਤਾ। ਸਾਰੇ ਹੈਰਾਨ, ਇਹੋ ਜਿਹਾ ਕੀ ਪਰਉਪਕਾਰ ਕਰ ਦਿੱਤਾ ਇਸ ਚੋਰ ਨੇ। ਫਕੀਰ ਕਹਿਣ ਲੱਗਾ, ਇਹਨੇ ਉਹ ਕੀਤਾ ਜਿਹੜਾ ਮੇਰੇ ਨਾਲ ਅੱਜ ਤੱਕ ਨਹੀਂ ਸੀ ਹੋਇਆ। ਇਹਨੇ ਮੈਨੂੰ ਕੁਛ ਦੇਣ ਜੋਗਾ ਕਰ ਦਿੱਤਾ। ਮੇਰਾ ਨਾਮ ਹੀ ਉਹਨਾਂ ਲੋਕਾਂ ਦੇ ਵਿੱਚ ਆ ਗਿਆ ਜਿਹੜੇ ਕੁਛ ਦਾਨ ਪੁੰਨ ਕਰ ਦਿੰਦੇ ਨੇ। ਇਸ ਵਿਅਕਤੀ ਨੇ ਮੈਨੂੰ ਅਹਿਸਾਸ ਕਰਾਇਆ ਕਿ ਮੇਰੇ ਕੋਲ ਵੀ ਕੁਛ ਸੀ ਜਿਹੜਾ ਮੈਂ ਦੇ ਸਕਦਾ। ਮੇਰਾ ਦਿੱਤਾ ਇਹ ਕੰਬਲ ਇਹਨੇ ਲੈ ਕੇ ਮੈਨੂੰ ਮਾਣ ਮਹਿਸੂਸ ਕਰਵਾਇਆ। ਹੁਣ ਮੈਂ ਕਹਿ ਸਕਦਾ ਕਿ ਮੇਰੇ ਘਰ ਆਇਆ ਵੀ ਕੋਈ ਖਾਲੀ ਹੱਥੀ ਨਹੀਂ ਸੀ ਗਿਆ। ਜੇ ਇੱਦਾਂ ਹੀ ਮੁੜ ਜਾਂਦਾ, ਇਹ ਕੰਬਲ ਨਾ ਲੈ ਕੇ ਜਾਂਦਾ, ਤਾਂ ਮੈਂ ਆਪਣੇ ਰੱਬ ਨੂੰ ਕਿਹੜਾ ਮੂੰਹ ਵਿਖਾਉਣਾ ਹੈ। ਚੋਰ ਨੂੰ ਛੱਡ ਦਿੱਤਾ ਗਿਆ ਕਿਉਂਕਿ ਹੁਣ ਉਹ ਚੋਰ ਨਹੀਂ ਸੀ ਰਿਹਾ, ਹੁਣ ਉਹ ਰਜਾਈ ਦਾ ਹੋ ਚੁੱਕਾ ਹੈ। ਹੋਰ ਬਹੁਤ ਸਾਰੇ ਲੋਕਾਂ ਦੇ ਵਾਂਗੂ ਹੁਣ ਉਹ ਵੀ ਫਕੀਰ ਦੇ ਲੜ ਲੱਗ ਚੁੱਕਾ ਸੀ। ਇੱਦਾਂ ਦਾ ਇੱਕ ਅੰਦਾਜ਼ ਸੀ ਫਕੀਰ ਦਾ, ਇੱਕ ਅੰਦਾਜ਼ ਸੀ ਰਜਾਈ ਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਾ ਇਨਸਾਨ ਵੇਖਦਾ, ਜਿਹੜਾ ਇੱਕ ਚੋਰ ਦੇ ਵਿੱਚੋਂ ਵੀ ਚੰਗਿਆਈ ਵੇਖਦਾ, ਜਿਹੜਾ ਦਾਰਾ ਏ ਚੋਰ ਨੂੰ ਵੀ ਕਹਿੰਦਾ ਹੈ ਮੇਰੀ ਭਲਾਈ ਕਰਨ ਆਇਆ ਹੈ। ਇਹ ਆ ਨਜ਼ਰੀਆ, ਅਤੇ ਗੱਲ ਹੈ ਸਾਰੀ ਨਜ਼ਰੀਏ ਦੀ। ਜਦੋਂ ਆਪਾਂ ਆਪਣਾ ਨਜ਼ਰੀਆ ਚੇਂਜ ਕਰ ਲਈਏ, ਆਪਣੇ ਆਪ ਨੂੰ ਆਪਾਂ ਬਦਲ ਲਈਏ, ਤਾਂ ਫਿਰ ਸਾਰੀ ਦੁਨੀਆ ਬਦਲ ਜਾਂਦੀ ਹੈ। ਜਿੱਦਾਂ ਤੁਸੀਂ ਵੇਖਣਾ ਚਾਹੁੰਦੇ ਹੋ ਇਸ ਦੁਨੀਆ ਨੂੰ ਉੱਦਾਂ ਵੇਖਣਾ ਸ਼ੁਰੂ ਕਰ ਦਿਓ, ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਭਦਾ, ਮਾੜੇ ਵੀ ਤੁਹਾਨੂੰ ਚੰਗੇ ਚੰਗੇ ਲੱਗਣ ਲੱਗ ਪੈਂਦੇ। ਅਤੇ ਜੇ ਕਿਤੇ ਆਪਣੇ ਆਪ ਦੇ ਵਿੱਚ ਮਾੜਾ ਹੋਵੇ ਬੰਦਾ, ਆਪਣੀ ਸੋਚ ਮਾੜੀ ਹੋਵੇ, ਚੰਗੇ ਭਲੇ ਉਹ ਫਕੀਰਾਂ ਦੇ ਵਿੱਚ, ਸਾਧਾਂ ਦੇ ਵਿੱਚ, ਸੂਫੀ ਸੰਤਾਂ ਦੇ ਵਿੱਚ ਵੀ ਨੁਕਸ ਕੱਢਣ ਲੱਗ ਪੈਂਦਾ, ਉਹਨੂੰ ਉਹ ਵੀ ਚੋਰ ਲੱਗਦੇ ਨੇ। ਕਹਿੰਦੇ ਨੇ ਜਦੋਂ ਆਪਾਂ ਕਿਸੇ ਬਾਰੇ ਕੋਈ ਟਿੱਪਣੀ ਕਰਦੇ ਹਾਂ, ਕਿਸੇ ਬਾਰੇ ਕੋਈ ਗੱਲ ਕਰਦੇ ਹਾਂ, ਕਿਸੇ ਬਾਰੇ ਕੋਈ ਵਿਚਾਰ ਦਿੰਦੇ ਹਾਂ, ਅਤੇ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹੇ ਹੁੰਦੇ ਹਾਂ, ਜਿੱਦਾਂ ਸ਼ੀਸ਼ਾ ਸਾਨੂੰ ਸਾਡਾ ਅਕਸ ਵਿਖਾਉਂਦਾ, ਇਸੇ ਤਰ੍ਹਾਂ ਦੇ ਨਾਲ ਆਪਾਂ ਜਦੋਂ ਕਿਸੇ ਦੂਸਰੇ ਵਿਅਕਤੀ ਬਾਰੇ ਟੀਕਾ ਟਿੱਪਣੀ ਕਰਦੇ ਹਾਂ, ਉਹਦੀ ਬੁਰਾਈ ਕਰਦੇ ਹਾਂ, ਅਤੇ ਆਪਾਂ ਆਪਣੇ ਆਪ ਦੀ ਗੱਲ ਕਰ ਰਹੇ ਹੁੰਦੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇੱਕ ਠੱਗ ਬੰਦਾ ਦੂਸਰੇ ਦੀ ਠੱਗੀ ਬੜੀ ਛੇਤੀ ਪਛਾਣ ਲੈਂਦਾ, ਇੱਕ ਠੱਗ ਦੂਸਰੇ ਠੱਗ ਦੀ ਅੱਖ ਬੜੀ ਛੇਤੀ ਪਛਾਣ ਲੈਂਦਾ। ਉਸੇ ਤਰ੍ਹਾਂ ਜਿੱਦਾਂ ਇੱਕ ਸ਼ਰਾਬੀ ਦੂਸਰੇ ਸ਼ਰਾਬੀ ਦੀ ਰਮਜ ਝੱਟ ਸਮਝ ਜਾਂਦਾ,
ਆਪਾਂ ਜੋ ਹੁੰਦੇ ਹਾਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਜਾਂਦੇ ਹਾਂ ਆਪਣਾ ਉੱਦਾਂ ਦਾ ਰੰਗ ਆਪਾਂ ਖਿਲਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਚੀਜ਼ਾਂ ਹੌਲੀ ਹੌਲੀ ਸਾਡੇ ਸੁਭਾਅ ਦੇ ਵਿੱਚ ਇੱਥੋਂ ਤੱਕ ਗ੍ਰਸ ਚੁੱਕੀਆਂ ਹੁੰਦੀਆਂ ਨੇ ਕਿ ਇਸ ਚੀਜ਼ ਦੀ ਕਮਾਂਡ ਤੁਹਾਨੂੰ ਆਪਣੇ ਆਪ ਨੂੰ ਦੇਣੀ ਨਹੀਂ ਪੈਂਦੀ, ਉਹ ਆਟੋਮੈਟਿਕ ਹੋ ਜਾਂਦੀ ਹੈ। ਜਦੋਂ ਵਾਰ ਵਾਰ ਆਪਾਂ ਕੋਈ ਚੀਜ਼ ਰਿਪੀਟ ਕਰਦੇ ਹਾਂ ਤਾਂ ਫਿਰ ਉਹ ਸਹਿ ਸੁਭਾਅ ਸਾਡੇ ਮੂੰਹ ਦੇ ਵਿੱਚੋਂ, ਸਾਡੀ ਜ਼ਬਾਨ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਕਲਦੀ ਹੈ ਕਿ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਦਾ। ਜਿੱਦਾਂ ਇੱਕ ਸ਼ਰਾਬੀ ਨੂੰ ਇੱਕ ਨਵੇਂ ਸ਼ਹਿਰ ਦੇ ਵਿੱਚ ਇੱਕ ਓਪਰੀ ਥਾਂ 'ਤੇ ਛੱਡ ਦਿੱਤਾ ਜਾਵੇ ਅਤੇ ਜਿੰਨਾ ਮਰਜ਼ੀ ਕਹਿ ਲਓ ਇੱਥੋਂ ਸ਼ਰਾਬ ਨਹੀਂ ਮਿਲਦੀ, ਉਹ ਤੁਹਾਨੂੰ ਬਹੁਤ ਜਲਦ ਉੱਥੋਂ ਦੇ ਸਾਰੇ ਸ਼ਰਾਬ ਅੱਡੇ ਲੱਭ ਕੇ ਦੱਸ ਦੂ ਅਤੇ ਥੋੜ੍ਹੇ ਦਿਨਾਂ ਦੇ ਵਿੱਚ ਉਸ ਸ਼ਹਿਰ ਦੇ ਉਸ ਪਿੰਡ ਦੇ ਸਾਰੇ ਸ਼ਰਾਬੀਆਂ ਦੇ ਨਾਲ ਉਹਦੀ ਯਾਰੀ ਵੀ ਪਤਾ ਪਈ। ਉਹਨਾਂ ਲੋਕਾਂ ਦੇ ਨਾਲ ਹੀ ਜਾ ਕੇ ਯਾਰੀਆਂ ਲਾਓ ਜਿੱਦਾਂ ਦਾ ਉਹਦਾ ਆਪਣਾ ਸੁਭਾਅ ਹੈ। ਇਸ ਕਰਕੇ ਜਦੋਂ ਆਪਾਂ ਕਿਸੇ ਦੀ ਭੰਡਣੀ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ, ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਹਾਂ, ਇੱਕ ਵਾਰੀ ਜ਼ਰੂਰ ਯਾਦ ਕਰ ਲਿਓ ਕਿ ਆਪਾਂ ਸ਼ੀਸ਼ੇ ਅੱਗੇ ਖੜ੍ਹੇ ਹਾਂ, ਕਿਉਂਕਿ ਉਸ ਵਿਅਕਤੀ ਦੇ ਵਿੱਚੋਂ ਤੁਸੀਂ ਉਹੀ ਲੱਭਿਆ ਜੋ ਤੁਹਾਡੇ ਅੰਦਰ ਹੈ। ਜਿਹੜੇ ਲੋਕ ਕਿਸੇ ਦੀ ਚੰਗਿਆਈ ਕਰਦੇ ਨੇ ਉਹ ਖੁਦ ਚੰਗੇ ਨੇ। ਹੁਣ ਤੈਅ ਆਪਾਂ ਕਰਨਾ ਆਪਾਂ ਚੰਗੇ ਬਣਨਾ ਕਿ ਬੁਰੇ ਬਣਨਾ, ਜਾਂ ਫਿਰ ਜਿੱਦਾਂ ਦੇ ਵਿਚਾਰ ਤੁਸੀਂ ਕਿਸੇ ਬਾਰੇ ਦਿੰਦੇ ਹੋ ਮੰਨ ਲਓ ਕਿ ਤੁਸੀਂ ਵੀ ਉੱਦਾਂ ਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਬੇਨਤੀ ਇਹੋ ਹੀ ਕਿ ਕੋਸ਼ਿਸ਼ ਕਰੀਏ ਆਪਾਂ ਨਿੰਦਿਆ ਚੁਗਲੀ ਤੋਂ ਦੂਰ ਰਹੀਏ। ਜੇ ਕਿਸੇ ਬਾਰੇ ਕੁਛ ਬੋਲਣਾ ਤਾਂ ਚੰਗਾ ਹੀ ਬੋਲੀਏ, ਕੋਸ਼ਿਸ਼ ਕਰੀਏ ਉਹਦੇ ਸੁਭਾਅ 'ਚੋਂ ਕੁਛ ਚੰਗਾ ਲੱਭ ਕੇ ਉਹ ਬੋਲੀਏ। ਹੌਲੀ ਹੌਲੀ ਸਾਡੀ ਆਪਣੀ ਸ਼ਖਸੀਅਤ ਵੀ ਨਿਖਰ ਆਊਗੀ। ਜੇ ਕਿਸੇ ਦੀ ਕੋਈ ਗੱਲ ਸੁਣ ਕੇ ਤੁਹਾਡੇ ਮਨ ਦੇ ਵਿੱਚ ਈਰਖਾ ਆਉਂਦੀ ਹੈ, ਇਹਦਾ ਮਤਲਬ ਕਿ ਤੁਸੀਂ ਖੁਦ ਈਰਖਾ ਲਓ। ਤੁਹਾਨੂੰ ਕਿਸੇ ਦੀ ਸਿਫਤ ਸੁਣਨੀ ਜੇਕਰ ਚੰਗੀ ਨਹੀਂ ਲੱਗਦੀ, ਇਹਦਾ ਮਤਲਬ ਕਿ ਤੁਹਾਡੇ ਵਿੱਚ ਘਮੰਡ ਇੰਨਾ ਕੁ ਜ਼ਿਆਦਾ ਭਰ ਚੁੱਕਾ ਕਿ ਹੁਣ ਉਹਨੂੰ ਧੋਣ ਦੀ ਲੋੜ ਹੈ। ਸਵਾਜ ਤੋਂ ਬਾਅਦ ਜਦੋਂ ਕੋਈ ਕਿਸੇ ਦੀ ਸਿਫਤ ਕਰੇ ਤੇ ਮੰਨ ਲਓ ਕਿ ਉਹ ਸਿਫਤ ਤੁਸੀਂ ਵੀ ਕਰਨੀ ਆ, ਨਾ ਕਿ ਉਸ ਸਿਫਤ ਨੂੰ ਸੁਣ ਕੇ ਉਸ ਬੰਦੇ ਦੀ ਸ਼ਖਸੀਅਤ ਦਾ ਦੂਸਰਾ ਪੱਖ ਦੱਸਣ ਦੀ ਕੋਸ਼ਿਸ਼ ਕਰਨੀ ਆ। ਬਿਲਕੁਲ ਰਜਾਈ ਵਾਂਗੂ ਜਦੋਂ ਉਹਨੇ ਚੋਰ ਦੇ ਵਿੱਚੋਂ ਵੀ ਚੰਗਾ ਲੱਭ ਰਿਹਾ, ਇਹ ਕਹਾਣੀ ਸਾਨੂੰ ਭੇਜੀ ਸੀ ਸੰਤੋਖ ਸਿੰਘ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਓਸ਼ੋ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਅੱਜ ਸਾਂਝ ਪਾਈ ਹੈ। ਤੁਹਾਡੇ ਕੋਲ ਵੀ ਹੋਵੇ ਕੋਈ ਕਹਾਣੀ ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਾਂਝ ਪਾਉਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ, ਸਾਡੇ ਵਟਸਐਪ 044-7-17-16-74 ਦੇ ਉੱਤੇ, ਜਾਂ ਫਿਰ ਈਮੇਲ info@haanji.com.au ਦੇ ਉੱਤੇ ਵੀ ਭੇਜ ਸਕਦੇ ਹੋ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade fir,
3: Hanji Hanji, oye Hanji Hanji,
4: Hanji Radio.
5: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
6: देखो सच बता दो।
7: मैं झूठ नहीं बोल रही, मैनू सच्ची कुछ नहीं पता।
5: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच।
8: ਪੰਜ ਜੂਨ 2026 ਸ਼ੁੱਕਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੇ ਖਬਰਾਂ ਦੇ। ਅੱਜ ਸ਼ਾਮ ਦੇ ਇਸ ਬੁਲੇਟਿਨ ਦੇ ਵਿੱਚ ਪਹਿਲੀ ਖਬਰ ਈਰਾਨ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਈਰਾਨ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਸਕਦੇ ਨੇ। ਇਹ ਹਾਲੇ ਸਿਰਫ ਅੰਦਾਜ਼ੇ ਲਗਾਏ ਜਾ ਰਹੇ ਨੇ, ਬੜੇ ਚਿਰ ਤੋਂ ਲਗਾਏ ਜਾ ਰਹੇ ਨੇ, ਪਰ ਟਰੰਪ ਨੇ ਇਸ ਦੇ ਥੋੜ੍ਹੇ ਨਰਮ ਸੰਕੇਤ ਦਿੱਤੇ ਨੇ। ਟਰੰਪ ਨੇ ਉਮੀਦ ਜਤਾਈ ਹੈ ਕਿ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਨਾਲ ਮਿਲਣਾ ਉਹਨਾਂ ਦੇ ਲਈ ਵੀ ਕਾਫੀ ਸਨਮਾਨ ਦੀ ਗੱਲ ਹੋਏਗੀ। ਹਾਲਾਂਕਿ ਨਾਲ ਇਹ ਵੀ ਕਿਹਾ ਗਿਆ ਕਿ ਜੇਕਰ ਈਰਾਨ ਕਿਸੇ ਵੀ ਅਮਰੀਕੀ ਫੌਜੀ ਨੂੰ ਮਾਰਦਾ ਤਾਂ ਜੰਗ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੀਰਵਾਰ ਦੇ ਦਿਨ ਇਹ ਗੱਲ ਕਹੀ ਕਿ ਮੈਂ ਮਿਲਣਾ ਨਹੀਂ ਚਾਹੁੰਦਾ, ਪਰ ਜੇਕਰ ਮੈਂ ਮਿਲਿਆ ਤਾਂ ਮੇਰੇ ਲਈ ਤਾਂ ਕਾਫੀ ਇੱਜ਼ਤ ਦੀ ਗੱਲ ਹੋਣੀ ਹੈ। ਮੈਂ ਦੇਖਣਾ ਚਾਹਾਂਗਾ ਕਿ ਅਸੀਂ ਕੀ ਸਮਝੌਤਾ ਕਰ ਸਕਦੇ ਹਾਂ। ਜੇ ਸਮਝੌਤਾ ਹੁੰਦਾ ਤਾਂ ਸੰਭਵ ਹੈ, ਤਾਂ ਜ਼ਾਹਰ ਜੀ ਗੱਲ ਹੈ ਕਿ ਮੈਂ ਉਹਨਾਂ ਨੂੰ ਮਿਲਾਂਗਾ, ਮੈਨੂੰ ਕੋਈ ਦਿੱਕਤ ਤਾਂ ਨਹੀਂ ਹੈ। ਪਰ ਜੇਕਰ ਇਸ ਦਰਮਿਆਨ ਉਹਨਾਂ ਦੀ ਤਰਫ ਤੋਂ ਸਾਡੇ ਉੱਤੇ ਹਮਲੇ ਕੀਤੇ ਗਏ ਤਾਂ ਫਿਰ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਮੈਂ ਤਾਂ ਕਹਾਂਗਾ ਕਿ ਮੈਂ ਉਹਨਾਂ ਦਾ ਪਸੰਦੀਦਾ ਵਿਅਕਤੀ ਨਹੀਂ ਹਾਂ, ਪਰ ਹਾਂ ਇਸ ਦੇ ਬਾਵਜੂਦ ਸ਼ਾਇਦ ਇੱਕ ਪ੍ਰੋਫੈਸ਼ਨਲ ਜ਼ਰੂਰ ਹਾਂ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਨੇ ਉਮੀਦ ਇਹ ਵੀ ਜਤਾਈ ਹੈ ਕਿ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਵਪਾਰ ਸਮਝੌਤਾ ਜਲਦ ਹੋ ਜਾਏਗਾ। ਟਰੇਡ ਡੀਲ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਅਸੀਂ ਇਸ ਸਮਝੌਤੇ ਦੇ ਕਾਫੀ ਨੇੜੇ ਪਹੁੰਚ ਜਾਵਾਂਗੇ ਕਿਉਂਕਿ ਮੈਨੂੰ ਪ੍ਰਧਾਨ ਮੰਤਰੀ ਬਹੁਤ ਪਸੰਦ ਨੇ, ਉਹ ਮੇਰੇ ਚੰਗੇ ਦੋਸਤ ਨੇ। ਨਰਿੰਦਰ ਮੋਦੀ ਦੀ ਉਹ ਗੱਲ ਕਰ ਰਹੇ ਸੀ ਅਤੇ ਸਾਡੀ ਆਪਸ 'ਚ ਚੰਗੀ ਬਣਦੀ ਹੈ। ਹਾਲਾਂਕਿ ਦੋਸਤ ਕਹਿੰਦੇ ਕਈ ਵਾਰ ਟੈਰਿਫ ਭਾਰਤ ਦੇ ਉੱਤੇ ਹੀ ਲਗਾਏ ਨੇ ਅਤੇ ਉਹਨਾਂ ਇਹ ਵੀ ਗੱਲ ਕਹੀ ਕਿ ਸਾਡੇ ਰਿਸ਼ਤੇ ਵੀ ਬੜੇ ਚੰਗੇ ਨੇ। ਇਸ ਵਾਰ ਟਰੰਪ ਨੇ ਫਿਰ ਦੁਹਰਾਇਆ ਕਿ ਭਾਰਤ ਨੇ ਅਮਰੀਕਾ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਗਾਏ ਸੀ, ਇਸੇ ਦੇ ਚੱਲਦਿਆਂ ਅਮਰੀਕਾ ਨੂੰ ਕੁਝ ਹਾਸਲ ਨਹੀਂ ਸੀ ਹੁੰਦਾ। ਵਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਸਾਲਾਂ ਤੱਕ ਭਾਰਤ ਨੇ ਅਮਰੀਕਾ ਦਾ ਚੰਗਾ ਫਾਇਦਾ ਚੁੱਕਿਆ। ਉਹਨਾਂ ਇਹ ਵੀ ਕਿਹਾ ਕਿ ਬਦਲੇ ਦੇ ਵਿੱਚ ਸਾਨੂੰ ਕੁਝ ਦਿੱਤਾ ਵੀ ਨਹੀਂ ਗਿਆ, ਹੁਣ ਸਥਿਤੀ ਹੁਣ ਜਿਹੜੀ ਸਿਚੁਏਸ਼ਨ ਉਹ ਬਿਲਕੁਲ ਉਲਟ ਹੈ, ਹੁਣ ਅਸੀਂ ਭਾਰਤ ਤੋਂ ਬਹੁਤ ਪੈਸਾ ਕਮਾ ਰਹੇ ਹਾਂ। ਜ਼ਿਕਰਯੋਗ ਹੈ ਕਿ ਭਾਰਤ ਅਮਰੀਕਾ ਟਰੇਡ ਡੀਲ ਦੇ ਉੱਤੇ ਲੰਮੇ ਸਮੇਂ ਤੋਂ ਇੱਕ ਰੁਕਾਵਟ ਆਈ ਹੋਈ ਹੈ, ਬਰਫ਼ ਜੰਮੀ ਹੋਈ ਹੈ। ਭਾਰਤ ਦੇ ਐਗਰੀਕਲਚਰ ਸੈਕਟਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਇਹ ਡੀਲ ਦੱਸੀ ਜਾ ਰਹੀ ਹੈ। ਹਾਲਾਂਕਿ ਭਾਰਤ ਨੇ ਹਾਲੇ ਤੱਕ ਕੋਈ ਅਧਿਕਾਰਕ ਟਿੱਪਣੀ ਉਹਦੇ 'ਤੇ ਨਹੀਂ ਕੀਤੀ। ਅਧਿਕਾਰਕ ਦਾ ਮਤਲਬ ਕਿ ਪ੍ਰਧਾਨ ਮੰਤਰੀ ਮੋਦੀ ਜਾਂ ਜਿਹੜੇ ਵਣਜ ਮੰਤਰੀ ਪਿਊਸ਼ ਗੋਇਲ ਨੇ ਜਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਨਾਲ ਹੋਣ ਜਾ ਰਹੀ ਟਰੇਡ ਡੀਲ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਲਈ ਕੀ ਸਮਝੌਤਾ ਕੀਤਾ ਜਾਏਗਾ ਜਾਂ ਨਹੀਂ, ਇਸ ਦੇ ਉੱਤੇ ਕੋਈ ਵੀ ਬਿਆਨ ਆਪਣਾ ਨਹੀਂ ਦਿੱਤਾ। ਉੱਧਰ ਬਰਤਾਨੀਆ ਦੇ ਵਪਾਰ ਮੰਤਰੀ ਪੀਟਰ ਕਾਇਲ ਨੇ ਕਿਹਾ ਹੈ ਕਿ ਫ੍ਰੀ ਟਰੇਡ ਡੀਲ ਨੂੰ ਲਾਗੂ ਕਰਨ ਨੂੰ ਲੈ ਕੇ ਬਰਤਾਨੀਆ ਅਤੇ ਭਾਰਤ ਦੇ ਦਰਮਿਆਨ ਗੱਲਬਾਤ ਤੇਜ਼ੀ ਦੇ ਨਾਲ ਚੱਲ ਰਹੀ ਹੈ। ਇਸਪਾਤ ਵਿਵਾਦ ਦੇ ਉੱਤੇ ਵੀ ਸਮਝੌਤੇ ਦੇ ਉੱਤੇ ਚਰਚਾ ਹੋਏਗੀ। ਇਸ ਦਰਮਿਆਨ ਕਿਹਾ ਜਾ ਰਿਹਾ ਹੈ ਕਿ ਬਰਤਾਨੀਆ ਅਤੇ ਭਾਰਤ ਨੇ ਮਈ 2025 ਦੇ ਵਿੱਚ ਇੱਕ ਫ੍ਰੀ ਟਰੇਡ ਡੀਲ ਦੇ ਉੱਤੇ ਸਹਿਮਤੀ ਜਤਾਈ ਸੀ, 2 ਮਹੀਨਿਆਂ ਬਾਅਦ ਇਸ 'ਤੇ ਸਾਈਨ ਵੀ ਕਰ ਦਿੱਤੇ ਸੀ। ਦੋਹਾਂ ਦੇਸ਼ਾਂ ਦੀ ਤਰਫ ਤੋਂ ਸਮਝੌਤੇ ਨੂੰ ਬਸ ਲਾਗੂ ਕੀਤਾ ਜਾਣਾ ਬਾਕੀ ਸੀ, ਜਿਸ ਤੋਂ ਲਗਭਗ 1 ਸਾਲ ਦਾ ਸਮਾਂ ਲੱਗ ਜਾਂਦਾ ਜੇਕਰ ਜ਼ਿਆਦਾ ਨਾ ਮੰਨੀਏ, ਪਰ ਹੁਣ 1 ਸਾਲ ਤੋਂ ਤਾਂ ਉੱਪਰ ਹੀ ਹੋ ਗਿਆ, ਕੁਝ ਦਿਨ ਉੱਪਰ ਹੀ ਹੁੰਦੇ ਜਾ ਰਹੇ ਨੇ। ਭਾਰਤੀ ਅਧਿਕਾਰੀਆਂ ਨੇ ਬਰਤਾਨੀਆ ਦੀ ਤਰਫ ਤੋਂ ਅਗਲੇ ਮਹੀਨੇ ਲਾਗੂ ਕੀਤੇ ਜਾਣ ਵਾਲੇ ਜਿਹੜੇ ਕੁਝ ਇਸਪਾਤ ਵਪਾਰ ਨਿਯਮ ਨੇ ਉਹਨਾਂ ਦੇ ਉੱਤੇ ਚਿੰਤਾ ਜਤਾਈ ਹੈ। ਦਿੱਲੀ ਦੇ ਵਿੱਚ ਹੋਈ ਗੱਲਬਾਤ ਦੇ ਦਰਮਿਆਨ ਕਾਇਲ ਨੇ ਕਿਹਾ ਕਿ ਭਾਰਤ ਦੇ ਉਹਨਾਂ ਦੇ ਹਮਰੁਤਬਾ ਪਿਊਸ਼ ਗੋਇਲ ਦੇ ਨਾਲ ਇਸ ਗੱਲਬਾਤ ਨੂੰ ਚੰਗੇ ਤਰੀਕੇ ਦੇ ਨਾਲ ਨਿਬੇੜਿਆ ਗਿਆ। ਲੰਡਨ ਸ਼ਹਿਰ ਦੇ ਵਿੱਚ ਇੱਕ ਡਿਨਰ ਪ੍ਰੋਗਰਾਮ ਤੋਂ ਬਾਅਦ ਉਹਨਾਂ ਕਿਹਾ ਕਿ ਕੁਝ ਚੀਜ਼ਾਂ ਨੂੰ, ਚੰਗੀਆਂ ਚੀਜ਼ਾਂ ਨੂੰ ਸਮਾਂ ਲੱਗਦਾ ਔਰ ਅਸੀਂ ਉਹੀ ਸਮਾਂ ਲੈ ਰਹੇ ਹਾਂ। FTA ਯਾਨੀ ਫਰੀ ਟ੍ਰੇਡ ਡੀਲ ਦੇ ਮਸਲੇ ਦੇ ਉੱਤੇ ਉਹਨਾਂ ਕਾਇਲ ਨੇ ਕਿਹਾ ਕਿ ਮੈਂ ਜਨਤਕ ਰੂਪ ਦੇ ਨਾਲ ਜਾਂ ਮੀਡੀਆ ਦੇ ਵਿੱਚ ਗੱਲਬਾਤ ਦੇ ਜ਼ਰੀਏ FTA ਦੇ ਬਾਰੇ ਕੁਝ ਬਹੁਤਾ ਨਹੀਂ ਦੱਸਣਾ ਚਾਹੁੰਦਾ। ਜੇਕਰ ਅਸੀਂ ਇਸ ਸਾਲ ਸਰਦੀ ਲਾਗੂ ਹੋਣ ਤੋਂ ਪਹਿਲਾਂ ਸਮਝੌਤਾ ਲਾਗੂ ਕਰ ਦਿੰਦੇ ਹਾਂ ਤਾਂ ਬਰਤਾਨੀਆ ਦੇ ਦੁਆਰਾ ਹੁਣ ਤੱਕ ਹਸਤਾਖਰ ਕੀਤਾ ਕਿਸੇ ਵੀ ਵਪਾਰ ਸਮਝੌਤੇ ਦਾ ਇਹ ਸਭ ਤੋਂ ਤੇਜ਼ ਸਮਾਂ ਹੋਏਗਾ। ਹਾਲਾਂਕਿ ਉਹਨਾਂ ਨੇ ਇਸ ਨੂੰ ਵੀ ਤੇਜ਼ੀ ਦੱਸਿਆ। ਭਾਰਤ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਅਗਲੀ ਸਾਂਝੀ ਕਰਦੇ ਹੋਏ ਚੱਲੀਏ, ਜਿੱਥੇ ਕੇਂਦਰ ਸਰਕਾਰ ਹੁਣ ਡੀਲਿਮੀਟੇਸ਼ਨ ਬਿੱਲ ਨੂੰ ਇੱਕ ਵਾਰ ਫਿਰ ਤੋਂ ਲਿਆਉਣ ਦੀ ਤਿਆਰੀ ਦੇ ਵਿੱਚ ਹੈ। ਇਸ ਵਾਰ ਵਨ ਨੇਸ਼ਨ ਵਨ ਇਲੈਕਸ਼ਨ ਦੇ ਪ੍ਰਸਤਾਵ ਦੇ ਨਾਲ ਜੋੜ ਕੇ ਇਸ ਨੂੰ ਪੇਸ਼ ਕੀਤਾ ਜਾ ਸਕਦਾ। ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਖਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਇਸ ਕੜੀ ਦੇ ਵਿੱਚ DMK ਜਿਹੜੀ ਕਿ ਕਾਂਗਰਸ ਤੋਂ ਨਾਰਾਜ਼ ਹੋਈ ਬੈਠੀ ਹੈ ਅਤੇ TMC ਜਿਸਨੇ ਕਿ ਆਲਰੇਡੀ ਡੈਂਟ ਪੈ ਚੁੱਕੇ ਆ ਪੱਛਮ ਬੰਗਾਲ ਦੇ ਵਿੱਚ, ਇਹਨਾਂ ਸਣੇ ਕਈ ਖੇਤਰੀ ਦਲਾਂ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਪਾਰਲੀਮੈਂਟ ਦੇ ਵਿੱਚ ਲੋੜੀਂਦੀ ਸੰਖਿਆ ਯਾਨੀ 2/3 ਬਹੁਮਤ ਤੈਅ ਹੋ ਜਾਂਦਾ ਤਾਂ ਸਰਕਾਰ ਸਾਂਝੇ ਰੂਪ ਦੇ ਨਾਲ ਡੀਲਿਮੀਟੇਸ਼ਨ ਬਿੱਲ ਅਤੇ ਇੱਕ ਚੋਣ ਯਾਨੀ ਕਿ ਪੂਰੇ ਭਾਰਤ ਦੇ ਵਿੱਚ ਇਕੱਠੀਆਂ ਹੀ ਅਲੱਗ ਅਲੱਗ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣ ਦੇ ਮਸਲੇ ਨੂੰ ਲਿਆ ਸਕਦੀ ਹੈ। ਲੋਕ ਸਭਾ ਦੇ ਵਿੱਚ ਮਹਿਲਾ ਰਾਖਵਾਂਕਰਨ ਬਿੱਲ 2/3 ਬਹੁਮਤ ਨਾ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਆਪਣੀ ਰਣਨੀਤੀ 'ਚ ਬਦਲਾਅ ਕੀਤਾ। ਦਰਅਸਲ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ 16-18 ਅਪ੍ਰੈਲ ਦੇ ਦਰਮਿਆਨ ਜਿਹੜਾ 3 ਦਿਨਾਂ ਸਪੈਸ਼ਲ ਸੈਸ਼ਨ ਬੁਲਾਇਆ ਸੀ। ਉਸ ਸੈਸ਼ਨ ਦਾ ਮਕਸਦ ਹੀ ਇਹੀ ਸੀ ਕਿ ਇਸ ਬਿੱਲ ਨੂੰ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾ 'ਚ ਮਹਿਲਾਵਾਂ ਦੇ 33% ਰਾਖਵੇਂ ਕਰਨ ਦੇ ਲਈ ਲਾਗੂ ਕਰਕੇ ਭਾਰਤ ਭਰ ਦੇ ਵਿੱਚ ਕਾਨੂੰਨ ਬਣਾਇਆ ਜਾ ਸਕੇ। ਉਧਰ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਦੇ ਵਿੱਚ ਸਾਬਕਾ ਮਹਾਸਕੱਤਰ ਅਤੇ ਸੰਵਿਧਾਨ ਦੇ ਮਾਹਰ ਮੰਨੇ ਜਾਂਦੇ ਸੁਭਾਸ਼ ਕਸ਼ਯਪ ਦੇ ਦੇਹਾਂਤ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਹੈ ਕਿ ਡਾਕਟਰ ਸੁਭਾਸ਼ ਸੀ ਕਸ਼ਯਪ ਦੇ ਦੇਹਾਂਤ ਦੇ ਉੱਤੇ ਗਹਿਰਾ ਦੁੱਖ ਹੋਇਆ, ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਮਹਾਸਕੱਤਰ ਦੇ ਰੂਪ ਦੇ ਤੌਰ ਦੇ ਉੱਤੇ ਕੰਮ ਕੀਤਾ। ਉਹਨਾਂ ਨੇ ਮੁੱਖ ਸਕੱਤਰ ਦੇ ਤੌਰ 'ਤੇ ਉਹਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ। PM ਮੋਦੀ ਨੇ ਇਹ ਵੀ ਲਿਖਿਆ ਕਿ ਉਹਨਾਂ ਦੀ ਲੇਖਣੀ ਅਤੇ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਾਫੀ ਸਰਾਹਣਯੋਗ ਸੀ। ਮੇਰੀ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਮਿੱਤਰਾਂ ਨੂੰ ਗਹਿਰੀ ਸੰਵੇਦਨਾ ਹੈ। ਸੁਭਾਸ਼ ਕਸ਼ਯਪ ਦੇ ਦੇਹਾਂਤ ਦੇ ਉੱਤੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਸਣੇ ਕਈਆਂ ਨੇਤਾਵਾਂ ਨੇ ਸੋਗ ਦਾ ਇਜ਼ਹਾਰ ਕੀਤਾ। 97 ਸਾਲ ਦੇ ਸੁਭਾਸ਼ ਕਸ਼ਯਪ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਸੁਭਾਸ਼ ਕਸ਼ਯਪ ਲੋਕ ਸਭਾ ਦੇ 7ਵੇਂ, 8ਵੇਂ ਅਤੇ 9ਵੇਂ ਕਾਰਜਕਾਲ ਦੇ ਦਰਮਿਆਨ ਇਸ ਦੇ ਮੁੱਖ ਸਕੱਤਰ ਰਹਿ ਚੁੱਕੇ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਇੱਕ ਦੇਸ਼ ਇੱਕ ਚੋਣ ਦੀ ਸੰਭਾਵਨਾ ਦੇ ਉੱਤੇ ਵਿਚਾਰ ਕਰਨ ਦੇ ਲਈ ਬਣਾਈ ਗਈ ਜਿਹੜੀ ਇੱਕ ਹਾਈ ਲੈਵਲ ਕਮੇਟੀ ਸੀ ਉਸ 'ਤੇ ਵੀ ਉਹ ਹੀ ਮੈਂਬਰ ਸੀ। ਸਰਕਾਰ ਨੇ ਆਪਣੇ ਕਰਮਚਾਰੀਆਂ ਦੀ ਗੱਲ ਹੀ ਨਹੀਂ ਸੁਣੀ। ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਨੀਟ ਪੇਪਰ ਲੀਕ ਨਾ ਹੁੰਦਾ ਅਤੇ ਮੇਰੀ ਧੀ ਬਚ ਜਾਂਦੀ। ਇਹ ਸ਼ਬਦ ਸੀ 18 ਸਾਲ ਦੀ ਸੁਨੇਹਾ ਚਤੁਰਵੇਦੀ ਦੇ ਪਿਤਾ ਕ੍ਰਿਸ਼ਨ ਕੁਮਾਰ ਚਤੁਰਵੇਦੀ ਦੇ, ਜਿਨ੍ਹਾਂ ਦੀ ਧੀ ਸੁਨੇਹਾ ਨੇ 20 ਮਈ 2026 ਨੂੰ ਨਾਗਪੁਰ ਸਥਿਤ ਆਪਣੇ ਘਰ ਦੇ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ। ਉਹ 3 ਮਈ 2026 ਨੂੰ ਨੀਟ ਪ੍ਰੀਖਿਆ ਦੇ ਵਿੱਚ ਸ਼ਾਮਿਲ ਹੁੰਦੀ ਹੈ। ਬਾਅਦ ਦੇ ਵਿੱਚ ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਇਹ ਪ੍ਰੀਖਿਆ ਰੱਦ ਕਰ ਦਿੱਤੀ ਜਾਂਦੀ ਹੈ। ਸੁਨੇਹਾ ਦੇ ਮਾਂ ਪਿਓ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੇ ਆਤਮ ਹੱਤਿਆ ਤੋਂ ਪਹਿਲਾਂ ਇੱਕ ਨੋਟ ਲਿਖਿਆ ਸੀ ਜਿਸ ਦੇ ਵਿੱਚ ਨੀਟ ਪੇਪਰ ਦੇ ਰੱਦ ਹੋਣ ਦੇ ਚੱਲਦਿਆਂ ਉਸਨੇ ਤਣਾਅ ਦਾ ਜ਼ਿਕਰ ਕੀਤਾ ਸੀ। ਕਾਂਗਰਸ ਨੇਤਾ, ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਨੇ ਸੁਨੇਹਾ ਚਤੁਰਵੇਦੀ ਦੇ ਆਤਮ ਹੱਤਿਆ ਦੇ ਸੰਬੰਧ ਦੇ ਵਿੱਚ ਐਕਸ ਦੇ ਉੱਤੇ ਇੱਕ ਪੋਸਟ ਲਿਖੀ। ਉਹਨਾਂ ਕਿਹਾ ਕਿ ਸੁਨੇਹਾ ਚਤੁਰਵੇਦੀ ਇੱਕ ਐਂਬੀਸ਼ੀਅਸ ਕੁੜੀ ਸੀ। ਐਂਬੀਸ਼ਨਸ ਦੀ ਮੌਤ ਨਹੀਂ ਹੋਣੀ ਚਾਹੀਦੀ, ਐਂਬੀਸ਼ਨਸ ਆਤਮ ਹੱਤਿਆ ਨਹੀਂ ਕਰ ਸਕਦੇ। ਮੋਦੀ ਜੀ ਦੀ ਇੱਕ ਭ੍ਰਿਸ਼ਟ ਟੁੱਟੀ ਹੋਈ ਵਿਵਸਥਾ ਦੀ ਇਹ ਦੇਣ ਹੈ ਜੋ ਅਜਿਹਾ ਹੋ ਰਿਹਾ। ਸੁਨੇਹਾ ਦੇ ਪਿਤਾ ਦੇ ਬਿਆਨ ਤੋਂ ਬਾਅਦ ਨਾਗਪੁਰ ਦੇ ਵਿੱਚ ਆਤਮ ਹੱਤਿਆ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ। ਹਾਲਾਂਕਿ ਨਾਗਪੁਰ ਜ਼ੋਨ ਦੇ ਕਮਿਸ਼ਨਰ ਦੀ ਤਰਫ ਤੋਂ ਕਿਹਾ ਗਿਆ ਕਿ ਸੁਨੇਹਾ ਦੀ ਆਤਮ ਹੱਤਿਆ ਤੋਂ ਪਹਿਲਾਂ ਉਹਨਾਂ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸੁਨੇਹਾ ਚਤੁਰਵੇਦੀ ਮੂਲ ਰੂਪ ਦੇ ਵਿੱਚ ਮੱਧ ਪ੍ਰਦੇਸ਼ ਦੇ ਮਹੂਗੰਜ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਦੱਸ ਦਈਏ ਕਿ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਸਿਰਫ ਇੱਕ ਸੁਨੇਹਾ ਹੀ ਨਹੀਂ ਬਲਕਿ ਕਰੋੜਾਂ ਵਿਦਿਆਰਥੀਆਂ ਦੀਆਂ ਉਮੀਦਾਂ ਟੁੱਟੀਆਂ ਨੇ। ਪੇਪਰ ਲੀਕ ਦੀ ਖਬਰ ਅਜਿਹੇ ਸਮੇਂ 'ਚ ਸਾਹਮਣੇ ਆਉਂਦੀ ਹੈ ਜਦੋਂ ਪੇਪਰ ਠੀਕ ਢੰਗ ਦੇ ਨਾਲ ਹੋ ਜਾਂਦਾ, ਸਾਲਾਂ ਬੱਧੀ ਬੱਚੇ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਨੇ ਅਤੇ ਫਿਰ ਇਸ ਤੋਂ ਬਾਅਦ ਇਸ ਕਿਸਮ ਦੀ ਖਬਰ ਆਉਂਦੀ ਹੈ ਕਿ ਨੀਟ ਦਾ ਪੂਰਾ ਪੇਪਰ ਹੀ ਕਿਸੇ ਇੱਕ ਸੈਂਟਰ ਦੇ ਵਿੱਚ ਲੀਕ ਕਰ ਦਿੱਤਾ ਗਿਆ ਸੀ। ਆਸਟ੍ਰੇਲੀਅਨ ਖਬਰਾਂ ਦੀ ਹੁਣ ਸਾਂਝ ਪਾਉਂਦੇ ਹਾਂ। जे वन नेशन पार्टी देश की सत्ता दे उत्ते काबज हुंदी है तां देश दे विच बहुत कुछ बदलेगा। ये गल तां असीं सारे समझदे हां। हुण वन नेशन पार्टी दे एक सीनियर आगू जिहड़े पहलां कदे नैशनल पार्टी च हुंदे सी ते देश दे डिप्टी प्रधानमंत्री भी रह चुके ने ते आस्ट्रेलिया दा सिस्टम किवें काम करदा इस नूं भली भांत जानदे ने। अनजाने दे विच कोई बयान नहीं दिंदे, सीनियर इसे करके उहनां दे नां दे अगे लगाया जांदा है। हालांकि उन्होंने अपने एक बयान तो थोड़ा जा बैकफ्लिप मारिया जरूर है। पहला तो बयान की सी ये समझ लो, स्काई न्यूज़ के उत्ते वीरवार की रात बानबी जॉयस ने बॉल्ट रिपोर्ट के उत्ते अपनी टिप्पणी की ते कहा कि जे वन नेशन पार्टी आती है तो अपनी रणनीति लागू करेगी, जो कि यह है कि आस्ट्रेलिया दे विच जिहड़े परमानेंट रेजिडेंट्स ने उन्हां नूं उन्हां दे घर बेचण दे लई मजबूर किया जाएगा। उन्हां नूं कहा जाएगा कि वह आस्ट्रेलिया च घर नहीं लै सकते, और जेकर असी आए तो असी सिर्फ आस्ट्रेलियन सिटीजनस दे लई यह जरूरी बनावांगे, परमानेंट रेजिडेंट्स दे लई नहीं। यानी कि तुहानूं पहला आस्ट्रेलियन नागरिक बनना होएगा। हालांकि बाद दे विच इन्ने बैकलैश आए, इन्ना विरोध होने लग्या कि उस रात उन्होंने स्काई न्यूज़ नूं कहा कि उन्हों का बयान फिर तो रिकॉर्ड किया जाए, दोबारा तो नवा बयान रिकॉर्ड हुंदा ते फिर बाद दे विच उही प्रसारित प्रकाशित किया जाता है। हुण बयान यह दिता गया कि पॉलिसी जिहड़ी पार्टी दी है उहदे ते फरदर इन्वेस्टिगेशन असी करांगे, इहदे ते होर डिस्कशन करांगे। हाँ, असी परमानेंट रेजिडेंट्स नूं उहनां दे घरां दे विचों नहीं कढांगे। उन्हां कहा कि कंसैप्ट क्लीयर है कि असी आस्ट्रेलियन सिटीजनशिप चाहुंदे हां ते चाहुंदे हां कि लोग इत्थे रहिंदे होए आस्ट्रेलियन कदरां कीमतां नूं अपनांदे होए इत्थे पक्के घरां दे विच रहिण। इस ते उल्ट वन नेशन पार्टी दी जिहड़ी प्रमुख ने पॉलिन हैनसन, उन्हां नूं बानबी जॉयस दे बयान दे उत्ते कोई भी इतराज़ नहीं है। उल्टा पॉलिन हैनसन ने कहा कि आस्ट्रेलियन घर आस्ट्रेलियन लोगों के लिए ही तरजीह होने चाहिए ने। वन नेशन पार्टी इस दे खातर कोई माफ़ी नहीं मंगती। टैंपरेरी वीज़ा होल्डर, फॉरन सिटीजनस जिहड़े भी आस्ट्रेलिया दे विच नहीं रह रहे, बाहर रह रहे ने, उन्हां नूं आस्ट्रेलिया च घर रहन दा हक नहीं होना चाहिए। हालांकि परमानेंट रेजिडेंट वाला कंसैप्ट किन्ना वन नेशन पार्टी नूं, पॉलिन हैनसन नूं, बानबी जॉयस नूं क्लीयर है, इहदे उत्ते भी कुछ ससोपंज हो सकदी है, क्योंकि आस्ट्रेलियन टैक्सेशन ऑफिस दे अंकड़े तां कुछ होर ही कहिंदे ने। ATO दे मुताबक आस्ट्रेलिया दे विच 40,000 प्रॉपर्टीज़ ऐसियां ने, कुल वैसे 11 लाख के आसपास घर ने आस्ट्रेलिया च, उन्होंने 40,000 ऐसिया ने, यानी कि इसकी कुल 0.03% 1% भी नहीं बनया, जेडे कि फॉरन या टैंपरेरी रेजिडेंट्स या फॉरन सिटीजनस ने उन्होंने कोल ने। परमानेंट रेजिडेंट वो किन्ने ने यह भी कोई खास गिनती नहीं है, पर इन्ना जरूर है कि वन नेशन पार्टी दिया रणनीतियां तो उन्होंने जड़िया बयानबाजिया ने काफ़ी तिखिया हो रही ने। उधर इंडिपेंडेंट MP जाली स्टैगल ये चाहते ने कि जिहड़े आस्ट्रेलिया दे विच इस किस्म दियां ऐप्स ने जिन्हां नूं रोमांटिक ऐप्स कह लिया जांदा है, जिस दे जाल दे विच लोग फस जांदे ने, टिंडर वर्गियां या होर बहुत सारियां, तो वह आस्ट्रेलिया दे विच एक फाइनैंशियल घपले यानी फाइनैंशियल अब्यूज़ दे घेरे दे विच आन, क्योंकि आस्ट्रेलियन लोग ऐसे रोमांस स्कैम्स दे जाल दे विच फस के $28 मिलियन तो ज़्यादा की रकम गवा चुके ने। 2025 के आंकड़े ने स्कैम वाच के मुताबिक यह आंकड़े दिते गए सी। AFP यानी आस्ट्रेलियन फैडरल पुलिस इस किस्म के रोमांस स्कैम्स नू हाले तक किसी ऐसी साइबर क्राइम की कैटेगरी के विच नहीं रखती, पर जाली सैगल जिहड़े कि आज़ाद उम्मीदवार उम्मीदवार तो नहीं कह सकते MP ने, उन्होंने पार्लीमेंट के गल रखी कि यह बहुत बड़े लूपहोल ने आस्ट्रेलियन सिस्टम दे अंदर ते उना लूपहोल्स नू दूर किता जाना चाहिदा है। उथे अगली खबर विक्टोरिया दे नाल जुड़ी हुई, जिथे एंटी वेपिंग ते पब्लिक हेल्थ एक्सपर्ट्स जिहड़े ने उना दे तरफ तो विक्टोरिया दे विच कानूनां दे उत्ते इतराज़ जताए गए ने। दस दईए कि विक्टोरियन सरकार इस हफ्ते पार्लीमेंट दे विच एक नवा कानून लैके आन जा रही है, जिस दे तहत पुलिस नूं ताकतां दित्तियां जाणगियां कि जेकर कोई दुकानदार कोई भी कारोबारी नकली वेप्स बेचदा है अपने बिजनेस सैटिंग्स दे विचों तां उस दुकान नूं पुलिस मौके दे उत्ते ही तुरंत प्रभाव दे नाल 90 दिनां वास्ते यानी 3 महीनों दे लई बंद कर सकदी है, सीज कर सकदी है। ते इस तों इलावा एंटी वेपिंग ਜਿਹੜੇ ਮਾਹਰ ਨੇ ਉਹ ਇਹ ਮੰਨਦੇ ਨੇ ਕਿ ਵਿਕਟੋਰੀਆ ਦੇ ਵਿੱਚ ਇਹ ਕਾਨੂੰਨ ਕਾਫੀ ਨਹੀਂ ਨੇ। ਕੁਇਟ ਵਿਕਟੋਰੀਆ ਜਿਨ੍ਹਾਂ ਦੀ ਪਾਰਟਨਰਸ਼ਿਪ ਵਿਕ ਹੈਲਥ ਅਤੇ ਕੈਂਸਰ ਕੌਂਸਲ ਵਿਕਟੋਰੀਆ ਦੇ ਨਾਲ ਹੈ, ਉਹ ਮੰਨਦੇ ਨੇ ਕਿ ਵਿਕਟੋਰੀਅਨ ਸਰਕਾਰ ਨੂੰ ਇਸ ਪਾਸੇ ਕੁਝ ਹੋਰ ਵਧੇਰੇ ਤਾਕਤਾਂ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ। ਦੱਸ ਦਈਏ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਇਹ ਅਫਸਰ ਨੇ ਜਿਹੜੇ ਐਂਟੀ ਵੇਪਿੰਗ ਨੂੰ ਲੈ ਕੇ ਮੁਹਿੰਮ ਚਲਾਉਂਦੇ ਨੇ, ਉਹਨਾਂ ਦੇ ਕੋਲ ਕੋਈ ਐਸੀ ਤਾਕਤ ਨਹੀਂ ਹੈ ਕਿ ਉਹ ਤੁਰੰਤ ਪ੍ਰਭਾਵ ਦੇ ਨਾਲ ਇਲੀਗਲ ਵੇਪਸ ਨੂੰ ਜ਼ਬਤ ਕਰ ਸਕਣ, ਰੋਕ ਸਕਣ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਜਿੰਨੇ ਵੇਪਸ, ਜਿੰਨੇ ਟਬੈਕੋ ਪ੍ਰੋਡਕਟਸ ਕੰਜ਼ਿਊਮ ਕੀਤੇ ਗਏ ਨੇ, ਨਿਕੋਟਿਨ ਪ੍ਰੋਡਕਟਸ, ਉਹਨਾਂ 'ਚ 80% ਨਕਲੀ ਸੀ, ਜਾਲੀ ਸੀ। ਆਸਟ੍ਰੇਲੀਅਨ ਬਾਰਡਰ ਫੋਰਸ ਨੇ ਵੀ $19 million ਦੇ ਇਲੀਗਲ ਵੇਪਿੰਗ ਪ੍ਰੋਡਕਟਸ ਜਿਹੜੇ ਨੇ ਉਹ ਕਬਜ਼ੇ ਦੇ ਵਿੱਚ ਲਏ ਸੀ, ਔਰ ਇਸ ਤੋਂ ਇਲਾਵਾ ਕੁੱਲ $1 billion ਦੇ ਜਿਹੜੇ ਨਕਲੀ ਸਿਗਰਟਾਂ ਟਬੈਕੋ ਪ੍ਰੋਡਕਟ ਨੇ January 2024 ਤੋਂ ਲੈ ਕੇ December 2025 ਦੇ ਦਰਮਿਆਨ ਤੱਕ ਫੜੇ ਗਏ ਸੀ। ਉਧਰ TGA ਯਾਨੀ ਥਰਾਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਯਾਨੀ TGA ਮੰਨਦਾ ਹੈ ਕਿ ਲਗਭਗ 22 lakh ਵੇਪਿੰਗ ਪ੍ਰੋਡਕਟਸ ਜਿਹੜੇ ਨੇ ਉਹ ਸਮਾਜ ਦੇ ਵਿੱਚੋਂ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚੋਂ ਹਟਾ ਵੀ ਦਿੱਤੇ ਗਏ ਨੇ, ਲਗਭਗ $110 million ਦੀ ਕੀਮਤ ਦੇ ਇਸੇ ਸਮੇਂ ਦੇ ਦਰਮਿਆਨ। ਪਰ ਇਹ ਆਈ ਇੰਨੀ ਤੇਜ਼ੀ ਦੇ ਨਾਲ ਰਹੇ ਨੇ, ਇੰਨੀ ਵੱਡੀ ਗਿਣਤੀ 'ਚ ਰਹੇ ਨੇ ਕਿ ਜਿੰਨੀ ਵੀ ਧਰਪਕੜ ਹੋ ਜਾਵੇ, ਜਿੰਨਾ ਵੀ ਕਬਜ਼ੇ ਦੇ ਵਿੱਚ ਪੁਲਿਸ ਇਹਨਾਂ ਗੈਰ ਕਾਨੂੰਨੀ ਉਤਪਾਦਾਂ ਨੂੰ ਲੈ ਲਵੇ, ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇਹ ਪੂਰੀ ਤਰ੍ਹਾਂ ਦੇ ਨਾਲ ਘੇਰਾ ਪਾ ਚੁੱਕੇ ਨੇ। ਉੱਥੇ ਨਿਊ ਸਾਊਥ ਵੇਲਸ ਦੀ ਸਰਕਾਰ ਨੂੰ ਇੰਝ ਲੱਗਦਾ ਹੈ ਕਿ ਜਿਹੜੀਆਂ ਈ ਬਾਈਕਸ ਨੇ ਉਹਨਾਂ 'ਤੇ ਵੀ ਰਜਿਸਟ੍ਰੇਸ਼ਨ ਨੰਬਰ ਹੋਣੇ ਚਾਹੀਦੇ ਨੇ। ਵੈਸੇ ਹੁੰਦੇ ਨੇ, ਕਈ ਦੇਸ਼ਾਂ 'ਚ ਹੁੰਦੇ ਨੇ, ਇਹ ਇੰਝ ਨਹੀਂ ਲੱਗਦਾ। ਇੰਝ ਇਹ ਲੱਗਦਾ ਹੈ ਕਿ ਇਹ ਜਿਹੜਾ ਨੰਬਰ ਪਲੇਟ ਦਾ ਕੰਮ ਹੈ ਇੰਨੀ ਛੇਤੀ ਨਹੀਂ ਹੋਣ ਲੱਗਿਆ, ਜੇ ਹੁਣ ਤੋਂ ਵੀ ਸਰਕਾਰ ਕਰਨ ਲੱਗੇ ਤਾਂ ਸਾਲ ਭਰ ਦਾ ਸਮਾਂ ਲੱਗ ਜਾਏਗਾ, ਬਲਕਿ ਇਹਦੇ 'ਤੇ $20 million ਤੋਂ ਵੱਧ ਦੀ ਖਰਚ ਵੀ ਆਏਗਾ। ਜਦਕਿ ਅਜਿਹਾ ਈ ਬਾਈਕਸ ਚਲਾਉਣ ਵਾਲੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਕਰ ਰਹੇ ਨੇ, ਇਹਨੂੰ ਕੁਝ ਹੀ ਮਹੀਨਿਆਂ ਦੇ ਵਿੱਚ ਉਹਨਾਂ ਨੇ ਲਾਗੂ ਕਰ ਦਿੱਤਾ ਸੀ ਨੰਬਰ ਪਲੇਟਾਂ। ਹਾਲਾਂਕਿ NSW ਸਰਕਾਰ ਹਰ ਇੱਕ ਕੰਪਨੀ ਦੇ ਈ ਬਾਈਕਸ ਦੇ ਉੱਤੇ ਲਾਗੂ ਕਰਨਾ ਚਾਹੁੰਦੀ ਹੈ, ਪਰ ਬੈਨ ਹਾਰਵੁੱਡ ਕੰਪਨੀ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੇ ਮਹਿਜ਼ ਇਹੀ ਕੰਮ $1 million ਦੇ ਵਿੱਚ ਕਰ ਲਿਆ। $20 million ਤਾਂ ਲਗਾਉਣ ਦੀ ਲੋੜ ਹੀ ਨਹੀਂ ਹੈ, ਜੇ ਸਰਕਾਰ ਸਾਡੇ ਤੋਂ ਮਦਦ ਮੰਗਦੀ ਹੈ ਤਾਂ ਬਿਨਾਂ ਸ਼ੱਕ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਸਿਸਟਮ ਕਿਵੇਂ ਕੰਮ ਕਰਦਾ। ਆਲਮ ਇਹ ਹੈ ਕਿ ਹੁਣ NSW ਸਰਕਾਰ ਜਿਹੜੇ ਵੱਧ ਖਰਚੇ ਲਗਾ ਕੇ, ਬਲਕਿ 20 ਗੁਣਾ ਖਰਚੇ ਲਗਾ ਕੇ ਆਮ ਲੋਕਾਂ ਨੂੰ ਦੱਸ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਈ ਬਾਈਕਸ ਦੀ ਨੰਬਰ ਪਲੇਟਾਂ ਲੱਗਣਗੀਆਂ। ਇੱਕ ਕੰਪਨੀ ਹੀ ਸਰਕਾਰ ਨੂੰ ਸਿੱਖਿਆ ਦੇਣ ਦੇ ਲਈ ਤਿਆਰ ਹੈ। ਖੈਰ, ਜਾਣ ਤੋਂ ਪਹਿਲਾਂ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਅਤੇ ਅਫਗਾਨਿਸਤਾਨ ਦੇ ਦਰਮਿਆਨ ਇਕਲੌਤਾ ਟੈਸਟ 6 June ਨੂੰ ਸ਼ੁਰੂ ਹੋ ਰਿਹਾ, ਪਰ ਉੱਧਰ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਤੀਸਰਾ ਅਤੇ ਆਖਰੀ ਵਨਡੇ ਮੈਚ ਪਾਕਿਸਤਾਨ ਨੇ 4 wickets ਦੇ ਫਰਕ ਦੇ ਨਾਲ ਜਿੱਤ ਲਿਆ। ਲਾਹੌਰ ਦੇ ਵਿੱਚ ਖੇਡੇ ਗਏ ਇਸ ਤੀਸਰੇ ਇੱਕ ਰੋਜ਼ਾ ਮੈਚ ਨੂੰ, ਜਿਹੜਾ ਡੇ ਨਾਈਟ ਮੈਚ ਸੀ, ਆਸਟ੍ਰੇਲੀਆ ਨੇ 50 over ਦੇ ਵਿੱਚ ਕਪਤਾਨ ਜੌਸ ਇੰਗਲਿਸ ਦੀਆਂ 65 ਦੌੜਾਂ ਅਤੇ ਬਾਕੀ ਕਿਸੇ ਵੀ ਖਿਡਾਰੀ ਦੀ ਸੰਘਰਸ਼ਸ਼ੀਲ ਸਕੋਰ ਤੱਕ ਨਹੀਂ ਰਿਹਾ, ਬਲਕਿ ਪੂਰੀ ਦੀ ਪੂਰੀ ਟੀਮ 42 over ਦੇ ਵਿੱਚ ਆਲ ਆਊਟ ਹੋਣ ਤੋਂ ਬਾਅਦ 157 ਦੌੜਾਂ ਦੇ ਉੱਤੇ ਹੀ ਸਿਮਟ ਗਈ। ਪਾਕਿਸਤਾਨ ਦੇ ਲਈ ਟੀਚਾ ਕੁਝ ਮੁਸ਼ਕਲ ਨਹੀਂ ਸੀ, ਮਾਸ ਸਦਾਕਤ ਨੇ 27, ਬਾਬਰ ਆਜ਼ਮ ਨੇ 40 ਦੌੜਾਂ ਬਣਾਈਆਂ। ਹਾਲਾਂਕਿ ਟੀਮ ਦੇ ਅੱਧੇ ਖਿਡਾਰੀ ਆਊਟ ਹੋ ਚੁੱਕੇ ਸੀ ਇੰਨੇ ਹੀ ਓਵਰ 'ਚ, ਯਾਨੀ 41.5 over 'ਚ, ਪਰ ਫਿਰ ਵੀ 161 ਦੌੜਾਂ ਪਾਕਿਸਤਾਨ ਨੇ ਬਣਾ ਲਈਆਂ ਅਤੇ ਜਿਹੜਾ ਟੀਚਾ ਸੀ 158 ਦੌੜਾਂ ਦਾ ਉਹ ਵੀ ਬੜੇ ਆਰਾਮ ਦੇ ਨਾਲ ਹਾਸਲ ਕਰ ਲਿਆ। ਖਬਰਾਂ ਦੇ ਅੱਜ ਦੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
4: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਕਹਿੰਦੇ
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਇਆ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਉਂਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ। ਸਿਰਫ ਦੁਬਈ ਨਹੀਂ, ਦੋਹਾ, ਜਿੱਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ? ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ। ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਪਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਧ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਾਈਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ। ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ, ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਇਹ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਇਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ। ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਲੈ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਇਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਇਰਾਨ ਉਸਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਕੇ, ਉਹ ਕਰੋੜਾਂ, ਅਰਬਾਂ, ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ।
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ, ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਦਾ ਨਿਵੇਸ਼ ਹੈ। $5 trillion ਤੁਸੀਂ ਸਮਝੋ, ਹੁਣ ਲਗਭਗ $5,000 arab ਲਗਭਗ। ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਨ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੈਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 arab ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 arab ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ, ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ਼ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕ ਹੋ, ਮੁਸਲਿਮ ਮਮਾਲਕ ਹੋ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦੇ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8 ਜਾਂ 2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਸ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ ਹੈ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਦ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨਿਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ट्रिलियन 1.2 ट्रिलियन ते साउदी अरब ने 600 बिलियन डॉलर, जिससे 142 बिलियन था साउदी अरब ने हथियार भी लेने से अमरीका तो। इस सारी इन्वेस्टमेंट अमरीका दे नाल करनी सी। हालांकि ये भी हो सकता है कि साउदी अरब वर्गे देशों वालों हथियारों पर जिहड़ा हुण खर्च होना है अमरीका दे विच, वो अपने वादे तो कितने ज़्यादा करन, 150 बिलियन डॉलर के आसपास लेना सी, हो सकता 200, 250, 300, 400, 500 बिलियन डॉलर तक के भी हथियार ले लैन, क्योंकि अमरीका ने जचाया ही यही है कि तुहाडे गुआंढ च तां ईरान बैठा है, असी तुहाडी मदद कर देवांगे एक बार, दो बार, तीन बार, पर जे ईरान ने फिर तो हमला किया फिर की करूँगे। जे ईरान ने सीधी लिया के दुबई की बुर्ज खलीफा च मिजाइल मारी तो की करूँगे। जे अमरीका अपने मिलटरी बेस तुहाडे देशां च नहीं रखूगा, जे साडी एयर डिफेंस टैक्नोलॉजी तुहाडे कोल नहीं होएगी तो तुसी तां खत्म हो जाओगे। यानी कि इस एक जंग ने मिडल ईस्ट के बनावटी शहरीकरण तो पर्दा चुक के रख दिता, तो हुण दूजे देशों च बैठे इन्वेस्टर भी मिडल ईस्ट के इन्वेस्ट करन लग्या एक बार नहीं, दो बार नहीं, बार बार सोचणगे, सोच भी रहे ने, बल्कि फैसले बदल भी रहे ने। ये जड़ा ईरान अमरीका इजराइल टकरा है, ये आस्ट्रेलिया का एंगल की है, ये असी तुहानू इहदे बारे भी थोड़ी जी दस्सदे। आस्ट्रेलिया च अक्सर एक चीज़ यह फैलाई जाती सी, क्योंकि आस्ट्रेलिया एक संपन्न देश है, एक परफेक्ट कंट्री मनिया जाता है, तो आस्ट्रेलिया दे विचों इस परफेक्ट कंट्री च इत्थों दे रज्जे पुज्जे लोग हुण होर इस पैसे की वरतों कित्थे करन, तां फिर वह एक होर देश दे विच इनवैसट करन, ते वह देश वो शहर होएगा दुबई। दुबई नू एक सेफ हैवन के तौर पर पेश किया गया, पर हुण उस शख्स नू भी ठेस पहुँची है। दुबई हमेशा ही अपने आप नू अमीरां दे लई या जिहड़े फॉरन इन्वेस्टर ने उन्हां दे लई एक टैक्स फ्री डेस्टिनेशन कह के कि तुहानू टैक्स नहीं कोई लगना, इत्थों दी सरकार ने तुहाडे तों पैसा नहीं कोई लैणा, $2 लाख लगाओ, $5 लाख लगाओ, $10 लाख लगाओ, इत्थे घर लो, माल लवो, कोई दुकान लवो, कोई ना कोई ऐसी चीज़ दे विच इन्वेस्ट करो दुबई दे अंदर। पर जदों हुण अटैक दे दरम्यान दुबई इंटरनेशनल एयरपोर्ट ही बंद हो गया, तो होर बड़ियां नामी ग्रामी जिहड़ियां उत्थे दे लैंडमार्क सी उन्हां दे कोल जाके ड्रोन डिग पए, जाहिर जी गल है कि आस्ट्रेलियन इन्वेस्टर्स दा भरोसा टुट गया इस वक्त, पूरी तरह दे नाल टुट गया। एक तां ट्रैवल अवॉयडेंस हो रही है इस वक्त, क्योंकि जदों तुसीं किसे वल जाओगे ही नहीं तो तुसीं उधरले पासे इन्वेस्ट भी क्यों करोगे। एयर स्पेस कुछ चिर बंद रहा, आस्ट्रेलियन सैलानी नहीं गए उत्थे, जिहड़े एक्सपैट सीगे जिहड़े प्रवासी कह लैंदे उत्थे रहण वाले वो नहीं दुबई जा रहे हैगे, सो डर रहे ने। हुण जंग दे शुरुआती दिनां तां बहुत सारे जिहड़े अमीर प्रवासी से उन्होंने दुबई छड्डण दे लई जिहड़े प्राइवेट जैट्स मंगवा ले सीगे। इनफैक्ट उत्थे अल जजीरा दी रिपोर्ट भी आई सी कि प्राइवेट जैट्स की डिमांड वध गई है, क्योंकि दुबई चो लोग निकल रहे ने बाहर। फिर इन्वेस्टमेंट ड्रॉप किवें होया, हुण आस्ट्रेलियन निवेशक जिहड़े ने उह दुबई की रियल एस्टेट दे विच करोड़ां डॉलर का निवेश करते हैं हर साल। एक अंदाजा ही लगाया जाता है कि आस्ट्रेलियन लोगों का दुबई च इस वक्त 785 मिलियन डॉलर तो वध दी इन्वेस्टमेंट हुई हुई है, सिर्फ और सिर्फ रिहायशी प्रॉपर्टीज़ दे विच, यानी कि घर घुर इन्ना इन्वेस्ट होया। कमर्शियल प्रॉपर्टी का तो हले अंदाजा ही नहीं कोई, क्योंकि वह लगाया भी नहीं जा सकता। पर इस सिक्योरिटी शॉक ने इन्वेस्टर्स नू पिछे धक दिता, बैकफुट के उत्ते भेजता, नवा इन्वेस्ट कोई हो नहीं रहा, पैसा पुरानी इन्वेस्टमेंट बाहर हो रही है। दुबई लैंड बाहर का मतलब कि पैसा उतों खिंचया जा रहा है। जिहड़ा दुबई लैंड डिपार्टमेंट है उन्होंने अंकड़ों के मुताबिक सिर्फ जदों फरवरी महीने च जंग हुई सी कि उदों ही प्रॉपर्टी के सौद्या 50% गिरावट आ गई सी। दुबई च लगभग 90% आबादी दुबई के लोगों की नहीं हैगी, फॉरनर्स ने, एलियंस या दूसरे मूल के लोग ने। जे आस्ट्रेलिया ते होर देश इंडिया या होर भी जिन्हें भी देश हैगे ने, न्यूजीलैंड, चाइना, जापान, सिंगापुर, इत्थों दे इन्वेस्टर लगातार पिछे हटते रहे, तो दुबई च जिहड़े लगातार वो नवीं बन रही लग्जरी विलास ने, अपार्टमेंट्स की मार्केट है क्रैश हो जाएगी, मार्केट च प्रॉपर्टी की सप्लाई भी ज़्यादा हो जाएगी, तो खरीददार भी कोई नहीं होएगा, जाहिर जी गल है कि क्रैश हो जाएगी। हुण आस्ट्रेलियन गौरमेंट जिहड़ी एंथनी अल्बनीज़ गल लिया के इत्थे मुकदी है कि भावें डायरैक्टली इन्होंने अपने आप नूं इस जंग तो दूर रखिया सी, शुरू शुरू दे विच अमेरिका ने
कह रहे हैं कि मंगी सी मदद, पर पिछले दिन ही प्रधानमंत्री कहते कि ना तो सानू कोई लिखती के है, ना ट्रंप ने कोई फोन किया। मैनू कहते सुपने थोड़े आ रहे हैं, वो अलग गल है कि वह ड्रोन मारी जा रहे हैं, मिजाइला मारी जा रहे हैं। पर एंथनी एल्बनीज कहते कि सानू तो कहा ही नहीं अमरीका ने भी मदद करो साड़ी, अफगानिस्तान वेले किहड़ा कहा सी। पर खैर हुण आस्ट्रेलियन गवर्नमेंट ने डायरैक्टली अपने आप नूं इस जंग तो दूर रखिया सी, बट इनडायरैक्टली जिहड़ा उह प्रॉब्लम जरूर आस्ट्रेलिया नूं भी भुगतनी पई है, इत्थों दे इन्वेस्टर्स नूं भी भुगतनी पई है, दुनिया भर नूं भुगतनी पै रही है। तो इहदे पिछे जिम्मेदार कौन है जानदे ही हो तुसीं। फिलहाल मैनूं दिओ इजाज़त इस खास रिपोर्ट दे विचों। धन्यवाद।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂ ਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਹੀ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੌਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ
1: ਔਰਾ ਪੇਸ਼ ਕਰਨ ਲੱਗ ਜਾਂਦਾ।
0: ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਤਾਂ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜਾਵੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ, ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪਣੇ ਹੀ ਗੱਲਾਂ ਕਰ ਰਹੇ ਹੁੰਦੇ ਹੋ।
0: ਉਹ ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ,
1: ਅਤੇ ਮੈਂ ਉਹ ਕੱਲ੍ਹ ਦੱਸ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦ ਕੁ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਨਹੀਂ, ਕਮਾਲ ਹੀ ਆ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ, ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਠੋਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਠੋਕਦੀ ਆ, ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਇਹ ਪੱਤਿਆਂ ਦੀ ਖਿਲਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ। ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦੱਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਜਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੌਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕੀ ਦੇਖੋ, ਉਹ ਕਹਿੰਦਾ ਜਵਾਨੀ ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਆ। ਅਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ ਚ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ ਚੋਂ ਕਿਸ ਅਵਸਥਾ ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ। ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ ਦੋ ਤਿੰਨ ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਆ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ। ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨੇ
0: 'ਚ। ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਆ ਨਾ ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ, ਮੈਂ ਇੱਕ ਦੋ ਦਿਨ ਪਹਿਲਾਂ, ਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਖਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ। ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ। ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਰੱਬ ਚੇਤੇ ਰਹਿੰਦਾ ਜਦ ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ,
0: ਉਹ ਤੁਹਾਨੂੰ ਚਾਜੀ ਨਹੀਂ ਨਾ। ਹਾਂ
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਇਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ, ਮੇਰੇ ਕੰਮ ਦਾ ਕੀ
0: ਕੀਤਾ।
1: ਜਿਹਦੀ ਤਾਂ ਰੱਬ ਨਾਲ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਗੱਲ ਜਚਣੀ ਨਹੀਂ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ, ਇਹਦੀ ਨਹੀਂ
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਹੈ ਨਾ, ਰੱਬ ਸਭ ਜਾਣਦਾ। ਸੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ, ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਤੇ ਕਈ ਲੋਕ ਕਹਿੰਦੇ ਹੁੰਦੇ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤੇ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ,
0: ਹੈ ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਹਾਂ ਇਹ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸੇ ਨੂੰ ਚੰਗਾ ਕਹਿੰਦੇ ਹਾਂ, ਕੋਈ ਹੁਣ ਤਾਈ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ,
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ, ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ ਨਾ ਕੋਈ ਨਵਾਂ ਟਰੈਕ ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ ਫਲਾਨਾ ਆ ਰਿਹਾ ਧਮਕਾਨਾ ਆ ਰਿਹਾ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ, ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਦਿਲ ਵੇਖ ਲੈਂਦਾ ਉਹ ਉੱਥੇ ਸੁਣ ਲੈਂਦਾ ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹੜੇ ਜਿਹਦੇ ਮਤਲਬ ਦੀਆਂ ਨਹੀਂ ਆ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ,
1: ਉਹਦੀ ਕੋਈ ਹੋਰ ਥਾਂ ਹੈ। ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਦੁਪਹਿਰ ਮਤਲਬ ਹਨਾ ਉਹ ਜਿਹਾ ਨੂੰ ਉਹ ਜਿਹਾ ਹੀ ਹਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਵਾਂ ਆ ਕੇ ਜਾਂਦਾ ਕਹਿੰਦੀ ਪੁੱਤ ਇਹ ਜਾਂਦੇ ਗੱਲ 'ਚ ਇਹ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹਨਾ ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ, ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੀਓਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ ਕਿਤੇ ਆਪਾਂ ਇਹਨਾਂ ਜਿਹੜੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ। ਫਿਰ ਹੋਰ ਵਧੀਆ ਜਾਣਾ
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ
0: ਓਕੇ
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਜਾਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣਾ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48, 50, 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50, 55, 60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਉਮਰ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਸੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਜੀ, ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋ ਗਏ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋਅ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾਲ ਸਾਹਿਬ ਇਹ ਬਹੁਤ ਪਿਆਰ ਭੇਜਦੇ
0: ਤੇ ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀ ਆ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ ਤੇ
0: ਮਿੰਨੀ ਮਿੰਨੀ ਜਿਹਾ ਹੈ ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿੰਮ ਨਿੰਮ ਹੱਸਦੀ ਨੇ ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਘੁਮਾਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਬੜੀ ਹੀ ਮੇਰੇ ਖਿਆਲ
1: ਹਾਂ ਜੀ ਤਾਹਿਰਾ ਸਰਾਂ
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਲੇਖਿਕਾ ਨੇ
1: ਖੁੱਲੀਆਂ ਨੇ ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਏ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ ਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਤੇ ਉਹੀ ਤੁਸੀਂ ਸੁਣਿਆ ਹੋਊਗਾ ਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤੇ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤੇ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ ਉਹਦੇ ਵਿੱਚ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ ਚ ਬਿੰਦੀ ਹੈ ਨੀ ਤਾਂ ਤੁਹਾਨੂੰ kitabwala.com ਕਿਹਾ ਅਸਲ ਚ kitabwala.com ਹਾਂ ਫਿਰ ਅੰਗਰੇਜ਼ੀ ਸਪੈਲਿੰਗ ਗਲਤ ਨਾ ਲੈ ਲੈ ਐਲ ਐਚ ਪਾ
0: ਅੰਗਰੇਜ਼ੀ ਅੰਗਰੇਜ਼ੀ ਚ ਵਿੱਚ ਇਦਾਂ ਹਾਂਜੀ ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬ
0: ਵਿਸ਼ਾਲ ਵਿਜੇ ਸਿੰਘ ਖਹਿਰਾ
1: ਤੇ ਸੁਣਦੇ ਰਹੋ
0: ਰੇਡੀਓ ਹਾਂਜੀ 1674 AM
2: ਸੁਣੋ ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ
3: ਸਟੈਂਡ ਸੀਜ਼ ਬੇਬੀ।

0: ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM।
1: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀਪ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਨ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕਰ।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: यार तू इतनी इनी छेती आके पक्का भी हो गया, की जुगाड़ लाया है?
3: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.in।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
2: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
3: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ ਤੇ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦਿੰਦੀ ਹਾਂ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ, ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰ ਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇੱਦਾਂ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰ ਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤੇ ਵਾਪਸ ਆ ਗਿਆ। ਕਰਮਾਂ ਵਾਲੀਏ, ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਹੈ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ, ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ ਜੀ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਅਤੇ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ, ਜੋ ਵੀ ਤੂੰ ਕਾਰਜ ਕਰੇਂਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 6-6-5 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ। ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ, ਜਦੋਂ ਤਰੱਕੀ ਹੋਊਗੀ ਤਾਂ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਤਾਂ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ, ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ, ਪਰ ਘਰਵਾਲੀ ਦੇ ਜ਼ੋਰ ਦੇਣ ਦੇ ਉੱਤੇ ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਬਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ, ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛ ਆਇਆ ਮੈਂ ਤੀਸਰੇ ਨੂੰ, ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤਿੰਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ, ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ, ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ। ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤਿੰਨੋਂ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ ਤਾਂ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ ਅਤੇ ਸਾਧੂ ਨੇ ਹੱਸ ਕੇ ਕਿਹਾ ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤਿੰਨੋਂ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ, ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ, ਇਹ ਸਿਰਫ ਨਾਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ, ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ, ਇਹ ਸਾਹ ਚੱਲ ਰਹੇ ਨੇ ਸ਼ੁਕਰਾਨਾ ਕਰਨ ਦੇ ਲਈ, ਚਿਹਰੇ 'ਤੇ ਇੱਕ ਮੁਸਕਰਾਹਟ, ਇੱਕ ਖੁਸ਼ੀ, ਇੱਕ ਖੁਸ਼ੀ ਕਿ ਮੈਂ ਖੁਸ਼ ਹਾਂ ਜੋ ਤੂੰ ਮੈਨੂੰ ਦਿੱਤਾ ਉਹਦੇ ਵਿੱਚ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੀੜ ਜੋ ਮੈਨੂੰ ਹਾਲੇ ਤੱਕ ਵੀ ਖੁੱਲ੍ਹ ਕੇ ਜੀਣ ਨਹੀਂ ਦਿੰਦੀ। ਉਦੋਂ ਮੈਂ ਲਿਬਨਾਨ ਦੇ ਵਿੱਚ ਰਹਿੰਦਾ ਸੀ, ਇੱਕ ਦਿਨ ਇੰਡੀਆ ਜਾਣ ਲੱਗਾ ਤਾਂ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਕਹਿਣ ਲੱਗਾ, ਤੂੰ ਮੇਰੇ ਪਿੰਡ ਵੀ ਜਾ ਆਵੀਂ, ਮੇਰੇ ਨਿੱਕੇ ਬਾਲੜੇ ਦੇ ਕੁਛ ਕੱਪੜੇ ਲੈ ਜਾ। ਅਤੇ ਇਸੇ ਬਹਾਨੇ ਮੇਰੀ ਸੁੱਖ ਸਾਂਦ ਵੀ ਕਰ ਦੱਸਾਂ ਵੀ। ਵਾਪਸ ਆਇਆ ਤਾਂ ਉਹਦੇ ਘਰ ਜਾਣਾ ਜ਼ਰੂਰੀ ਸਮਝਿਆ, ਘਰ ਦੇ ਬਾਹਰੋਂ ਹੀ ਪਤਾ ਲੱਗ ਗਿਆ ਪਰਿਵਾਰ ਕਾਫੀ ਗਰੀਬ ਹੈ। ਮੇਰੇ ਉਸ ਦੋਸਤ ਦੇ ਦੋ ਬੱਚੇ, ਇੱਕ ਬੀਵੀ ਅਤੇ ਇੱਕ ਉਸਦਾ ਬੁੱਢਾ ਪਿਓ, ਸਾਰੇ ਘਰ ਦੇ ਵਿੱਚ ਹੀ ਸੀ। ਛੋਟਾ ਬੱਚਾ ਕੋਈ 3 ਸਾਲ ਦਾ ਹੋਊਗਾ, ਮੇਰੇ ਲਾਗੇ ਆ ਕੇ ਬਹਿ ਗਿਆ। ਉਸਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਮੇਮਣਾ ਸੀ। ਮੈਂ ਪੁੱਛਿਆ ਤੇ ਦੱਸਣ ਲੱਗਾ ਇਸਦਾ ਨਾਮ ਮਿੱਠੂ ਹੈ। ਮੇਰਾ ਨਾਮ ਮਿੱਠੂ ਆ ਅਤੇ ਮੇਰੇ ਮੇਮਣੇ ਦਾ ਨਾਂ ਰਾਮੂ। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਅਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ, ਜਾਂ ਆਪਣੇ ਲਈ ਚੀਜ਼ ਹੀ ਲੈ ਆ। ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ, ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤਾ ਬਾਪੂ ਕਹਿਣ ਲੱਗਾ, ਇੱਦਾਂ ਨਹੀਂ ਜਾਣ ਦੇਣਾ, ਉਹ ਪੁੱਤਰਾ ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ, ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, 2-2 ਪੈਗ ਲਾਏ ਹੋਣੇ ਆ, ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ ਚੱਲ ਆ ਫਿਰ, ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਹਾਂ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ, ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ, ਇੱਕ ਖੂੰਜੇ ਫੁੱਲੀਆਂ ਖਿਲਰੀਆਂ ਪਈਆਂ,
ਤੇਰੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇੱਦਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਾਲੇ 2 ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ ਆਓ ਪੁੱਤਰਾ, ਓਏ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲਣਾ, ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ। ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ। ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ ਕੀ ਹੋਇਆ ਸਰਦਾਰ ਜੀ। ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ, ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋ ਲਿਆ। ਉਹ ਕੀ ਸੋਚਦਾ ਹੋਊਗਾ, ਮੈਂ ਉਸਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ੍ਹ ਰਾਤੀ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ। ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅੱਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਬੜਾ ਦੁੱਖ ਹੁੰਦਾ, ਬੜਾ ਦੁੱਖ ਹੁੰਦਾ ਹੈ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ ਮੁਲਾਜ਼ੇਦਾਰੀਆਂ ਦੇ ਲਈ, ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਚੱਲੀ ਜਾਂਦੀ ਹੈ, ਪਰ ਕੀ ਫਰਕ ਪੈਂਦਾ, ਇਹ ਦੁਨੀਆਦਾਰੀ ਹੈ। ਕਿਹਨੂੰ ਪਈ ਆ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ,
ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ, ਇੰਨਾ ਕੌਣ ਸੋਚੇ, ਕਿਉਂਕਿ ਇਹ ਦੁਨੀਆਦਾਰੀ ਆ। ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਟੂਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭਾ ਪੇ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਾਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕਹਿ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਬਦ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਇ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਸਤਨਾਮ ਸ਼੍ਰੀ ਵਾਹਿਗੁਰੂ।

0: ਸਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵੰਤ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦੁਸ਼ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨਾ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਬਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਜੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
1: ਹਾਠ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ ਹੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਵਿਸਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਹੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂੜ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ
1: ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਬਾਬਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕਿਹੋ ਧਨ ਸਾਰ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ,
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ,
1: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ,
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ,
1: ਏਕ ਆਸਰਾ ਕੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ,
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ,
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ,
0: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ,
1: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ,
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗੈ ਪਰਵਾਨ,
1: ਮਨ ਪ੍ਰਬੋਧੋ ਹਰ ਕੈ ਨਾਏ, ਦੈਦ ਸਤਾਵਤ ਆਵੈ ਠਾਏ,
0: ਕਾਕੋ ਬਿਗਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ,
1: ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ,
0: ਭਉ ਬਿਨ ਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ,
1: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ,
0: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ,
1: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ,
0: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ,
1: ਅਨਕੋ ਪਾਵਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ,
0: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ,
1: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ,
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ,
1: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ,
0: ਅਸ ਹਸਤੀ ਰੱਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ,
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ,
0: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ,
1: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ,
0: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ,
1: ਆਪ ਜਪਹੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਓ,
0: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ,
1: ਗੁਣ ਗਾਵਤ ਤ੍ਰਿ ਉਤਰ ਸਮੈਲ, ਬਿਨਸ ਜਾਏ ਹੋ ਮੈਂ ਬਿਖ ਫੈਲ,
0: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ,
1: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ,
0: ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰ ਗੈ ਜੈਕਾਰ,
1: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ,
0: ਏਕੋ ਜਾਪੇ ਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ,
1: ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ,
0: ਏਕੋ ਏਕ ਏਕ ਹਰ ਆਪ, ਪੂਰਨ ਪੂਰਹਿਉ ਪ੍ਰਭ ਆਪ,
1: ਅਨਕ ਵਿਸਥਾਰ ਏਕ ਤੇ ਭੈ, ਏਕ ਅਰਾਧ ਪਰਾਛਿਤ ਗਏ,
0: ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, 8-19 ਸਲੋਕ,
0: ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ,
0: ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ,
1: ਸਦਾ ਸਦਾ ਪ੍ਰਭ ਕੀ ਗੁਣ ਗਾਓ, ਸਾਸ ਸਾਸ ਪ੍ਰਭ ਤੁਮੇ ਤੇ ਆਓ,
0: ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ,
1: ਏਕੋਟ ਏਕੋ ਆਧਾਰ, ਨਾਨਕ ਮਾਂਗੈ ਨਾ ਪ੍ਰਭ ਸਾਰ,
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ,
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ,
0: ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ,
1: ਪਰੈ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਨਿਰਲਾਗ,
0: ਵਡਭਾਗੀ ਜਪਿਆ ਪ੍ਰਸੋਏ, ਨਾਨਕ ਨਾਮਰ ਤੇ ਸੁਖ ਹੋਏ,
1: ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ,
0: ਜਨ ਕੋ ਪ੍ਰਭ ਹੋਏ ਉਹ ਦਇਆਲ, ਸੇਵਕ ਕੀਨੋ ਸਦਾ ਨਿਹਾਲ,
1: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪਰਮ ਗਇਆ,
0: ਪਿਛਪੁਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ,
1: ਇਸਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ,
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ,
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ,
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ,
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ,
0: ਗੁਰਪੂਰ ਐਤਾ ਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ,
1: ਸਾਜਨ ਸੰਤ ਕਰੋ ਹੋ ਕਾਮ, ਆਨ ਤਿਆਗ ਜਪੋ ਹਰ ਨਾਮ,
0: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ,
1: ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋ ਸੀ ਚਾਰ,
0: ਸਰਬ ਕਲਿਆਣ ਸੂਖ ਨਿਧ ਨਾਮ, ਬੂਟ ਜਾਤ ਪਾਏ ਬਿਸਰਾਮ,
1: ਸਗਲ ਦੁਖ ਕਾ ਹੋ ਤਨਾਸ, ਨਾਨਕ ਨਾਮ ਜਪੋ ਗੁਣਤਾਸ,
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ,
1: ਨੇਤਰੋ ਪੇਕ ਤਰਸ ਸੁਖ ਹੋਏ, ਮਨ ਵਿਖਸੈ ਸਾਧ ਚਰਨ ਤੋ,
0: ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ,
1: ਏਕ ਬਸਤੀ ਜੇ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ,
0: ਤਾਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ,
1: ਰੱਬ ਖਸ਼ਨ ਦੀਨ ਦਇਆਲ, ਭਗਤ ਵਿਛਲ ਸਦਾ ਕਿਰਪਾਲ,
0: ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ,
1: ਆਦ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ,
0: ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀ,
1: ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ मुक्त भगवान
0: सर बैकुंठ मुक्त मोख पाए एक निमख हर की गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूर्ण गुरु मंत
0: साध संग प्राप्त हो निवास सर्ब सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब कार कुछ न दृष्टि तापा पुन तब कहते होता
0: जब तारी आपन सुन समाध तब बैर विरोध के संग कमात
1: जब इसका वरण चिहिना जापत तब हर सो को किसे व्याप्त
0: जब आपन आपा पार ब्रह्म तब हो कहां किस होवत परम
1: आपन खेलिया वर्ती जा नान करने हार न दूजा
0: जब होवत प्राव केवल तानी तब बंद मुक्त कहो किसको गनी
1: जब एक हर गम अपार तब नरक सुरु को कौन अवतार
0: जब निर्गुण प्राव सहज सुभाए तब शिव शक्त कहो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्राव सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ निरंजन अगोचर गादे तब कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसे भू कौन तृप्तावै
0: कर्ण करावन करने हार नानक करते का नाही सुमार
1: जा अपनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब आपने आप उतार है तो सगन अपसगन कहां बिचार है
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आपा पतियारा तह कौन कथै कौन सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंछावत
1: जाल जाल माया जंजाल हो मैं मोह परम पैपार
0: दुख सुख मान अपमान अनक प्रकार कियो बखियान
1: अपन खेल आप कर देखै खेल संकोच है तो नानक एक है
0: जह अवगत भक्त है आप जह पसरै पासार संत प्रताप
1: पा का आपै धनी उनकी शोभा उन्हू बनी
0: आप है कौत करै आनंद चोज आप है रस भोगन निर्जोग
1: जिस भावै तुसी अपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अठ इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहे गुरु अष्टपदी
1: आप कथे आप सुनने हार आपे एक आप विस्तार
0: जा तिस भावे ता सृष्टो पाए अपने भाणे लए समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखै तिस कोई न मारे सो मुआ जिस मनो बिसार है
0: तिस्ता जबर कहां को जाए सब सरेक निरंजन राए
1: जी की जुग जाकै सुभात अंतर बाहर जानो साथ
0: गुण निदान बे अंत पार नानक दास दा बलिहार
1: पूरन पूर रह दयाल सब ऊपर होवत कृपाल
0: अपने कर्तव्य जाने आप अंतर जामी रहो ब्याप
1: तत्पालै जी अनुभव पात जो जो रचियो सुत सहत्यार
0: जिस भावै तिस लय मिलाए भक्त करै हर के गुण गाए
1: मन अंतर विश्वास कर मानिया करन हार नानक इक जानिया
0: जन लागा हर एक नाए तिसकी आसन बिरथी जाए
1: सेवक को सेवा बने आए हुक्म बूझ परम पद पाए
0: इस ते ऊपर नहीं विचार जाकै मन बसिया निरंकार
1: बंधन तोर पै निर्वैर अंदिन पूजै गुर के पैर
0: एह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो हो बिचार दुर्लभ देह का करो उदार
1: अमृत वचन हर की गुण गावो प्राण तनन काए हे सुआओ
0: आठ पहर प्रापी खुह नीरा मिटै अज्ञान बिन सहंदीरा
1: सुन उपदेश हृदय बसावो मन इच्छा नानक फल पावो
0: हलत पलत दोइ लेहो सवार राम नाम अंतर उरतार
1: पूरे गुर की पूरी दिखिया जिस मन बसै ते साच परीखिया
0: मन ता नाम जपो लिव लाए दुख दर्द मन ते भौ जाए
1: सच वपार करो वापारी दरगह निभै खेप तुम्हारी
0: टीका टीक रखो मन माही नानक बहुर न ਆਵੇ ਜਾਹੇ
1: ਤਿਸਤੇ ਦੂਰ ਕਹਾ ਕੋ ਜਾਏ ਉਬਰੇ ਰੱਖਣ ਹਾਰ ਤਿਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਵਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਹਿ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤ ਆਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਲ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਅੰਮ੍ਰਿਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਪ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ਼੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

thy mind. Meditate on God. He who has no form, who has no sign,

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

के मोरे सजनी जाना जाना।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: है जवानी तो इश्क होना है इन थिएटर्स नियर यू
1: ऑन द 5th of June.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.